ਰਹਿਤ ਹੋਏ, ਆਦੀਆਂ ਵਿਆਦੀਆਂ ਉਪਾਧੀਆਂ ਤੋਂ ਰਹਿਤ ਹੋ ਗਏ। ਜਪਣਾ ਵਾ ਪ੍ਰਭ ਕੀ ਉਸਤਤ ਕਰੋ ਸੰਤ ਮੇਤ। ਹਾਂ ਆਹ ਜੁਗਤੀ ਦੱਸੀ ਵਿੱਚ ਕਿਤੇ ਸਹਿਜ ਸੁਭਾਏ ਉਪਾਧ ਰਹਿਤ ਹੋਏ, ਇਹਨਾਂ ਨੂੰ ਕਿਹਾ ਗੁਰਬਾਣੀ ਚ ਵਿਸੂਰੇ, ਦੁੱਖ ਰੋਗ ਸੰਤਾਪ ਵੀ ਕਿਹਾ, ਇਹ ਉਤਰ ਜਾਣਗੇ, ਦੁੱਖ ਰੋਗ ਸੰਤਾਪ ਉਤਰੇ। ਹਾਂ ਸਤਿਗੁਰ ਦੀ ਬਾਣੀ ਚ ਸਾਨੂੰ ਸਮਝਾਈ ਜਾ ਰਹੇ, ਕਹਿੰਦੇ ਇਹ ਤੋਂ ਰਹਿਤ ਹੋ ਕੇ ਗੀਤ ਗੋਬਿੰਦੇ ਗਾਈਏ, ਆ ਜਿਹੜੇ ਗਾ ਰਹੇ ਹੋ ਫਿਰ ਕੀ ਹੋਏਗਾ, ਕਹਿੰਦੇ ਕੱਲ ਕਲੇਸ਼ ਮਿਟੇ ਭਰਮ ਨਾਸੈ, ਜਿਹੜੇ ਮਨ ਦੇ ਵਿੱਚ ਕੱਲ ਕਲੇਸ਼ ਭਰਮ ਸੀਗੇ ਉਹ ਸਾਰੇ ਮਿਟ ਜਾਣੇ ਆ ਤੇ ਭੱਜ ਹੀ ਜਾਣੇ, ਨਾਸ ਹੋ ਜਾਣਾ ਉਹਨਾਂ ਦਾ, ਤੇ ਮਨ ਚਿੰਦਿਆ ਫਲ ਪਾਈਏ। ਹੁਣ ਮਨ ਚਿੰਦਿਆ ਫਲ ਕੀ ਲੈ ਕੇ ਆਏ ਤੁਸੀਂ, ਕਾਂਖੀ ਇੱਕ ਦਸ ਬਸ ਆ ਜੀ ਗੱਲ, ਹੁਣ ਹੋਰ ਦੁਨਿਆਵੀ ਚੀਜ਼ ਨਹੀਂ ਲੈ ਕੇ ਆਉਣੀ, ਜੇ ਸਤਿਗੁਰੂ ਕੋਲ ਆਉਣਾ ਵਾ ਤੇ ਉਹਨੂੰ ਮੰਗ ਲੈਣਾ, ਦੁਨਿਆਵੀ ਨਹੀਂ ਕੁਛ ਵੀ ਰੱਖਣਾ, ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇ, ਨਾਮ ਸੰਤੋਖੀ ਆ, ਉਹ ਕਿੱਡੀ ਵੱਡੀ ਵਸਤੂ ਆ ਜਿਹੜੀ ਵਾਹਿਗੁਰੂ ਦੇ ਦਿੰਦਾ। ਫਿਰ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰਦੀਨੋ ਮੰਤਾਨੀ, ਇਹ ਮਨ ਦਾ ਮੰਤਰ ਹੈ। ਫਿਰ ਮਨ ਜਿਹੜਾ ਉਹ ਨਹੀਂ ਡੋਲਦਾ, ਡਿੱਗੇ ਨਾ ਡੋਲੇ, ਦ੍ਰਿੜ ਕਰ ਰਹੇ, ਪੂਰਨ ਹੋਏ ਤ੍ਰਿਪਤਾਨੀ, ਇਹਦੀ ਤ੍ਰਿਸ਼ਨਾ ਮਿਟ ਜਾਂਦੀ ਸਾਰੀ ਮਾਇਆ ਦੀ। ਅਤੇ ਫਿਰ ਜਿਹੜੇ ਪੰਜ ਸੀ ਉਹ ਪਾਸੇ ਹੋ ਜਾਂਦੇ, ਤ੍ਰਿਸ਼ਨਾ ਉਹੀ ਪਾਉਂਦੇ ਸੀ ਨਾ, ਉਹ ਜੋ ਬੀਚ ਹਮ ਤੁਮ ਕਿਸ਼ੋਤੇ ਤਿਨਕੀ ਬਾਤ ਬਿਲਾਨੀ, ਬਿਲਾਨੀ ਦੀ ਖਤਮ ਹੋ ਗਈ ਗੱਲ ਉਹਨਾਂ ਦੀ, ਅਲੰਕਾਰ ਮਿਲ ਥੈਲੀ ਹੋਈ, ਅਲੰਕਾਰ ਗਹਿਣੇ ਨੂੰ ਕਹਿੰਦੇ ਨੇ, ਥੈਲੀ ਕਹਿੰਦੇ ਸੋਨੇ ਨੂੰ, ਤਾਂ ਤੇ ਕਣਕ ਵਿਖਾਣੀ, ਕਣਕ ਸੋਨੇ ਨੂੰ ਕਹਿੰਦੇ ਨੇ, ਕਿਉਂਕਿ ਇਹ ਥੈਲੀ ਚੋਂ ਆਇਆ ਸੀਗਾ ਸੋਨੇ ਚੋਂ, ਇੱਥੇ ਗਹਿਣਾ ਬਣ ਕੇ ਅਤੇ ਇੱਥੇ ਬਾਜ਼ਾਰ 'ਚ ਆ ਕੇ ਮੈਲਾ ਹੋ ਗਿਆ ਗਹਿਣਾ, ਲੋਕਾਂ ਨੇ ਰਲਾ ਪਾ ਤਾ ਇਹਦੇ 'ਚ, ਇਹਨੂੰ ਫਿਰ ਤੁਸੀਂ ਹੁਣ ਅੱਗ ਦਿੱਤੀ, ਫਿਰ ਜੱਤ ਪਹਾਰਾ ਧੀਰਜ ਸੁਨਿਆਰ, ਸੋਨੇ ਜਿੱਦਾਂ ਸੋਨਾ ਸ਼ੁੱਧ ਕਰਦਾ ਨਾ ਸੁਨਿਆਰ, ਉੱਦਾਂ ਕੀਤਾ ਤੁਸੀਂ ਇਹਦੇ ਨਾਲ, ਇਹਨੂੰ ਫਿਰ ਸ਼ੁੱਧ ਕਰ ਲਿਆ, ਹੈ ਨਾ, ਫਿਰ ਉਹੀ ਰੂਪ ਹੋ ਗਿਆ। ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਣਕ ਵਿਖਾਣੀ, ਕਣਕ ਹੁੰਦਾ ਸੋਨਾ, ਕਿਤੇ ਉਹਦੇ ਵਿੱਚ ਹੀ ਜਾ ਵੈਸੇ ਮਿਲਿਆ। ਫਿਰ ਪ੍ਰਗਟਿਓ ਜੋਤ, ਫਿਰ ਵਾਹਿਗੁਰੂ ਦਰਸ਼ਨ ਦਿੱਤੇ, ਸਹਿਜ ਸੁੱਖ ਸੋਭਾ ਬਾਜੇ ਅਨਹਦ ਬਾਣੀ, ਨਾਮ ਸੁਣਨ ਲੱਗ ਪਿਆ ਅਤੇ ਕਹਿੰਦੇ ਕਹੋ ਨਾਨਕ ਨਿਹਚਲ ਘਰ ਬੰਨ੍ਹਦਿਓ, ਅਤੇ ਇਹਦਾ ਘਰ ਆਉਣਾ ਜਾਣਾ ਬਣ ਗਿਆ, ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਫੇਰਿਆਂ ਤੋਂ ਬਚ ਗਿਆ। ਗੁਰਦੀਨੋ ਮੰਤਾਨੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਇਹ ਸਾਰਾ ਗਿਆਨ ਦੇ ਰਹੇ ਨੇ, ਕਿਤੇ ਪਾਰ ਬ੍ਰਹਮ ਪੂਰਨ ਪਰਮੇਸ਼ਰ ਨਾਨਕ ਨਾਮ ਧਿਆਈਏ। ਉਹ ਜਿਹੜਾ ਵਾਹਿਗੁਰੂ ਆ ਉਹਦੇ ਨਾਮ ਨੂੰ ਜੇ ਤਾਂ ਅੰਦਰੋਂ ਸੁਣਦਾ ਫਿਰ ਤਾਂ ਬੋਲਣ ਦੀ ਲੋੜ ਨਹੀਂ ਬਹੁਤੀ, ਹੈ ਨਾ, ਫਿਰ ਤਾਂ ਸੁਣਨ ਨੂੰ ਧਿਆਉਣਾ ਅੰਦਰ ਹੀ ਗਿਆ, ਹਰ ਵੇਲੇ ਸੁਣਦੇ ਰਹਿਣਾ, ਰਾਤ ਨੂੰ ਵੀ ਸੁਣਦੇ ਸੁਣਦੇ ਸੌਂ ਜਾਣਾ, ਅਤੇ ਨਹੀਂ ਫਿਰ ਆ ਧਿਆਨ ਨਾਲ ਬੋਲੂਗਾ।

सखी इच करी नित सुख मनाई किंदे कांखी छड ना देओ इच करी नित सुख मनाई प्रभ मेरी आस पुजाए वाहिगुरु मेरी आस पूरी कर देवे कांखी एक है दर्श हर किंतु चरण प्यासी दर्श बैरागण ऐस अवस्था दे विच आपां विचरना हुंदा चरण क्या है वाहिगुरु दे नाम नाल नूं जिस नाल जन्म समय लेवे टुट गई चरण प्यासी दर्श बैरागण कि जदों चरण नाम नूं कहा है गुर के चरण हिरदे ते आए अंतर आत्मा संभाले जन्म समय लिव टुट गई उहदे विचों फिर अमृत रस आउंदा जदों मिलदे न चरण चरण कमल की प्रीत चरण कमल की टेक सतगुर दित्ती तुस के बलराम हर अमृत भरे भंडार सब किश है कर तिसके बलराम बाबल मेरा बड़ समर्थ करन कारण प्रभार जिस सिमरत दुख कोई न लागे भव जल पार उतारा जिन्ना चिर वो चरणा नाल फिर साड़ी सुरती नहीं जुड़ती नाम नाल उन्ना चिर 84 लाख के भव जल चो पार होके घर नहीं जा सकती अपने पूर्ण मिलाप नहीं होना इसलिए सानू सतगुरु समझा रहे ने भी तुसी हर वेले सुरती करके सखी इच्छ करी नित सुख मनाई प्रभ मेरी आस बुझाए आस की आ चरण प्यासी दर्श बरागण पेखू थान सवाए क्योंकि वाहिगुरु जी कोई जगह है ही नहीं जिथे नहीं वस रहा अकाल पुरख वाहिगुरु ते उहदा नाम हर जगह ते अखां खोल के वेख लो बाहर भी आ ते अंदर भी अंतर बसे बाहर भी उह इसलिए सानू समझा रहे ने सतगुरु कि तुसी ये कांखी छड्डियो ना सखी आस करी इच्छ करी नित आस मनाई सुख मनाई प्रभ मेरी आस हो जाए कि ये वाहिगुरु मेरी आस पूरी कर देवे कि मैनू ओदे चरणा च निवास हो जाए ते ओदा दर्शन हो जाए चरण प्यासी दर्श विरागण पेखू थान सुभाए कि जिधर भी वेखीए प्रगट हो जाए जमी जमा के बिखे समस्त एक जोत है जेता कीता तेता नाओ विण नामे नाही कुथो इसलिए सानू समझा रहे ने तुसी आ अखां बंद करके जो जपदे हो पहला अंदरों दर्शन कर दे हो संत संग अंतर प्रभ डीठा ते नाम नूं सुणदे उहनूं चरण कहा नाम प्रभु का लागा मीठा मतलब चों अमृत रस आउंदा फिर सारा कुछ अंदर ही है सगल समगरी एक सकट माहि अनेक रंग नाना दिसटाए नाउ निध अमृत प्रभ का नाम देही मैं इसका फिर जदों असीं अरदासां बेनतियां करी जांदे आ ते फिर सतगुरु बख्शिश करदे ने सुन समाज च लै जांदे सानू जो जपी जांदे हो ना तुसीं ते मन च फुरने रुक जांदे उदों मन अफुर वस्ता जांदा सोचां तों उपर त्रैगुणां तों उपर त्रैगुण माया दीआं सोचां तों उपर त्रैगुण मेटे चौथे चित लाया उहनूं सहज गया नानक हौमे मार ब्रह्म लाया उत्थे फिर दर्शन करदा फिर अंदर भी ते बाहर भी सुन समाद अनहत नाद उन्हों नाद किया चरणा नूं वाहिगुरु दे बोल नूं नाम नूं इन्ना आनंद कहण ना जाई अचरज विस्माद जो तुसी बेनतियां करी गए ते तुसी उन्हों पा जाना वा फिर उन्हें दर्शन कराने तुहानूं तीन देखिया जिस आप दिखाए नानक दिस जन सोझी पाए फिर जो अंदरों वेख लेंदे हो फिर अखां खोलो बाहर भी वाहिगुरु प्रकाश सो अंतर सो बाहर अनंत घट घट व्याप रहा तरन माहे आकाश प्याल सर्ब लोग पूर्ण बाण तिण पर्वत है पार ब्रह्म सब मैं ज्योत ज्योत है सोए
ਇਸ ਦੇ ਚਾਨਣ ਸਭ ਮੈਂ ਬਣ ਤਿਣ ਪਰਬਤ ਹੈ ਪਾਰ ਜੈਸੀ ਆ ਗਿਆ ਪੌਣ ਪਾਣੀ ਬੈਸੰਤਰ ਮਾਂ ਚਾਰ ਕੁੰਟ ਦੇ ਦਿਸ ਕਿਤੇ ਚਰਨ ਪਿਆਸੀ ਦਰਸ ਬਰਾਗਣ ਪੇਖੂ ਥਾਨ ਸਵਾਏ ਸਾਰੇ ਥਾਵਾਂ ਖੋਜ ਲਹੂੰ ਹਰ ਸੰਤ ਜਨਾ ਸੰਗ ਆ ਜੇ ਤਰੀਕਾ ਖੋਜਣ ਦਾ ਰਾਮ ਰਾਮ ਬੋਲ ਬੋਲ ਖੋਜ ਤੇ ਵੱਡ ਭਾਗ ਤੁਸੀਂ ਵੱਡਿਆਂ ਭਾਗਾਂ ਵਾਲੇ ਹੋ ਤੁਹਾਨੂੰ ਸੰਤ ਕਿਹਾ ਕਿਤੇ ਖੋਜ ਲਹੂੰ ਹਰ ਸੰਤ ਜਨਾ ਸੰਗ ਸਮਰਥ ਪੁਰਖ ਮਿਲਾਏ ਸਮਰੱਥ ਪੁਰਖ ਹੈ ਉਹ ਨਾਨਕ ਤਿੰਨ ਮਿਲਿਆ ਸੁਰਜਨ ਸੁਖਦਾਤਾ ਸੇਵਡ ਭਾਗੀ ਮਾਏ ਉਹ ਵੱਡਿਆਂ ਭਾਗਾਂ ਵਾਲੇ ਆ ਜਿਹੜੇ ਇਸ ਅਵਸਥਾ 'ਚ ਪਹੁੰਚ ਗਏ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਪਰ ਉਹਦੇ ਵਿੱਚ ਫਿਰ ਇਹ ਸਾਨੂੰ ਜੋ ਤਰੀਕਾ ਦੱਸਿਆ ਉਹ ਇਹੋ ਹੀ ਆ ਕਿ ਤੁਸੀਂ ਸੰਗਤ ਕਰਨੀ ਖੋਜ ਲਉ ਹਰ ਸੰਤ ਜਨਾ ਸੰਗ ਆਓ ਸੰਤ ਜਨੋ ਗੁਣ ਗਾਵੇਂ ਗੋਬਿੰਦ ਕੇਰੇ ਰਾਮ ਅਤੇ ਗੁਣ ਗਾ ਗਾ ਕੇ ਫਿਰ ਮਨ ਨਿਰਮਲ ਹੋ ਜਾਂਦਾ ਗੁਣ ਗਾਵਤ ਤੇਰੀ ਉੱਤਰ ਸਮੈਲ ਬਿਨ ਸਜਾਏ ਹੋਮੇ ਬਿਖਫੈਲ ਹੋਏ ਅਚਿੰਤ ਬਸੇ ਸੁਖ ਨਾਲ ਸਵਾਸ ਕਰਾ ਸਰਨਾਮ ਇਹ ਮਨ ਨੂੰ ਨਿਰਮਲ ਕਰਨ ਦਾ ਤਰੀਕਾ ਵਾ ਕਹਿੰਦੇ ਸਾਹਿਬ ਮੇਰਾ ਸਦਾ ਹੈ ਦਿਸੇ ਸ਼ਬਦ ਕਮਾਏ ਕਹਿੰਦੇ ਸ਼ਬਦ ਦੀ ਕਮਾਈ ਕਰੋਗੇ ਅੰਦਰੋਂ ਅਤੇ ਬਾਹਰੋਂ ਫਿਰ ਪ੍ਰਗਟ ਹੋ ਜਾਂਦਾ ਜਿਹਨੂੰ ਆਪਾਂ ਪੜ੍ਹਦੇ ਵੀ ਹਾਂ ਕਿ ਵਾਹਿਗੁਰੂ ਸਦਾ ਨਿਰਮਲ ਆ ਸਾਹਿਬ ਮੇਰਾ ਸਦਾ ਨਿਰਮਲਾ ਮਨ ਨਿਰਮਲ ਪਾਇਆ ਜਾਏ ਅਤੇ ਬਸ ਉਹ ਫਿਰ ਮਨ ਨੂੰ ਨਿਰਮਲ ਕਰਨ ਦੇ ਤਰੀਕੇ ਸਾਰੇ ਗੁਰਬਾਣੀ 'ਚ ਦੱਸੇ ਨੇ ਅਤੇ ਜਿਹੜਾ ਅੱਜ ਤਰੀਕਾ ਦੱਸਿਆ ਉਹਨਾਂ ਨੇ ਰਹਾਓ ਤੱਕ ਹੈ ਰਹਾਓ ਤੱਕ ਇਹ ਜੇ ਤੁਸੀਂ ਵਰਤ ਲਿਆ ਨਾ ਅਗਲਾ ਫਿਰ ਸਾਰਾ ਆਪੇ ਕੰਮ ਬਣ ਜਾਣਾ ਅੱਜ ਬੜਾ ਹੋਰ ਬੜੇ ਤਰੀਕੇ ਨਾਲ ਸਮਝਾਇਆ ਪੰਜਵੇਂ ਪਾਤਸ਼ਾਹ ਨੇ ਅੱਜ ਆਪਾਂ ਨੂੰ ਕੀ ਕਿਹਾ ਵਾ ਦੁੱਖ ਸੁਣਾਉਣਾ ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ ਹੁਣ ਦੁੱਖ ਅਸੀਂ ਮਹਿਸੂਸ ਹੀ ਨਹੀਂ ਕਰਦੇ ਸੁਣਾਈਏ ਕੀ ਕਦੀ ਕੀਤਾ ਮਹਿਸੂਸ ਅਸੀਂ ਵਿਛੜੇ ਹੋਏ ਹਾਂ ਦੁੱਖ ਵਿਛੋੜ ਇੱਕ ਦੁੱਖ ਭੂਖ ਇੱਕ ਦੁੱਖ ਸਖਤ ਵਾਰ ਜਮਦੂਤ ਇਹ ਦੁੱਖਾਂ ਨੂੰ ਕਦੀ ਪਰਵਾਹ ਹੀ ਨਹੀਂ ਕਰਦੇ ਬਸ ਇਹ ਸੁਭਾਅ ਉੱਠੇ ਕੰਮ 'ਤੇ ਲੱਗ ਗਏ ਰਾਤ ਨੂੰ ਸੌਂ ਗਏ ਇਹ ਸੰਗਤ 'ਚ ਆ ਕੇ ਫਿਰ ਬਰਾਗ ਆਉਂਦਾ ਸੋਝੀ ਆਉਂਦੀ ਗੁਰਬਾਣੀ ਦੇ ਰਾਹੀਂ ਵੀ ਸਮਾਂ ਤਾਂ ਲੰਘਦਾ ਚੱਲਦਾ ਪਤਾ ਨਹੀਂ ਕਦੋਂ ਸਵਾਸ ਖਤਮ ਹੋ ਜਾਣੇ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਆ ਤਨ ਵੀ ਉਹਦਾ ਵਾ ਇਹਦੇ ਵਿੱਚ ਮਨ ਵੀ ਉਹਦਾ ਅਤੇ ਸਵਾਸਾਂ ਦਾ ਧਨ ਵੀ ਉਹ ਦੇ ਰਿਹਾ ਅਤੇ ਸਵਾਸਾਂ ਦਾ ਧਨ ਪਤਾ ਨਹੀਂ ਕਦੋਂ ਖਤਮ ਹੋ ਜਾਣਾ ਇਹ ਨਹੀਂ ਪਤਾ ਕਿਸੇ ਨੂੰ ਗਿਣ ਘਾ ਲੇ ਸਭ ਦਿਵਸ ਸਵਾਸ ਨਾ ਵੱਢਣ ਘਟਣ ਤਿਲ ਸਾਰ ਇੱਕ ਤਿਲ ਵੀ ਵਧਣਾ ਘਟਣਾ ਨਹੀਂ ਇਸ ਲਈ ਕਹਿੰਦੇ ਸਵਾਸਾਂ ਦੇ ਹੁੰਦਿਆਂ ਹੁੰਦਿਆਂ ਤੁਸੀਂ ਕਰ ਸਕਦੇ ਹੋ ਅਤੇ ਜੇ ਬਹੁਤੇ ਹੋਰ ਬਜ਼ੁਰਗ ਹੋ ਗਏ ਤਾਂ ਫਿਰ ਬੈਠਿਆ ਨਹੀਂ ਜਾਣਾ ਹੈ ਨਾ ਫਿਰ ਲੱਕ ਦਰਦ ਕਦੀ ਗੋਡੇ ਪੀੜ ਕਦੀ ਕੁਛ ਤਾਂ ਹੀ ਉਹਨਾਂ ਨੇ ਕਿਹਾ ਸੀ ਗੁਰਸੇਵਾ ਅਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਇਸ ਦੇਹੀ ਨੂੰ ਤਰਸਦੇ ਆ ਦੇਵਤੇ ਵੀ ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਭਾਜ ਹਰ ਆਪਾਂ ਜਨ ਕਰਨਾ ਇਹਦੇ ਨਾਲ ਭਜੋ ਗੋਬਿੰਦ ਭੂਲ ਮਤ ਜਾਓ ਮਾਨਸ ਜਨਮ ਕਾ ਇਹ ਲਾਹਾ ਲੈ ਲਓ ਕਹਿੰਦੇ ਆਪਣਾ ਭਜਸ ਭਜਸ ਕਬ ਭਾਈ ਆਵੇ ਅੰਤ ਨਾ ਭਜਿਆ ਜਾਈ ਕਹਿੰਦੇ ਭਜਨ ਹੋਣਾ ਨਹੀਂ ਤੇਰੇ ਕੋਲੋਂ ਜਬ ਲਗ ਜ਼ਰਹ ਰੋਗ ਨਹੀਂ ਆਇਆ ਜਬ ਲਗ ਕਾਲ ਗ੍ਰਸੀ ਨਹੀਂ ਕਾਇਆ ਜਬ ਲਗ ਬਿਕਲ ਭਾਈ ਨਹੀਂ ਬਾਣੀ ਬੁੱਢੇ ਹੋ ਗਏ ਤੇ ਬੋਲ ਵੀ ਨਹੀਂ ਨਿਕਲਦਾ ਮੁੜ ਕੇ ਵਾਹਿਗੁਰੂ ਵੀ ਨਹੀਂ ਬੋਲਿਆ ਜਾਂਦਾ ਜਬ ਲਗ ਬਿਕਲ ਭਾਈ ਨਹੀਂ ਬਾਣੀ ਭੱਜ ਲੈ ਰੇ ਮਨ ਸਾਰੰਗ ਪਾਣੀ ਵਾਹਿਗੁਰੂ ਨੂੰ ਗਿਆ ਕਰੀਏ ਥੋੜ੍ਹਾ ਜਿਹਾ ਸਮਾਂ ਹੋ ਚੱਲਿਆ ਹਾਂਜੀ ਕੰਮ ਇੱਕੋ ਹੀ ਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭੱਜ ਬਸ ਇਹੋ ਹੀ ਅਸੀਂ ਕਰਦੇ ਨੀਗੇ ਜਿਹੜਾ ਕੰਮ ਕਰਨ ਲਈ ਗਏ ਉਹ ਕਰਦੇ ਨੀਗੇ ਦੁੱਖ ਸੁਣਾਉਂਦੇ ਨੀਗੇ ਮਹਿਸੂਸ ਨਹੀਂ ਨਾ ਕਰਦੇ ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ ਤਿੰਨ ਹੀ ਸੁਣਿਆ ਹਾਂ ਜੇ ਆਪਾਂ ਸੁਣਾਉਣ 'ਚ ਕਾਮਯਾਬ ਹੋ ਗਏ ਵਧੀਆ ਖੱਟੀ ਖੱਟ ਲੈਣੀ ਹੈ ਅਤੇ ਫਿਰ ਅਗਲਾ ਕੰਮ ਸਾਰਾ ਉਹਨੇ ਆਪ ਹੀ ਕਰ ਦੇਣਾ ਅਗਲਾ ਕੰਮ ਕੀ ਕਰਨਾ ਉਹਨੇ ਨਾਮ ਵੀ ਦੇ ਦੇਣਾ ਤੁਹਾਨੂੰ ਹੈ ਨਾ ਉਹ ਪੰਜਾਂ ਚੋਰਾਂ ਨੂੰ ਵੀ ਪਾਸੇ ਕਰ ਦੇਣਾ ਉਹਨਾਂ ਦੀ ਗੱਲ ਨਹੀਂ ਬਣਨੀ ਹੈ ਨਾ ਅੰਮ੍ਰਿਤ ਨਾਮ ਨਿਰਮੋਲ ਕਹੀਰਾ ਗੁਰਦੀਨੋ ਮਨਤਾਨੀ ਡਿਗੇ ਨਾ ਡੋਲੇ ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਨ ਜੇ ਅੰਮ੍ਰਿਤ ਰਸ ਪੀਂਦਾ ਫਿਰ ਤ੍ਰਿਪ ਤ੍ਰਿਸ਼ਨਾ ਦੀ ਖਤਮ ਹੋ ਜਾਂਦੀ ਕਿਤੇ
ਉਹ ਇਹ ਜੋ ਬੀਜ ਹਮ ਤੁਮ ਕਿਸ਼ੋਤੇ, ਉਹ ਪੰਜ ਜਿਹੜੇ ਸੀ ਸਾਡੇ ਅਤੇ ਉਹਦੇ ਵਾਹਿਗੁਰੂ ਦੇ ਵਿਚਕਾਰੇ ਖੜੇ ਆ, ਪਾਂਚ ਪੈਰੂ ਆ ਦਰ ਮੇਰੇ ਤੇ, ਉਹਨਾਂ ਦੀ ਗੱਲ ਨਹੀਂ ਬਣਨੀ ਫਿਰ ਕਿਤੇ, ਤਿੰਨ ਕੀ ਬਾਤ ਬਿਲਾਨੀ ਖਤਮ ਹੋ ਗਈ। ਇਹ ਫਿਰ ਅਲੰਕਾਰ ਸੀਗਾ, ਗਹਿਣਾ ਸੀਗਾ, ਅਤੇ ਹੁਣ ਸੋਨੇ 'ਚ ਰਲ ਗਿਆ ਜਾ ਕੇ, ਜਿੱਚੋਂ ਨਿਕਲ ਕੇ ਬਣਿਆ ਸੀ ਨਾ ਉਹਦੇ 'ਚ ਜਾ ਰਲਿਆ। ਅਲੰਕਾਰ ਮਿਲ ਥੈਲੀ ਹੋਈ ਤਾਂ ਤੇ ਕਣਕ, ਉੱਥੇ ਫਿਰ ਜੋਤ ਪ੍ਰਗਟ ਹੁੰਦੀ ਹੈ, ਤੁਹਾਨੂੰ ਪ੍ਰਕਾਸ਼ ਦਿਸਣ ਲੱਗ ਪੈਣਾ, ਨਾਲ ਹੀ ਨਾਮ ਸੁਣਨ ਲੱਗ ਪੈਣਾ। ਉਹਨੂੰ ਅਨਹਦ ਬਾਣੀ ਕਿਹਾ, ਪ੍ਰਗਟਿਓ ਜੋਤ ਸਹਿਜ ਸੁੱਖ ਸੋਭਾ ਬਾਜੇ ਅਨਹਦ ਬਾਣੀ, ਤੁਸੀਂ ਘਰ ਚਲ ਗਏ, ਇਹੋ ਘਰ ਦੀ ਨਿਸ਼ਾਨੀ ਹੈ। ਉੱਥੇ ਅਨਹਦ ਸ਼ਬਦ ਵੱਜੇ ਦਿਨ ਰਾਤੀ, ਪਰ ਇਹ ਚਾਓ ਆਉਂਦਾ ਜਿੰਨਾ 'ਚ ਉਹਨਾਂ ਦੇ ਚੱਲਦਾ ਵਾ, ਚਾਹ ਨਹੀਂ ਨਾ ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਣੇ ਕਾ, ਚਾਓ ਚਾਓ ਤੋਂ ਬਿਨਾਂ ਨਹੀਂ ਗੱਲ ਬਣਦੀ। ਮਨ ਚਾਹੋ ਪਿਆ ਪ੍ਰਭ ਆਗਮ ਸੁਣਿਆ, ਮਨ ਚਾਹੋ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ। ਆਹ ਜਿਹੜਾ ਬੋਲ ਰਹੇ ਵਾਹਿਗੁਰੂ, ਇਹਨੂੰ ਮੰਗਲ ਗਾਉਣਾ ਕਹਿੰਦੇ, ਇਹ ਤੁਹਾਡਾ ਤੇ ਮੰਦਰ ਬਣ ਜਾਣਾ ਘਰ, ਗ੍ਰਹਿ ਮੰਦਰ ਕਿਤੇ ਗਾਓ ਮੰਗਲ ਨਿੱਤ ਸਖੀਏ, ਫਿਰ ਕਿਤੇ ਭੁੱਲ ਨਾ ਜਾਇਓ, ਰੋਜ਼ ਗਾਇਓ। ਸੋਗ ਦੁੱਖ ਨਾ ਵਿਆਪੈ ਗੁਰਚਰਨ ਲਾਗੇ, ਉਹ ਗੁਰਚਰਨ ਨਾਮ ਨੂੰ ਗਿਆ ਜਿਹੜਾ ਹੁਣੇ ਪੜਿਆ ਸੀ ਨਾ ਆਪਾਂ, ਚਰਨ ਪਿਆਸੀ ਦਰਸ ਬਰਾਗਣ, ਕਿਤੇ ਗੁਰਚਰਨ ਲਾਗੇ ਉਹ ਨਾਮ ਪ੍ਰਗਟ ਹੋ ਗਿਆ। ਉਹਨੂੰ ਅਨਹਦ ਬਾਣੀ ਕਿਹਾ, ਸੁਭਾਗਾ ਦੇਣ ਆ ਜਾਏਗਾ, ਕਿਤੇ ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ, ਉਹਨਾਂ ਚਿਰ ਤੁਸੀਂ ਵਾਹਿਗੁਰੂ ਨੂੰ ਜੱਪੀ ਜਾਣਾ। ਉਹਨੂੰ ਕਿਹਾ ਅਨਹਦ ਬਾਣੀ ਗੁਰੂ ਦੇ ਸ਼ਬਦ ਰਾਹੀਂ ਪ੍ਰਗਟ ਹੁੰਦੀ ਹੈ, ਵਾਹਿਗੁਰੂ ਜਪ ਜਪ, ਕਹਿੰਦੇ ਅਨਹਦ ਬਾਣੀ ਗੁਰ ਸ਼ਬਦ ਜਾਣ। ਉਹਨੂੰ ਕਿਹਾ ਹਰੀ ਦਾ ਨਾਮ, ਉਹਦੇ ਵਿੱਚੋਂ ਫਿਰ ਰਸ ਆਉਂਦਾ, ਹਰ ਨਾਮ ਹਰ ਰਸ ਭੋਗੋ, ਜਿਹਨੂੰ ਹਰ ਰਸ ਕਿਹਾ ਨਾਮ ਰਸ ਕਿਹਾ। ਬਾਬਾ ਮਨ ਮਤਵਾਰੋ ਨਾਮ ਰਸ ਪੀਵੇ, ਸਹਿਜ ਰੰਗ ਰਚ ਰਹਿਆ ਅਹਿਨਸ ਬਣੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਦ ਗਹਿ ਆ, ਗਹਿ ਆਉਂਦਾ ਫੜ ਲਿਆ ਅੰਦਰੋਂ ਜੁੜ ਗਿਆ ਉਹਦੇ ਨਾਲ, ਚਰਨ ਚਰਨ ਫੜ ਲਏ ਵਾਹਿਗੁਰੂ ਦੇ, ਜੋ ਚਰਨ ਫੜ ਲਏ ਤੇ ਫਿਰ ਵਾਹਿਗੁਰੂ ਆਪੇ ਦਰਸ਼ਨ ਹੋ ਜਾਣੇ ਹੈ ਨਾ। ਇਹ ਅੱਜ ਉਹਨਾਂ ਨੇ ਕਿਹਾ, ਤੁਸੀਂ ਇੱਦਾਂ ਕਰੋ ਕਿ ਪ੍ਰਗਟਿਓ ਜੋਤ ਸਹਿਜ ਸੁੱਖ ਸੋਭਾ ਬਾਜੇ ਅਨਹਦ ਬਾਣੀ, ਕਹੋ ਨਾਨਕ ਨਿਹਚਲ ਕਰ ਬੰਦਿਓ। ਅਤੇ ਇਹ ਗਿਆਨ ਕਿਹਨੇ ਬਖਸ਼ਿਆ? ਗੁਰੂ ਸਾਹਿਬ ਜੀ ਨੇ, ਗੁਰ ਕਿਨੋ ਬੰਦਾ ਨੇ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਦੱਸਿਆ ਜਾ ਰਿਹਾ, ਅਨਹਦ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਇੱਥੋਂ ਤੱਕ ਉਦਮ ਹੈ ਤੁਹਾਡਾ, ਅੱਗੋਂ ਵਾਹਿਗੁਰੂ ਆਪ ਦਰਸ਼ਨ ਦੇਊਗਾ। ਕਹੋ ਨਾਨਕ ਪ੍ਰਭ ਆਪ ਮਿਲਿਆ, ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਕਰਤਾ ਪੁਰਖ। ਆਓ ਆਪਾਂ ਮਿੰਨਤਾਂ ਕਰੀਏ, ਦੁੱਖ ਸੁਣਾਈਏ ਉਹਨੂੰ, ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਦੁੱਖ ਮਹਿਸੂਸ ਕਰਕੇ ਸੁਣਾਇਓ ਜਰਾ, ਹੈ ਨਾ, ਮਹਿਸੂਸ ਕਰਿਆ ਕਰੋ ਵਾਹਿਗੁਰੂ।

ਇਸ ਤਰ੍ਹਾਂ ਗੁਰੂ ਪਿਆਰਿਓ, ਜੋ ਸਤਿਗੁਰਾਂ ਨੇ ਪੂਰਨ ਮਿਲਾਪ ਕਰਾਇਆ ਅੱਜ ਦੇ ਹੁਕਮਨਾਮਾ ਸਾਹਿਬ, ਅਤੇ ਜਿਹੜਾ ਤੀਜੇ ਪਾਤਸ਼ਾਹ ਦੇ ਸ਼ਬਦ ਆਪਾਂ ਵਿਚਾਰ ਰਹੇ ਸੀ, ਸਖੀ ਨਾਲ ਵਸਾਂ ਆਪਣੇ ਨਾਂ ਪਿਆਰੇ। ਜਦੋਂ ਇਸ ਤਰ੍ਹਾਂ ਸਤਿਗੁਰੂ ਬਖਸ਼ਿਸ਼ ਕਰ ਦਿੰਦੇ ਆ ਤਾਂ ਫਿਰ ਵੀ ਸਮਝਾਉਂਦੇ ਸਾਨੂੰ ਕਿ ਤੁਹਾਡਾ ਆਖਰੀ ਸਵਾਸਾਂ ਤੱਕ ਇਹ ਖੇਲ ਚੱਲਣਾ, ਜੇ ਕਿਤੇ ਫਿਰ ਨਾ ਹਉਮੈ 'ਚ ਆ ਜਾਓ, ਪੰਜਾਂ ਦੇ ਵਸ ਨਾ ਹੋ ਜਾਓ, ਇਹ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲ, ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ, ਕਿਉਂਕਿ ਦੁੱਖ ਤਾਂ ਪੰਜਾਂ ਨੂੰ ਕਿਹਾ ਨਾ ਚੋਰਾਂ ਨੂੰ, ਇਹ ਨਾਲ ਹੀ ਰਹਿਣੇ ਉਹਨਾਂ ਚਿਰ, ਇਹਨਾਂ ਤੋਂ ਓਏ ਜੋ ਬੀਚ ਹਮ ਤੁਮ ਕਿਛ ਹੋਤੇ ਤਿਨਕੀ ਬਾਤ ਬਿਲਾਨੀ, ਇਹਨਾਂ ਤੋਂ ਸਾਵਧਾਨ ਰਹੋ। ਸਖੀ ਨਾਲ ਵਸਾਂ ਆਪਣੇ ਨਾਂ ਪਿਆਰੇ, ਨਾਂ ਹੁੰਦਾ ਖਸਮ, ਪਤੀ ਪਰਮੇਸ਼ਰ ਵਾਹਿਗੁਰੂ। ਕਹਿੰਦੇ ਮੇਰਾ ਮਨ ਤਨ ਹਰ ਸੰਗ ਹਿੱਲਿਆ, ਸੁਣ ਸਖੀਏ ਮੇਰੀ ਨੀਂਦ ਭਲੀ, ਮੈਂ ਆਪਣਾ ਆਪਣੜਾ ਪਿਰ ਮਿਲਿਆ। ਜਦੋਂ ਫਿਰ ਤੁਸੀਂ ਸਹਿਜ ਜਾਂਦੇ ਹੋ, ਉਹਨੂੰ ਨੀਂਦ ਕਿਹਾ ਸੁਨ ਸਮਾਧ, ਜੇ ਪ੍ਰਕਾਸ਼ ਨੂੰ ਦੇਖਦੇ ਹੋ, ਉਹ ਅਵਸਥਾ ਫਿਰ ਸਤਿਗੁਰਾਂ ਨੇ ਦੱਸਿਆ ਸ਼ਬਦ ਕਿ ਇਸ ਤਰ੍ਹਾਂ ਤੁਹਾਡੇ 'ਤੇ ਬਖਸ਼ਿਸ਼ ਹੋਣੀ ਹੈ ਕਿ ਤੁਹਾਨੂੰ ਵਾਹਿਗੁਰੂ ਜੀ, ਜਦੋਂ ਤੁਸੀਂ ਇਹ ਦੁੱਖ ਸੁਣਾਉਣ 'ਚ ਕਾਮਯਾਬ ਹੋ ਗਏ ਅਤੇ ਵਾਹਿਗੁਰੂ ਜੀ ਨੇ ਫਿਰ ਅੰਮ੍ਰਿਤ ਨਾਮ, ਜਿਹਨੂੰ ਜਨਮ ਸਮੇਂ ਲਿਵ ਟੁੱਟ ਗਈ ਸੀ, ਉਹ ਬਖਸ਼ਿਸ਼ ਕਰ ਦੇਣਾ। ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰਦੀਨੋ ਮੰਤਾ, ਅਤੇ ਫਿਰ ਇਹ ਮਨ ਨਹੀਂ ਜਾਂਦਾ, ਡਿੱਗਦਾ ਨਹੀਂ ਫਿਰ। ਇਹ ਤਾਂ ਉਨ੍ਹਾਂ ਚਿਰ ਜਿੰਨਾ ਚਿਰ ਟੁੱਟੀ ਨਹੀਂ ਗੰਢੀ ਜਾਂਦੀ, ਉਨ੍ਹਾਂ ਚਿਰ ਇਹ ਕਬੂਹੋਂ ਜੀੜਾ ਊਬ ਚੜ੍ਹਤ ਹੈ ਕਬੂਹੋਂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹੇ ਚਾਰੇ ਕੁੰਡਾਂ ਪਲ। ਇਸ ਲਈ ਦਸਾਂ ਦਿਸ਼ਾਵਾਂ 'ਚ ਭੱਜਦਾ ਵਾ ਮਨ ਸਾਡਾ, ਅਤੇ ਫਿਰ ਜਦੋਂ ਨਾਮ ਦੀ ਪ੍ਰਾਪਤੀ ਹੋ ਜਾਂਦੀ ਫਿਰ ਥਿਰ ਹੁੰਦਾ ਉਹ, ਜਿਵੇਂ ਕਹਿੰਦੇ ਥਿਰ ਘਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਸਾ। ਉੱਥੇ ਫਿਰ ਵਾਹਿਗੁਰੂ ਦੱਸਦੇ ਨੇ ਡਿੱਗੇ ਨਾ ਡੋਲੇ ਦ੍ਰਿੜ ਕਰ ਰਹੇ, ਪੂਰਨ ਹੋਏ ਤ੍ਰਿਪਤਾ, ਹੋਏ ਜੋ ਬੀਚ ਹਮ ਤੁਮ ਕਿਸ਼ੋਤੇ ਤਿਨਕੀ ਬਾਤ ਮਿਲਣ, ਅਲੰਕਾਰ ਮਿਲ ਥੈਲੀ ਹੋਏ ਤਾਂ ਤੇ ਕਣਕ ਵਖਾਨੀ, ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਬਾਜੇ ਅਨਹਦ ਬਾਣੀ ਕਹੋ ਨਾਨਕ ਨਿਹਚਲ ਕਰ ਬੰਧਿਓ। ਅਤੇ ਕਿਹਨਾਂ ਨੇ ਦੱਸਿਆ ਹੈ? ਗੁਰੂ ਗ੍ਰੰਥ ਸਾਹਿਬ ਜੀ ਨੇ, ਗੁਰ ਕੀਓ ਬੰਧਾਨੀ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੇ ਸੇਵਕ ਜਨ। ਆਪਾਂ ਜੇ ਮੰਨਦੇ ਨਹੀਂ, ਜੇ ਮੰਨ ਲਈਏ ਨਾ ਸਤਿਗੁਰ ਦੇ ਵਚਨ, ਉਹ ਫਿਰ ਸਤਿਗੁਰੂ ਕਹਿੰਦੇ ਨੇ ਇਸ ਤੁਸੀਂ ਸਹਿਜ ਚੱਲ ਜਾਓਗੇ। ਉਹਨੂੰ ਨੀਂਦ ਕਹਿੰਦੇ, ਆਓ ਸੁਭਾਗੀ ਨੀਂਦੜੀਏ ਮਤ ਸ਼ੋ ਦੇਖਾਂ ਸੋਏ। ਉੱਥੇ ਲਿਖਿਆ ਸੁਣ ਸਕੀਏ ਮੇਰੀ ਨੀਂਦ ਭਲੀ, ਮੈਂ ਆਪਣੜਾ ਪਿਰ ਮਿਲਿਆ, ਭਰਮ ਖੋਇਓ ਸ਼ਾਂਤ ਸਹਿਜ ਸੁਣ, ਪ੍ਰਗਾਸ ਪਿਆ ਕੌਲ ਖਿਲਿਆ, ਉਲਟ ਕਮਲ ਅੰਮ੍ਰਿਤ ਭਰਿਆ, ਇਹ ਮਨ ਕਤੂ ਨਾ ਜਾਏ। ਉਸ ਨਾਮ ਨੂੰ ਅਜੱਪਾ ਜਾਪ ਕਿਹਾ ਜਿਹੜਾ ਅੱਜ ਵਾਹਿਗੁਰੂ ਨੇ ਬਖਸ਼ਿਸ਼ ਕੀਤਾ, ਅੰਮ੍ਰਿਤ ਨਾਮ ਨਿਰਮੋਲਕ ਹੀਰਾ। ਕਿਤੇ ਅਜੱਪਾ ਜਾਪ ਨਾ ਵਿਸਰੇ ਆ ਜੁਗਾ ਸਮਾਏ, ਉਹ ਪੰਜਾਂ ਸ਼ਬਦਾਂ ਤੋਂ ਫਿਰ ਇੱਕ ਹੋ ਜਾਂਦਾ। ਉਹਨੂੰ ਸਤਿਗੁਰੂ ਕਹਿੰਦੇ ਨੇ, ਕਹਿੰਦੇ ਸਭ ਸਖੀਆਂ ਪੰਚੇ ਮਿਲੇ ਗੁਰਮੁਖ ਨਿਜ ਘਰ ਵਾਸ, ਸ਼ਬਦ ਖੋਜੇ ਘਰ ਰਹੇ ਨਾਨਕ ਤਾਂ ਕਾ ਦਾਸ। ਇੱਥੇ ਵੀ ਉਹਨਾਂ ਲਿਖਿਆ ਕਿ ਉਹ ਫਿਰ ਜਿਹੜਾ ਮਾਨਿਆ

ਉਹ ਕੌਲ ਉਹਨੂੰ ਕਿਹਾ ਖਿੜ ਜਾਂਦਾ ਵਾ। ਪਹਿਲਾਂ ਇਹਦੇ 'ਚ ਜ਼ਹਿਰ ਭਰਿਆ ਸੀ, ਹੁਣ ਅੰਮ੍ਰਿਤ ਭਰ ਲਿਆ ਆਪਾਂ ਨਾਮ। ਕਿਤੇ ਵਰ ਪਾਇਆ ਪ੍ਰਭ ਅੰਤਰ ਜਾਮੀ, ਨਾਨਕ ਸੁਹਾਗ ਨਾ ਟਲਿਆ। ਇਹ ਸੁਹਾਗਣ ਹੋ ਗਏ ਸੁਰਤੀ ਸਾਡੀ, ਜਦੋਂ ਪਤੀ ਪਰਮੇਸ਼ਰ ਦੇ ਨਾਲ ਪੂਰਨ ਮਿਲਾਪ ਕਰ ਲੈਂਦੇ। ਉਹ ਫਿਰ ਚੌਥੀ ਲਾਮ ਦੇ ਵਿੱਚ ਕਿਹਾ, ਹਰ ਚੌਥੜੀ ਲਾਮ ਮਨ ਸਹਿਜ ਪਿਆ, ਹਰ ਪਾਇਆ ਬਲਰਾਮ ਜੀਓ। ਉਦੋਂ ਮਨ ਨੂੰ ਗੁਰਮੁਖ ਕਿਹਾ, ਕਹਿੰਦੇ ਗੁਰਮੁਖ ਮਿਲਿਆ ਸੋ ਪਾਇਆ, ਹਰ ਮਨ ਤਨ ਮਿੱਠਾ ਲਾਇਆ ਬਲਰਾਮ, ਮਿੱਠਾ ਲਾਇਆ ਮੇਰੇ ਪ੍ਰਭ ਪਾਇਆ, ਅੰਨ ਦਿਨ ਹਰ ਲਈ ਬੁਲਾਏ। ਮਨ ਚਿੰਦਿਆ ਫਲ ਪਾਇਆ ਸੁਆਮੀ, ਹਰ ਨਾਮ ਵੱਜੀ ਵਧਾਈ। ਉਹ ਫਿਰ ਨਾਮ ਅੰਦਰ ਗੋਬਿੰਦ ਗੱਜਣ ਲੱਗ ਪੈਂਦੇ, ਰਾਗ ਰਤਨ ਪ੍ਰਵਾਹ, ਹਰੀ ਦਾ ਸ਼ਬਦ ਪ੍ਰਗਟ ਹੋ ਜਾਂਦਾ ਨਾਮ। ਕਹਿੰਦੇ ਹਰ ਪ੍ਰਭ ਠਾਕਰ ਕਾਜ ਰਚਾਇਆ, ਜਿਹੜੇ ਕੰਮ ਲਈ ਭੇਜਿਆ ਸੀ ਹੋ ਗਿਆ। ਧਨ ਹਿਰਦੇ ਨਾਮ ਵਿਗਾਸੀ, ਧਨ ਸਾਡੀ ਸੁਰਤੀ ਨੂੰ ਕਿਹਾ, ਇਹਦੇ ਨਾਮ ਅੰਦਰ ਪ੍ਰਗਟ ਹੋ ਗਿਆ। ਧਨ ਹਿਰਦੇ ਨਾਮ ਵਿਗਾਸੀ, ਜਿਹਨੂੰ ਆਪਾਂ ਪੜ੍ਹਦੇ ਹੁਣੇ, ਹਰ ਚੌਥੜੀ ਲਾਮ ਮਨ ਸਹਿਜ ਪਿਆ, ਹਰ ਪਾਇਆ ਬਲਰਾਮ ਜੀਓ। ਉੱਥੇ ਮਨ ਨੂੰ ਗੁਰਮੁਖ ਕਿਹਾ, ਗੁਰਮੁਖ ਮਿਲਿਆ ਸੁਪਾਏ, ਹਰ ਮਨ ਤਨ ਮਿੱਠਾ ਲਾਇਆ ਬਲਰਾਮ ਜੀਓ। ਮਿੱਠਾ ਲਾਇਆ ਮੇਰੇ ਪ੍ਰਭ ਪਾਇਆ, ਅੰਨ ਦਿਨ ਹਰ ਲਈ ਵਧਾਈ। ਮਨ ਚਿੰਦਿਆ ਫਲ ਪਾਇਆ ਸੁਆਮੀ, ਹਰ ਨਾਮ ਵਜੀ ਵਧਾਈ। ਹਰ ਪ੍ਰਭ ਠਾਕਰ ਕਾਜ ਰਚਾਇਆ, ਜਿਹੜੇ ਕੰਮ ਲਈ ਭੇਜਿਆ ਸੀ। ਧਨ ਹਿਰਦੇ ਨਾਮ ਵਿਗਾਸੀ, ਉਹ ਨਾਮ ਤੱਕ ਪਹੁੰਚ ਗਈ ਸੁਰਤੀ ਸਾਡੀ। ਜਦ ਨਾਨਕ ਬੋਲੇ ਚੌਥੀ ਲਾਮ ਹੈ, ਹਰ ਪਾਇਆ ਪ੍ਰਭ ਅਵਿਨਾਸੀ। ਉੱਥੇ ਫਿਰ ਇਹਦਾ ਵਿਆਹ ਹੋ ਜਾਂਦਾ ਸੁਹਾਗਣ, ਨਾਨਕ ਸੁਹਾਗ ਨਾ ਟਲਿਆ। ਉਹਨੂੰ ਕਹਿੰਦੇ ਨੇ, ਵਿਆਹ ਹੋਇਆ ਮੇਰੇ ਬਾਬਲਾ ਗੁਰਮੁਖੇ, ਹਰ ਪਾਇਆ ਵਾਹਿਗੁਰੂ ਪਤੀ ਪਰਮੇਸ਼ਰ। ਅਗਿਆਨ ਅੰਧੇਰਾ ਕੱਟਿਆ, ਗੁਰਗਿਆਨ ਪ੍ਰਚੰਡ ਬੁਲਾਇਆ। ਮਿਟਿਆ ਗੁਰਗਿਆਨ ਅੰਧੇਰਾ, ਬਿਨਸਿਆ ਰਤਨ ਪਦਾਰਥ ਲੱਦ, ਉਹ ਹਉਮੈ ਖਤਮ ਹੋ ਜਾਂਦੀ। ਉੱਥੇ ਕਹਿੰਦੇ ਅਕਾਲ ਮੂਰਤ ਵਰ ਪਾਇਆ ਬਨਾਸੀ, ਨਾ ਕਦੇ ਮਰੇ ਨਾ ਜਾਇਆ। ਵਿਆਹ ਹੋਇਆ ਮੇਰੇ ਬਾਬਲਾ ਗੁਰਮੁਖੀ, ਹਰ ਪਾਇਆ। ਹੁਣ ਰਹਿਰਾ ਸਾਹਿਬ ਦਾ ਸਮਾਂ ਹੋ ਰਿਹਾ, ਆਪਾਂ ਉਹ ਥੋੜ੍ਹਾ ਚਿਰ ਸਿਮਰਨ ਕਰ ਲਈਏ, ਫਿਰ ਸਮਾਪਤੀ ਕਰਦੇ ਹਾਂ ਜੀ। ਵਾਹਿ

0: ਸਗਰਮ ਪਿਆਰਿਓ, ਨਾਮ ਸਿਮਰਨ ਅਭਿਆਸ ਦਾ ਸਮਾਂ ਸਮਾਪਤ ਹੈ। ਸੋ ਹਰ ਵੀਰਵਾਰ 4 ਤੋਂ 6 ਸੈਚਰਡੇ ਵੀ, 4 ਤੋਂ 6 ਸੰਡੇ ਨੂੰ ਵੀ ਆਪਾਂ ਇਹ ਹਾਜ਼ਰੀਆਂ ਭਰਦੇ ਹਾਂ। ਆਇਆ ਕਰੋ ਸਾਰੇ, ਲਾਹ ਲਈਏ ਮਾਨਸ ਜਨਮ ਦਾ। ਹਰ ਰਾਮ ਨਾਮ ਜਪ ਲਾਹ, ਹਰ ਰਾਮ ਨਾਮ ਜਪ ਲਾਹ। ਅਤੇ ਸੰਗਤ ਦੇ ਵਿੱਚ ਆ ਕੇ ਫਿਰ ਬਹੁਤ ਜ਼ਿਆਦਾ ਧਨ ਇਕੱਠਾ ਹੋ ਜਾਂਦਾ, ਜਿਹਦੇ ਬਦਲੇ 'ਚ ਫਿਰ ਨਾਮ ਧਨ ਮਿਲਦਾ। ਇਹ ਸਵਾਸਾਂ ਦਾ ਧਨ ਜਮ੍ਹਾਂ ਕਰਾਉਂਦੇ ਨਾ ਆਪਾਂ ਮੋਹਰਾਂ ਲਾ ਲਾ ਕੇ, ਅਤੇ ਫਿਰ ਸਤਿਗੁਰੂ ਨਾਮ ਦਿੰਦੇ ਨੇ। ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮਨ ਧਨ। ਜਿਹਨੂੰ ਜਨਮ ਸਮੇਂ ਲਿਵ ਟੁੱਟ ਗਈ, ਉਹ ਫਿਰ ਨਾਮ ਪ੍ਰਗਟ ਕਰ ਦਿੰਦੇ। ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਬਾਜੇ ਅਨਹਦ ਬਾਣ। ਅਤੇ ਇਹ ਨਿਸ਼ਚਲ ਘਰ ਦਾ ਵਾਸੀ ਫਿਰ ਬਣ ਜਾਂਦਾ ਮਨ ਸਾਡਾ। ਸੋ ਆਓ ਬੜੇ ਪਿਆਰ ਸਤਿਕਾਰ ਨਾਲ ਸਾਡੇ ਬਹੁਤ ਹੀ ਸਨਮਾਨਯੋਗ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ, ਆਪ ਜੀ ਨੂੰ ਪਾਵਨ ਸ੍ਰੀ ਰਹਿਰਾਜ ਸਾਹਿਬ ਜੀ ਦੇ ਜਾਪ ਪਾਠ ਸਰਵਣ ਕਰਾਉਣਗੇ ਜੀ। ਇੰਨੇ ਵਿਚਾਰ ਕਰਦਿਆਂ ਸਿਮਰਨ ਕਰਾਉਂਦਿਆਂ ਅਨੇਕਾਂ ਭੁੱਲਾਂ ਹੋ ਜਾਂਦੀਆਂ। ਗੁਰੂ ਅਤੇ ਸੰਗਤ ਬਖਸ਼ਣ ਯੋਗ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Vaheguru. Vaheguru. Vaheguru.

जन नानक ऐसा हर सेवे आयंत लै छाया

ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ

ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ।

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਹੀ ਆਏ ਜਿਸ ਦਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੇ ਦਿਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ

ਤਪੀਆਂ ਜਿਹੜਾ ਨਾਮ ਜਪਿਆ, ਵੰਡ ਕੇ ਛਕਿਆ, ਦੇਵ ਤਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ, ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕੇ ਸਾਂ ਸਵਾਸਾਂ ਸੰਗ ਨਿਭਾਇਆ, ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ।

ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਸ ਦਾਨ ਵਿਵੇਕ ਦਾਨ ਵਿਸਾਹੁ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ

ਸਾਹਮਣੇ ਓਟਿਆਂ ਦੀ ਉੜਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਉਦਾਸ ਬੇਨਤੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਆਪ ਦੀ ਪਾਵਨ ਹਜ਼ੂਰੀ ਵਿੱਚ ਸਭ ਤੋਂ ਪਹਿਲਾਂ ਸੰਗਤਾਂ ਵੱਲੋਂ ਗੁਰਮਤਿ ਵਿਚਾਰਾਂ ਨਾਮ ਸਿਮਰਨ ਹੋਏ ਉਪਰੰਤ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਹਨ ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਨਾਮ ਸਿਮਰਨ ਦਾ ਭਾਵ ਸਭ ਦੇ ਹਿਰਦੇ ਤੇ ਵਸਾਉਣਾ ਆਈਆਂ ਸੰਗਤਾਂ ਦੀ ਦਰ ਹਾਜ਼ਰੀ ਤਿਲ ਫੁਲ ਪੇ ਢਾਂਵਾਂ ਪ੍ਰਵਾਨ ਕਰਨੀਆਂ ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਅਰਦਾਸ ਬੇਨਤੀ ਹੈ ਜੀ ਸੰਗਤਾਂ ਵੱਲੋਂ ਦਲਜੀਤ ਸਿੰਘ ਪਰਮਜੋਤ ਸਿੰਘ ਅਤੇ ਕਰਮਜੋਤ ਕੌਰ ਵੱਲੋਂ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ ਸੱਚੇ ਪਾਤਸ਼ਾਹ ਅਰਦਾਸ ਬੇਨਤੀ ਕਿਰਪਾ ਕਰਨੀਆਂ ਜੀ ਕਿਰਪਾ ਕਰਨੀ ਪਰਿਵਾਰ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਬਾਬਾ ਜਗਤਾਰ ਸਿੰਘ ਦੀ ਸਿਹਤ ਜਾਬੀ ਵਾਸਤੇ ਸਮੂਹ ਸੰਗਤਾਂ ਵੱਲੋਂ ਅਰਦਾਸ ਬੇਨਤੀ ਕਿਰਪਾ ਕਰਨੀ ਜੀ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਆਪ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਝ ਪਵਿੱਤਰਾ ਹੁਣ ਲਾਭ ਭੋਗ ਹਰ ਰਾਇ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਬਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਸਰਕਾਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਵੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸ਼ਾਮਾਂ ਦੇ ਦੀਵਾਨਾਂ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਰਤੀ ਆਰਤੀ ਦੇ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ ਜੀ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਸ਼ਹੀਦੀ ਪੁਰਬ 16 ਤਰੀਕ ਨੂੰ ਆ ਰਹੇ ਹਨ, ਗੁਰੂ ਘਰ ਵਿਖੇ ਜੋ 14 ਤਰੀਕ ਸ਼ਾਮ ਨੂੰ, ਐਤਵਾਰ ਸ਼ਾਮ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਰਹੇ ਹਨ, 16 ਤਰੀਕ ਨੂੰ ਸਭ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਹੋਵੇਗੀ, ਉਪਰੰਤ ਜੋ ਵਿਸ਼ੇਸ਼ ਦੀਵਾਨ ਸਜਣਗੇ ਸ਼ਾਮ ਦੇ ਦੇਰ ਤੀਕਰ। ਸੋ ਆਪ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋ ਇਤਨੀ ਹਾਜ਼ਰੀ ਪ੍ਰਵਾਨ ਕਰਨੀ ਭੁੱਲ ਚੁੱਕ ਦੀ ਖਿਮਾ। ਆਓ ਹੁਣ ਆਪ ਜੀ ਨੂੰ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀਓ, ਉੱਤਮ ਭਾਗ ਸੰਧਿਆ ਕਾਲ ਸਮੇਂ ਗੁਰੂ ਮਹਾਰਾਜ ਦੇ ਹਜ਼ੂਰ ਹਾਜ਼ਰੀਆਂ ਭਰ ਕੇ ਵਡਭਾਗੀ ਬਣ ਰਹੇ ਹਾਂ। ਸੋ ਅਲਾਹੀ ਬਾਣੀ ਸੋਦਰ ਰਹਿ ਰਾਸਾਈ ਦਾ ਪਾਠ, ਆਰਤੀ ਅਤੇ ਆਰਤੇ ਦੇ ਪਵਿੱਤਰ ਸ਼ਬਦਾਂ ਦਾ ਕੀਰਤਨ ਆਪ ਸਰਵਣ ਕਰ ਰਹੇ ਸੀ, ਹਾਜ਼ਰੀ ਭਰ ਰਹੇ ਸਨ ਸਤਿਕਾਰਯੋਗ ਹਜ਼ੂਰੀ ਰਾਗੀ ਜਥਾ ਔਰ ਮੁੱਖ ਗ੍ਰੰਥੀ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ, ਸਤਿਗੁਰੂ ਰਹਿਮਤ ਕਰਨ। ਹੁਣ ਕੁਝ ਸਮਾਂ ਚੱਲ ਰਹੀ ਲੜੀਵਾਰ ਗੁਰ ਸ਼ਬਦ ਦੀ ਵਿਚਾਰ ਨਾਲ ਜੁੜਾਂਗੇ। ਅੱਜ ਛੇਵੇਂ ਪਾਤਸ਼ਾਹ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਗੁਰਤਾ ਗੱਦੀ 'ਤੇ ਬਿਰਾਜਣ ਦਾ ਸ਼ੁਭ ਪਵਿੱਤਰ ਦਿਹਾੜਾ ਹੈ। ਸੋ ਕੁਛ ਮਹਾਰਾਜ ਦੇ ਬਚਨਾਂ ਦੀ ਸਾਂਝ ਪਾਵਾਂਗੇ। ਰਸਨਾ ਕਰੀਏ ਪਵਿੱਤਰ, ਹਾਜ਼ਰੀ ਗੁਰੂ ਚਰਨਾਂ 'ਚ ਲਵਾਈਏ ਜੀ, ਪਿਆਰ ਨਾਲ ਬੋਲੀਏ ਸਤਨਾਮ

ਜਗਤ ਗੁਰੂ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰ ਰਹੇ ਹਨ। ਅਸ਼ਟਪਦੀਆਂ ਭਾਵ ਅੱਠ ਅੱਠ ਪੌੜੀਆਂ ਦੇ ਸ਼ਬਦ ਸਤਿਗੁਰੂ ਮਿਹਰ ਕਰਦੇ ਘਰ ਤੀਜਾ ਤੀਜੇ ਘਰ ਸੁਰਤਾਲ ਵਿੱਚ ਗੁਰੂ ਮਹਾਰਾਜ ਜੀ ਨੇ ਇਹ ਸ਼ਬਦ ਗਾਇਆ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ, ਅਦੁੱਤੀ ਹੈ, ਅਖੰਡ ਹੈ, ਸੱਤ ਚਿੱਤ ਆਨੰਦ ਹੈ, ਪੂਰਿਆਂ ਗੁਰਾਂ ਦੀ ਕਿਰਪਾ ਦੁਆਰਾ ਮਿਲਦਾ ਹੈ, ਜਿਹੜਾ ਸਾਰਿਆਂ ਦਾ ਪ੍ਰਕਾਸ਼ਕ ਹੈ।

ਦੇ ਜੀ ਕਲੀ ਕਾਲ ਦੇ ਜੀਆਂ ਦਾ ਭਲਾ ਕਰਦੇ ਹਾਂ ਸੱਚੇ ਪਾਤਸ਼ਾਹ ਜੀ। ਪਹਿਲੀ ਯਾਤਰਾ ਉੱਤੇ ਚੱਲਦਿਆਂ ਏਮਨਾਬਾਦ ਪਹੁੰਚੇ ਨੇ। ਇਹ ਸੈਦਪੁਰ ਇੱਥੇ ਸਤਸੰਗ ਨਗਰ ਹੈ। ਸੇਰਸਾ ਸੂਰੀ ਦੇ ਵੇਲੇ ਇੱਕ ਰਾਜ ਜੁੜ ਗਿਆ ਸੀ, ਬਾਅਦ ਵਿੱਚ ਇਸ ਨੂੰ ਵਸਾਇਆ ਗਿਆ ਅਤੇ ਇਹਦਾ ਨਾਮ ਪਾਇਆ ਗਿਆ ਸੀ ਏਮਨਾਬਾਦ। ਪਹਿਲਾਂ ਸੈਦਪੁਰ ਸੀ ਮੰਡਿਆਲੀ। ਇੱਥੇ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜਿੱਥੇ ਰੋੜੀ ਸਾਹਿਬ ਗੁਰਦੁਆਰਾ ਹੈ, ਇੱਥੇ ਮਹਾਰਾਜ ਜੀ ਨੇ ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰਕਰੀ ਵਿਛਾਈ। ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਭਾਰੀ ਤਪੱਸਿਆ ਕੀਤੀ ਇੱਥੇ। ਔਰ ਇੱਕ ਦਿਨ ਦਾ ਜ਼ਿਕਰ ਹੈ ਕਿ ਭਾਈ ਮਰਦਾਨਾ ਜੀ ਅਤੇ ਕੁਝ ਰੱਬ ਦੇ ਪਿਆਰੇ ਸਾਧੂ ਫਕੀਰ ਜਿਹੜੇ ਗੁਰੂ ਨਾਨਕ ਦੇਵ ਦੀ ਸੰਗਤ ਕਰ ਰਹੇ ਸੀ, ਉਹਨਾਂ ਬੇਨਤੀ ਕੀਤੀ, ਮਹਾਰਾਜ ਭੁੱਖ ਲੱਗੀ ਹੈ, 7 ਦਿਨ ਹੋ ਗਏ ਆਪਾਂ ਨੂੰ ਬਾਹਰ ਬੈਠਿਆਂ ਨੂੰ, ਕੋਈ ਵੀ ਨਗਰ ਵਿੱਚੋਂ ਆਇਆ ਨਹੀਂ, ਕਿਸੇ ਨੇ ਵੀ ਆ ਕੇ ਸੇਵਾ ਨਹੀਂ ਕੀਤੀ, ਫਕੀਰਾਂ ਨੂੰ ਕੋਈ ਪ੍ਰਸ਼ਾਦ ਪਾਣੀ ਨਹੀਂ ਪੁੱਛਿਆ। ਅਤੇ ਮਹਾਰਾਜ ਕੀ ਹੁਕਮ ਹੈ, ਕਹਿੰਦੇ ਜਾਓ ਨਗਰ 'ਤੇ ਜਾਓ, ਛਕਾਓ। ਭਾਈ ਮਰਦਾਨਾ ਜੀ ਅਤੇ ਜਿੰਨੇ ਸਾਧੂ ਫਕੀਰ ਸੀ ਇਹ ਏਮਨਾਬਾਦ ਸ਼ਹਿਰ ਦੇ ਵਿੱਚ ਚਲੇ ਗਏ। ਬੜਾ ਅਮੀਰਾਂ ਦਾ ਸ਼ਹਿਰ ਭਾਈ ਇਹ, ਇੱਥੇ ਬਹੁਤ ਸਾਰੇ ਘਰਾਂ ਦੇ ਖੁਸ਼ੀ ਦੇ ਪ੍ਰੋਗਰਾਮ ਨੇ। ਕਿਸੇ ਘਰ 'ਚ ਬੱਚੇ ਦਾ ਜਨਮ ਦਿਨ ਮਨਾਇਆ ਜਾ ਰਿਹਾ, ਕਿਤੇ ਭਾਈ ਵਿਆਹ ਸ਼ਾਦੀਆਂ ਹਨ, ਕਿਤੇ ਹੋਰ ਖੁਸ਼ੀ ਦਾ ਪ੍ਰੋਗਰਾਮ ਹੈ। ਇਹ ਰੱਬ ਦੇ ਪਿਆਰੇ ਫਕੀਰ ਖੜ੍ਹੇ ਰਹੇ, ਕਿਸੇ ਨੇ ਬਾਤ ਨਹੀਂ ਪੁੱਛੀ। ਬੇਨਤੀ ਕਰਦੇ ਹਾਂ, ਆਮ ਤੌਰ 'ਤੇ ਸਾਡਾ ਵੀ ਇਹ ਸੁਭਾਅ ਹੈ, ਅਸੀਂ ਰੱਜਿਆਂ ਨੂੰ ਰਜਾਉਂਦੇ ਹਾਂ, ਪਿੰਡਾਂ ਥਾਵਾਂ 'ਤੇ ਵਿਆਹ ਕਰਦੇ ਹਾਂ, ਕੋਈ ਲੋੜਵੰਦ ਗਰੀਬ ਗੁਰਬਾ ਜਿਹਨੂੰ ਦੇਣਾ ਨਹੀਂ, ਅਤੇ ਰੱਜਿਆਂ ਨੂੰ ਰਜਾਉਂਦੇ ਹਾਂ, ਅਤੇ ਜਿਹੜੇ ਰੱਜ ਕੇ ਜਾਂਦੇ ਨੇ 100 ਘਾਟ ਕਮੀਆਂ ਗਿਣਦੇ ਜਾਂਦੇ ਨੇ, ਆਹ ਨਹੀਂ ਕੀਤਾ ਜਾਂ ਉਹ ਨਹੀਂ ਕੀਤਾ। ਇਸੇ ਤਰ੍ਹਾਂ ਲੋਕ ਆਉਂਦੇ ਨੇ, ਖਾ ਪੀ ਕੇ ਤੁਰੇ ਜਾ ਰਹੇ ਨੇ, ਕਿਸੇ ਨੇ ਫਕੀਰਾਂ ਨੂੰ ਪੁੱਛਿਆ ਹੀ ਨਹੀਂ। ਇੰਨੇ ਚਿਰ ਨੂੰ ਇੱਕ ਸ਼ਰਾਬੀ ਨੌਜਵਾਨ ਪਠਾਨ ਆਇਆ, ਘੋੜੀ 'ਤੇ ਅਸਵਾਰ ਹੈ। ਉਹਨੇ ਦੇਖਿਆ ਕੁਝ ਫਕੀਰ ਖੜ੍ਹੇ ਹਨ ਅਤੇ ਸ਼ਰਾਬ ਦੇ ਲੋਰ ਵਿੱਚ, ਕਿਉਂਕਿ ਬਾਣੀ ਦਾ ਫਰਮਾਨ ਹੈ, ਜਿੱਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ ਖਸਮੋਂ ਧੱਕੇ ਖਾਏ, ਜਿੱਤ ਪੀਤੇ ਖਸਮ ਬਿਸਰੇ ਦਰਗਹਿ ਮਿਲੇ ਸਜਾਏ, ਝੂਠਾ ਮਦ ਮੂਲ ਨਾ ਪੀਚਈ ਜੇ ਕਾ ਪਾਰ ਵਸਾਏ। ਜਿੱਥੋਂ ਤੱਕ ਵਾਹ ਚੱਲੇ ਇਹ ਝੂਠਾ ਨਸ਼ਾ ਨਹੀਂ ਖਾਣਾ ਪੀਣਾ ਚਾਹੀਦਾ। ਤਾਂ ਸਤਸੰਗੀਓ, ਗਾਟੇ ਨਾਮ ਦਾ ਇੱਕ ਵਿਦਵਾਨ ਹੈ, ਉਹਨੇ ਕਿਹਾ ਹੈ ਕਿ ਜਿਹੜਾ ਸ਼ਰਾਬੀ ਵਿਅਕਤੀ ਹੁੰਦਾ ਨਾ, ਇਹ ਸ਼ਰਾਬ ਦੀ ਬੋਤਲ ਵਰਗਾ ਹੁੰਦਾ। ਸ਼ਰਾਬ ਦੀ ਬੋਤਲ ਜਿਹੜੀ ਹੁੰਦੀ ਸਤਸੰਗੀਓ, ਇਹਦਾ ਸਿਰ ਨਹੀਂ ਹੁੰਦਾ, ਦੀ ਧੌਣ ਹੁੰਦੀ ਹੈ, ਸਿਰ ਨਹੀਂ ਹੁੰਦਾ ਬੋਤਲ ਦਾ। ਇਸੇ ਤਰ੍ਹਾਂ ਜਿਹੜਾ ਵਿਅਕਤੀ ਸ਼ਰਾਬ ਪੀ ਲੈਂਦਾ, ਡੱਫ ਲੈਂਦਾ, ਫਿਰ ਉਹਨੂੰ ਸਮਝ ਨਹੀਂ ਲੱਗਦੀ ਆਪਣੀ ਦੀ ਅਤੇ ਪਰਾਏ ਦੀ, ਘਰਦਿਆਂ ਨਾਲ ਬਾਦ ਸਲੂਕੀ, ਕਈਆਂ ਨੂੰ ਹੱਥ ਪਾ ਲੈਂਦਾ, ਸਵੇਰੇ ਮਾਫੀਆਂ ਮੰਗਦਾ, ਮੈਂ ਤਾਂ ਰਾਤ ਪੀਤੀ ਸੀ, ਮੈਨੂੰ ਪਤਾ ਹੀ ਨਹੀਂ ਲੱਗਿਆ। ਉਹ ਸ਼ਰਾਬੀ ਬੰਦਾ ਸੀ ਅਤੇ ਆਇਆ ਘੋੜੀ 'ਤੇ ਚੜ੍ਹਿਆ ਅਤੇ ਉਹਨੇ ਵੇਖੇ ਫਕੀਰ ਖੜ੍ਹੇ ਨੇ, ਉਹ ਜਲ ਪਾਣੀ 'ਤੇ ਕੀ ਪੁੱਛਣਾ ਉਹਨੇ, ਸਤਸੰਗੀ ਉਹ ਧੱਕੇ ਮਾਰੇ, ਗਾਲ ਗਲੋਚ ਕੀਤਾ। ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਲਿਖੇ ਨੇ ਦਸਮ ਗ੍ਰੰਥ ਵਿੱਚ, ਏਕ ਮਦੀ ਦੂਜੇ ਤਰਨ ਤੀਜੇ ਧਨ ਹੋਏ ਧਾਮ, ਪਾਪ ਕਰੇ ਬਿਨ ਕਿਉਂ ਬਚੇ ਬਚੇ ਬਚਾਵੇ ਰਾਮ। ਕਹਿੰਦੇ ਏਕ ਮਦੀ, ਇੱਕ ਤਾਂ ਬੰਦਾ ਹੋਵੇ ਸ਼ਰਾਬੀ, ਏਕ ਮਦੀ ਦੂਜੇ ਤਰਨ, ਦੂਜੇ ਨੰਬਰ 'ਤੇ ਹੋਵੇ ਜਵਾਨੀ, ਤੀਜੇ ਨੰਬਰ 'ਤੇ ਹੋਵੇ ਸਤਸੰਗੀ, ਚੰਗੀ ਗੱਡੀ ਥੱਲੇ ਜਾਂ ਘੋੜਾ ਹੋਵੇ, 4 ਪੈਸੇ ਜੇਬ 'ਚ ਹੋਣ। ਇਹੋ ਜਿਹਾ ਵਿਅਕਤੀ ਪਾਪ ਕਰਨ ਤੋਂ ਬਚ ਹੀ ਨਹੀਂ ਸਕਦਾ, ਕਿਤੇ ਵਾਹਿਗੁਰੂ ਕਿਰਪਾ ਕਰਦੇ ਵਿਚਾਲੇ ਬਚ ਸਕਦਾ। ਉਹਨੇ ਧੱਕੇ ਮਾਰ ਦਿੱਤੇ, ਭਾਈ ਮਰਦਾਨਾ ਜੀ ਡਿੱਗ ਪਏ, ਸੱਟਾਂ ਲੱਗ ਗਈਆਂ, ਗੋਡੇ ਗਿੱਟੇ ਛਿੱਲੇ ਗਏ, ਅਰਕਾਂ ਛਿੱਲੀਆਂ ਗਈਆਂ। ਫਕੀਰਾਂ ਨੇ ਭਾਈ ਮਰਦਾਨਾ ਜੀ ਨੂੰ ਲਿਆਂਦਾ ਪਕੜ ਕੇ, ਮਹਾਰਾਜ ਦੇ ਕੋਲ, ਮਹਾਰਾਜ ਤੁਹਾਡੇ ਸੇਵਕ ਨੂੰ ਸੱਟਾਂ ਲਾ ਤੀਆਂ। ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਬਚਨ ਫਰਮਾਇਆ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈ ਸੜਕ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਲੋਂ ਤਾਇਆ, ਜੋਰੀ ਮੰਗੇ ਦਾਨ ਵੇ ਲਾਲੋ। ਕਹਿੰਦੇ ਇਹਨਾਂ ਨੇ ਪਿਆਰ ਦੇ ਨਾਲ ਸਾਧੂਆਂ ਨੂੰ ਦਾਨ ਨਹੀਂ ਦਿੱਤਾ, ਹੁਣ ਜਿਹੜਾ ਪਾਪ ਕੀਤਾ, ਸਾਧੂਆਂ ਨੂੰ ਧੱਕੇ ਮਾਰੇ ਨੇ, ਸੱਟਾਂ ਲਾਈਆਂ, ਇਹ ਪਾਪ ਲਾੜਾ ਬਣ ਕੇ ਜੰਮੇਗਾ ਕਾਬਲ ਦੇ ਵਿੱਚ, ਉੱਥੋਂ ਪਾਪ ਰੂਪੀ ਜੰਜ ਲੈ ਕੇ ਆਵੇਗਾ ਲਾੜਾ ਬਣ ਕੇ, ਧੱਕੇ ਦੇ ਨਾਲ ਦਾਨ ਮੰਗੇਗਾ, ਧੱਕੇ ਨਾਲ
सच्चे पातशाह जी ने वह शब्द उचारे महाराज नितलंग राग विच सत्संगियो तुहानू गुरु ग्रंथ साहिब दे 724 अंग ते। एक साल बाद गुरु नानक देव जी फिर उत्थे आ बैठे इमनाबाद रोड़ी साहब गुरद्वारा सत सिंह बहुत आलीशान गुरद्वारा बने पाकिस्तान दे विच है। इत्थे सच्चे पातशाह आ बैठे ने जिहनू बाबर का हमला हो गया। बाबर एक वड्डी फौज लैके आ गए आ गया। बाणी च लिखिया है मुगल पठाणा भई लड़ाई रण में तेग वगाई उन्नी तुबक तान चलाई नी चलाई उन्नी हस्त चढ़ाई। सत्संगियो मुगलों की ते पठाणा की लड़ाई हो गई। मुगल सी काबल दे निवासी पठान सी इमनाबाद वाले निवासी। ऐसी जंग हुई बड़ा कतलेआम होया। वो दृश्य मारे इत्थे लिख रहे ने कि उस जंग दे च की कुछ होया। भाई सच्चे पातशाह कहिंदे जिन सिर सोहन पट्टियां जिन्हां इस्त्रियां दे सिर ते सोहणियां सोहणियां मीढ़ियां सोभदियां सी केस वाह वाह के गुंद गुंद के बड़े सोहणे सोहणे डिजाइन बना बना के मीढ़ियां बनाईयां सी सिर दियां। मांगी पाए संधूर मांग कह दी किसम वाह के दो हिस्से कर लै वो संधूर आदक पा लेंदे ने यह सुहाग की निशानी मानदियाँ स्त्रियाँ सनातन मत विच गुरमत विच नहीं ये गुरमत विच चीज़ है नहीं। इसलिए मांगी पाए संधूर कहिंदे जिहड़ियां स्त्रियाँ खुदा नूं रब नूं भुलियां सी सिर वाह वाह के केसां दे विच चीर कढ के ते विच संधूर पाया होया सी से सिर काती मुनियन बाबर दे शपाइया ने लैके काती कैंची दे सिर मुन सुटे उन्हां स्त्रियों दे से सिर काती काती कहिंदे कैंची लैके मुनियन मुन सुटे केस गल विच पाए पा आवै धूड़ इन्नी खे खुआरी की सत्संगी मिट्टी कट्टा पा पा के मूँह दे विच और नाले पुछदे ने नाले अत्याचार करदे ने बाबर दे सिपाही कित्थे लुकोए ने पैसे गहना गट्टा कित्थे रखिया। ऐसी सत्संगी मार पई महलां अंदर होंदियां जिहड़ियां इस्त्रियां महलां विच रहिंदियां सी और महलां दे विच रह के खुदा नूं रब नूं भुलियां सी हुण बहण ना मिलण हदूर कहिंदे ऐसा समा आ गया हुण अपने पतियां दे कोल बहना वी नहीं मिलदा। कैद कर लईआं गईआं पति मारे गए मालक जिहड़े खसम सी मारे गए इस्त्रियां दी खेह खुआरी कीती सिर मुन दित्ते गए मूँह च कट्टा पा पा के अत्याचार कीते गए हुण उन्हां इस्त्रियां नूं कहिंदे अपने मालकां पतियां दे कोल बहना वी नहीं मिलदा। आदेश बाबा आदेश जपजी साहिब दा पाठ रोज़ गुरसिख नूं करना चाहिए। श्री जपजी साहिब दे पाठ विच आपां रोज़ ही पढ़ते हाँ आदेश तिसे आदेश। सो हरेक धर्म का अपना अपना मिलन का तरीका है। भाई गुरसिखी दे विच आम सिख नूं सिख मिलदा सत श्री अकाल अमरधारी नूं अमरधारी सिंह मिलदा ते उन्हां नूं हुक्म है आगै आवत सिंह जो पावे वाहिगुरू जी की फतेह बुलावे। अमरधारी सिंह नूं अमरधारी सिंह मिलदा ते फतेह गज के बुलाउणी चाहीदी। प्यारिओ असी रूप बिगाड़ छड्डिया फतेह दा वी ते असी रूप बिगाड़ता सत श्री अकाल दा। सत्संगियो जिहड़ी सत श्री अकाल इहदा मतलब सत दा अर्थ सच्चा है श्री दा अर्थ श्रोमणी ते अकाल दा अर्थ वाहिगुरू। वाहिगुरू श्रोमणी है असी की उहदा बनावा सत श्री अकाल इहदा कोई अर्थ नहीं इहदा मतलब भी कोई नहीं मतलब भी इह भी असी बिगाड़ छड्डिया। सो जिहड़ी फतेह है सत्संगियो वह भी अद्धी कप बुलाने फतेह जी फतेह नहीं प्याई। गुरु महाराज ने सानू जोड़िया वाहिगुरू के नाम नाल जिहड़ा फतेह बुलाउंदा उहदे मूँह तो दो वार वाहिगुरू निकलदा अगले दे कन्न च दो वार पैंदा। वह फतेह बुलाउंदा है उहदे रसना तो दो वार निकलदा साढ़े कन्न च पैंदा भला हुंदा। तो सत्संगियो हिंदू वीर नूं हिंदू वीर मिलदा तो कहिंदा राम राम और हरे कृष्ण। मुसलमान मुसलमान वीर मिलदा सलालेकम लेकम सलाम उल्ट हुंदा उह जिन्हें पहला बोलना वह कहिंदा सलालेकम अगला बोलता लेकम सलाम।
ਭਾਵ ਮੇਰੀ ਖੁਦਾ ਨੂੰ ਸਲਾਮ ਕਹਿੰਦੇ, ਮੇਰੀ ਵੀ ਖੁਦਾ ਨੂੰ ਸਲਾਮ। ਯੋਗੀ ਲੋਕ ਜਿਹੜੇ ਕੰਨ ਪਾਟੇ ਯੋਗੀ ਹੁੰਦੇ, ਉਹ ਜਦੋਂ ਇੱਕ ਦੂਜੇ ਨੂੰ ਮਿਲਦੇ ਕਹਿੰਦੇ ਆਦੇਸ਼ ਆਦੇਸ਼, ਭਾਵ ਨਮਸਕਾਰ। ਆਦੇਸ਼ ਦਾ ਅਰਥ ਹੈ ਨਮਸਕਾਰ। ਸੋ ਗੁਰੂ ਨਾਨਕ ਦੇਵ ਜੀ ਕਹਿੰਦੇ ਆਦੇਸ਼ ਬਾਬਾ ਆਦੇਸ਼, ਭਾਵ ਕਿ ਨਮਸਕਾਰ ਹੈ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ, ਪਰਮਾਤਮਾ ਨੂੰ ਨਮਸਕਾਰ ਹੈ। ਆਦਿ ਪੁਰਖ ਤੇਰਾ ਅੰਤ ਨ ਪਾਇਆ, ਹੇ ਆਦਿ ਪੁਰਖ ਵਾਹਿਗੁਰੂ ਤੇਰਾ ਕਿਸੇ ਨੇ ਅੰਤ ਨਹੀਂ ਪਾਇਆ। ਕਰ ਕਰ ਦੇਖਹਿ ਵੇਸ, ਕਈ ਤਰ੍ਹਾਂ ਦੇ ਵੇਸ ਬਣਾ ਬਣਾ ਪਰਮਾਤਮਾ ਤੂੰ ਦੇਖ ਰਿਹਾ ਜੀਵਾਂ ਨੂੰ। ਰਹਾਓ ਵਿਸ਼ਰਾਮ ਦੇ ਕੇ ਮਹਾਰਾਜ ਮਿਹਰ ਕਰਦੇ ਨੇ, ਜਦੋਂ ਸੀਆਂ ਵਿਆਹੀਆਂ, ਕਹਿੰਦੇ ਏਮਨਾਬਾਦ ਦੀਆਂ ਇਸਤਰੀਆਂ ਜਿਨ੍ਹਾਂ ਦੇ ਪਤੀ ਮਾਰੇ ਗਏ, ਖੇਹ ਖੁਆਰੀ ਹੋ ਰਹੀ ਜਿਨ੍ਹਾਂ ਦੀ, ਕਹਿੰਦੇ ਜਦੋਂ ਸੀਆਂ ਵਿਆਹੀਆਂ, ਜਦੋਂ ਵਿਆਹ ਕੇ ਆਈਆਂ ਸੀ ਆਪਣੇ ਪੇਕਿਆਂ ਤੋਂ, ਜਦੋਂ ਵਿਆਹ ਕੇ ਸਹੁਰੇ ਘਰ ਆਈਆਂ ਸੀ, ਲਾੜੇ ਸੋਹਨ ਪਾਸ, ਇਹਨਾਂ ਇਸਤਰੀਆਂ ਦੇ ਜਿਹੜੇ ਲਾੜੇ ਸੀ ਸੁੰਦਰ ਰੂਪ ਵਾਲੇ, ਉਹ ਇਹਨਾਂ ਦੇ ਕੋਲ ਸੋਭਦੇ ਸੀ। ਹਿਡੋਲੀ ਚੜ੍ਹ ਆਈਆਂ, ਕਹਿੰਦੇ ਪਾਲਕੀਆਂ 'ਤੇ ਚੜ੍ਹ ਚੜ੍ਹ ਕੇ, ਡੋਲਿਆਂ 'ਤੇ ਚੜ੍ਹ ਚੜ੍ਹ ਕੇ ਬੜੀ ਸ਼ਾਨ ਦੇ ਨਾਲ ਆਈਆਂ ਸੀ ਵਿਆਹ ਕੇ। ਦੰਦ ਖੰਡ ਕੀਤੇ ਰਾਸ, ਹਾਥੀ ਦੇ ਦੰਦ ਦੇ ਚੂੜੇ ਪਾਏ ਹੋਏ ਸੀ ਹੱਥਾਂ ਵਿੱਚ, ਜਿਹੜੀਆਂ ਪਾਲਕੀਆਂ ਸੀ ਜਿਨ੍ਹਾਂ 'ਚ ਬਹਿ ਕੇ ਆਈਆਂ ਸੀ ਉਹਨਾਂ 'ਤੇ ਹਾਥੀ ਦੇ ਦੰਦ ਦੀ ਕਢਾਈ ਕੀਤੀ ਹੋਈ ਸੀ। ਭਾਵ ਬੜੇ ਬੜੇ ਮਹਿੰਗੇ ਸ਼ਿੰਗਾਰ ਕੀਤੇ ਹੋਏ ਸੀ। ਉੱਪਰੋਂ ਪਾਣੀ ਵਾਰੀ ਐ, ਫਿਰ ਸੱਸਾਂ ਨੇ ਉਹਨਾਂ ਦੇ ਸਿਰ ਦੇ ਉੱਤੇ ਦੀ ਪਾਣੀ ਵਾਰ ਵਾਰ ਕੀ ਪੀਤੇ। ਝੱਲੇ ਝਿਮਕਣ ਪਾਸ, ਅਤੇ ਜਿਨ੍ਹਾਂ ਦੇ ਕੋਲ ਜਿਹੜੇ ਪੱਖੇ ਸੀ ਉਹਨਾਂ ਨੂੰ ਸਤਸੰਗੀਓ ਲੱਗੇ ਹੁੰਦੇ ਸੀ, ਸੀਸੇ ਚਮਕਦੇ ਸੀ। ਉਹ ਛੋਟੇ ਹੁੰਦੇ ਦੇਖਦੇ ਰਹੇ ਸਤਿਕਾਰਯੋਗ ਬਜ਼ੁਰਗ ਮਾਈ ਮਾਤਾਵਾਂ ਬਜ਼ੁਰਗ ਬੈਠੇ ਨੇ, ਪੱਖੇ ਤਾਂ ਹੁਣ ਚੱਲੇ ਜਿਹੜੇ ਬਿਜਲਈ ਵਾਲੇ ਨੇ, ਛੋਟੇ ਹੁੰਦੇ ਪੱਖੀਆਂ ਹੁੰਦੀਆਂ ਸੀ, ਬੜੀਆਂ ਕਢਾਈ ਕੀਤੀਆਂ ਹੋਣੀਆਂ, ਬੜੀਆਂ ਸੋਹਣੀਆਂ, ਵਿੱਚ ਸੀਸੇ ਲੱਗੇ ਹੋਣੇ, ਬੜੇ ਪਿਆਰ ਨਾਲ ਸਜਾਈਆਂ ਹੋਣੀਆਂ, ਉਹ ਜ਼ਿਕਰ ਕਰ ਰਹੇ ਨੇ। ਝੱਲੇ ਝਿਮਕਣ ਪਾਸ, ਜਿਨ੍ਹਾਂ ਦੇ ਕੋਲ ਜਿਹੜੇ ਪੱਖੇ ਸੀ, ਨੌਕਰ ਰਾਣੀਆਂ ਰੱਖੀਆਂ, ਸੀਸੇ ਦੇ ਜਿਹੜੇ ਬਣੇ ਹੋਏ ਪੱਖੀਆਂ ਸੀ ਚਮਕਦੀਆਂ, ਅਤੇ ਉਹ ਝੱਲਦੀਆਂ ਸੀ, ਹਵਾ ਝੱਲਦੀਆਂ ਸੀ ਉਹਨਾਂ ਨੂੰ। 100,00,000 ਲੈਣ ਬੈਠੀਆਂ, ਜਦੋਂ ਵਿਆਹ ਕੇ ਆਉਂਦੀਆਂ ਸੀ ਆਈਆਂ ਸੀ ਅਤੇ ਮੂੰਹ ਵਿਖਾਉਣ ਦਾ 100,00,000 ਰੁਪਈਆ ਲੈਂਦੀਆਂ ਸੀ। ਆ ਪੱਲਾ ਚੁੱਕਣਾ ਨਾ, ਅਤੇ ਪੱਲਾ ਚੁੱਕਣ ਦਾ ਕਹਿੰਦੇ 100,00,000 ਰੁਪਈਆ ਲੈਂਦੀਆਂ ਸੀ ਮੁੱਲ। 100,00,000 ਲਵਾਂਗੀ ਫਿਰ ਪੱਲਾ ਚੁੱਕ ਕੇ ਅਤੇ ਮੂੰਹ ਵਿਖਾਵਾਂਗੀ। 100,00,000 ਲੈਣ ਬੈਠੀਆਂ, 100,00,000 ਲੈਣ ਖੜੀਆਂ, ਅਤੇ ਜਦੋਂ ਖਲੋਣਾ ਹੁੰਦਾ ਸੀ ਅਤੇ ਕਹਿੰਦੇ ਕਿ ਚਲੋ ਆਪਾਂ ਆਉਣ ਚੱਲੀਏ ਜਾਂ ਕਿਤੇ ਜਾਣਾ, ਕਹਿੰਦੀ 100,00,000 ਰੁਪਈਆ ਲਵਾਂਗੀ ਫਿਰ ਮੈਂ ਖਲੋਵਾਂਗੀ। ਇਹਨੇ ਇਹਨੇ ਅਮੀਰ ਕਰਦੀਆਂ ਇਸਤਰੀਆਂ ਜਿਹੜੀਆਂ ਸੀ ਵਿਆਹ ਵਿਆਹ ਕੇ ਆਈਆਂ ਹੋਈਆਂ ਸੀ ਇੱਥੇ। ਗਰੀ ਸ਼ੁਹਾਰੇ ਖਾਂਦੀਆਂ, ਕਹਿੰਦੇ ਗਰੀਆਂ ਅਤੇ ਸ਼ੁਹਾਰੇ ਖਾਂਦੀਆਂ ਸੀ, ਪਾਵ ਕੇ ਖੋਪੇ ਠੂਠੀਆਂ ਔਰ ਸ਼ੁਹਾਰੇ, ਹੋਰ ਕਈ ਤਰ੍ਹਾਂ ਦੇ ਡਰਾਈ ਫਰੂਟ ਖਾਂਦੀਆਂ ਸੀ। ਮਾਣ ਸੇਜੜੀਆਂ, ਤਰ੍ਹਾਂ ਤਰ੍ਹਾਂ ਦੀਆਂ ਸੇਜਾਂ ਦੇ ਆਨੰਦ ਲੈਂਦੀਆਂ ਸੀ, ਤਰ੍ਹਾਂ ਤਰ੍ਹਾਂ ਦੇ ਸੇਜਾਂ ਦੇ, ਫੁੱਲਾਂ ਦੀਆਂ ਸੇਜਾਂ, ਮਖਮਲੀ ਸੇਜਾਂ, ਸੋਹਣੀਆਂ ਸੇਜਾਂ 'ਤੇ ਆਰਾਮ ਕਰਦੀਆਂ ਸੀ। ਇੱਕ ਮੈਂ ਕਹਾਣੀ ਪੜ੍ਹ ਰਿਹਾ ਸੀ ਸਤਸੰਗੀਓ, ਰਾਜੇ ਨੇ ਇੱਕ ਰੱਖੀ ਸੀ ਬੱਚੀ, ਨੌਕਰ ਰਾਣੀ, ਗਰੀਬ ਲੋੜਵੰਦ ਵਿਚਾਰੀ। ਉਹਦਾ ਕੰਮ ਕੀ ਸੀ, ਰੋਜ਼ ਰਾਜੇ ਦੀ ਸੇਜ ਨੂੰ ਸਵਾਰਨਾ, ਸ਼ਿੰਗਾਰਨਾ, ਅਤਲਪੁਰੀ ਪਰਫਿਊਮ ਆਦਿਕ ਉੱਤੇ ਛਿੜਕਣੇ, ਫੁੱਲਾਂ ਦੀ ਸੇਜ ਬਣਾਉਣੀ। ਉਹ ਲੜਕੀ ਰੋਜ਼ ਫੁੱਲ ਲਿਆਵੇ ਉੱਤੇ, ਰਾਜੇ ਦੀ ਸੇਜ ਦੇ ਉੱਤੇ ਵਿਛਾਵੇ, ਰਾਜਾ ਸੁਣਦਾ ਸੀ ਆਰਾਮ ਨਾਲ। ਇੱਕ ਦਿਨ ਉਹਦੇ ਬੱਚੀ ਦੇ ਮਨ 'ਚ ਖਿਆਲ ਆ ਗਿਆ ਕਿ ਰੋਜ਼ ਰਾਜਾ ਸੁਣਦਾ ਅਤੇ ਅੱਜ ਮੈਂ ਸੌਂ ਕੇ ਦੇਖਾਂ। ਉਹਨੇ ਆਸਾ ਪਾਸਾ ਵੇਖਿਆ, ਕੋਈ ਨਹੀਂ ਦੇਖਦਾ, ਅਤੇ ਉਹ ਫੁੱਲਾਂ ਦੀ ਸੇਜ 'ਤੇ ਸੌਂ ਗਈ। ਸੁੱਤਿਆਂ ਉਸ ਵੇਲੇ ਨੀਂਦ ਆ ਗਈ। ਇੰਨੇ ਚਿਰ ਰਾਜਾ ਆ ਗਿਆ ਅਤੇ ਰਾਜੇ ਨੇ ਸੱਸ ਨੇ ਦੇਖਿਆ ਕਿ ਇੱਕ ਲੜਕੀ ਮੇਰੀ ਨੌਕਰ ਰਾਣੀ ਮੇਰੀ ਸੇਜ 'ਤੇ ਸੁੱਤੀ ਹੈ। ਹੰਟਰ ਫੜਿਆ, ਛਾਂਟਾ ਫੜਿਆ, ਮਾਰ ਮਾਰ ਚੰਮ ਲਾ ਤਾ, ਹੱਸੀ ਜਾਵੇ ਕੁੜੀ, ਹੱਸੀ ਜਾਏ। ਰਾਜਾ ਪੁੱਛਦਾ, ਕਮਲੀਏ ਤੂੰ ਹੱਸਦੀ ਕਿਉਂ ਆ? ਕਹਿੰਦੀ ਮੈਂ ਹੱਸਦੀ ਤਾਂ ਵਾਂ, ਮੈਂ ਸੋਚਿਆ ਕਿ ਮੈਂ 1-2 ਮਿੰਟ ਸੁੱਤੀ ਇੰਨੀ ਕੁੱਟ ਪਈ, ਜਿਹੜਾ ਰੋਜ਼ ਸੌਂਦਾ ਉਹਨੂੰ ਉਹਦੀ ਕੀ ਬਣੂ, ਉਹਦਾ ਜਿਹੜਾ ਰੋਜ਼ ਰੱਬ ਨੂੰ ਭੁਲਾ ਕੇ ਸੌਂਦਾ ਸੇ, ਅਤੇ ਉਹਦੇ ਕੀ ਬਣੂ, ਮੈਂ ਤਾਂ ਹੱਸਦੀ ਹਾਂ।
कि दो मिनट मैं सुती मेरा चम ला दिता जो ये रब न भुलिया अगां जाएगा दरगाह उ बनेगा यदा। सचे पातशाह कहिंदे ने कि माणन सेजड़ियां तरह तरह दियां सेजां दे आनंद माण दियां सी तीन गल सिलकां पाइया। हुण की होया कि बाबर ने हमला कर दिता इन्हां दे पति गए मारे लड़दियां लड़दियां इस्त्रियां नूं फड़ लिया सिपाहियां ने उन्हां दे गलां दे विच सतसंगी फाइयां पा लईयां रस्से पा ले धूई जा रहे ने धूई तीन गल सिलकां पाइयां टुटण मोत सरियां जिहड़े गलां च हार पाए सी इस्त्रियां ने मोतियां दे खिलर गए टुट गए ऐसी हालत हुई सतसंगियो धन जोबन दोए वैरी होए। कहिंदे कि पैसा ज्यादा सी पैसा भी वैरी बन गया एक तो सोना चांदी इना ना पाउंदियां सी बेनती कीती सी परसों भी कि धन गुरु हरगोबिंद साहिब जी महाराज जिन्हां दा अज गुरपुरब अपना गुरता गद्दी का दिवस मना रहे हैं। नूर जहां जहांगीर बादशाह की जिहड़ी बेगम सी नूर जहां ये गुरु के दर्शन बाद से आई तो कहें कि उन्हें जोड़ा लिंगा पाया सी या घग्गरा पाया सी इक्की नौकर राणिया फड़ के तुर दिया सी 35 किलो का भार से हीरे मोती इन्ने लगे से उन्होंने इन्हों

ਤਰ੍ਹਾਂ ਤਰ੍ਹਾਂ ਦੇ ਰੰਗ ਲਾ ਲਾ ਕੇ ਸੱਸਵੇਂ ਰੱਖੇ ਹੋਏ ਸੀ, ਆਪਣਾ ਚਿਹਰਾ ਮੂਹਰਾ ਸਵਾਰਿਆ ਸੀ ਚੰਗੀ ਤਰ੍ਹਾਂ ਸ਼ਿੰਗਾਰ ਸ਼ਿੰਗਾਰ ਕੇ। ਦੂਤਾਂ ਨੂੰ ਫੁਰਮਾਇਆ, ਸੋ ਜਿਹੜਾ ਬਾਬਰ ਸੀ ਉਹਨੇ ਆਪਣੇ ਦੂਤਾਂ ਨੂੰ ਸਿਪਾਹੀਆਂ ਨੂੰ ਹੁਕਮ ਕੀਤੇ, ਲੈ ਚੱਲੈ ਪਤ ਗਵਾਏ। ਬਾਬਰ ਦੇ ਸਿਪਾਹੀ ਉਹਨਾਂ ਇਸਤਰੀਆਂ ਦੀ ਇੱਜ਼ਤ ਖਰਾਬ ਕਰ ਕਰਕੇ ਤੇ ਧੂ ਕੇ ਗਲ ਚ ਰਸਤੇ ਪਾ ਕੇ ਲੈ ਗਏ। ਜੇ ਤਿਸ ਪਾਵੈ ਦੇ ਵਡਿਆਈ, ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਜੇ ਵਾਹਿਗੁਰੂ ਨੂੰ ਭਾਵੇ, ਪਰਮਾਤਮਾ ਨੂੰ ਚੰਗਾ ਲੱਗੇ ਤੇ ਜੀਵਨ ਵਡਿਆਈ ਦੇ ਦਿੰਦਾ ਵਾਹਿਗੁਰੂ, ਮਾਣ ਸਨਮਾਨ ਦਿੰਦਾ ਵਾਹਿਗੁਰੂ। ਜੇ ਭਾਵੈ ਦੇ ਸਜਾਏ, ਜੇ ਪਰਮਾਤਮਾ ਨੂੰ ਭਾਵੇ ਕਿ ਇਹਦੇ ਕਰਮ ਕੁਝ ਐਸੇ ਨੇ, ਫਿਰ ਸਜ਼ਾ ਮਿਲਦੀ ਪਿਆਰੇ, ਸਜ਼ਾ ਫਿਰ ਬੜੇ ਦੁੱਖ ਮਿਲਦੇ ਨੇ। ਤਾਂ ਹੀ ਕਿਹਾ ਨਾ ਮਹਾਰੇ ਸੱਚੇ ਪਾਤਸ਼ਾਹ ਜੀ ਨੇ, ਕਬੀਰ ਕਾਮ ਪਰੇ ਹਰ ਸਿਮਰੀਏ, ਐਸਾ ਸਿਮਰੋ ਨਿੱਤ, ਅਮਰਾਪੁਰ ਵਾਸਾ ਕਰੋ, ਹਰ ਗਿਆ ਬਹੂਰੇ ਬਿੱਤ। ਜਦੋਂ ਕੰਮ ਪੈਂਦਾ ਉਦੋਂ ਆਪਾਂ ਰੱਬ ਰੱਬ ਜ਼ਿਆਦਾ ਕਰਦੇ ਹਾਂ, ਅਤੇ ਜਦੋਂ ਕੰਮ ਹੋ ਗਿਆ ਤਾਂ ਫਿਰ ਅਸੀਂ ਰੱਬ ਨੂੰ ਭੁੱਲ ਜਾਂਦੇ ਹਾਂ। ਕਹਿੰਦੇ ਜਿੱਦਾਂ ਕੰਮ ਪੈਣ 'ਤੇ ਰੋਜ਼ ਰੱਬ ਨੂੰ ਯਾਦ ਕਰਦੇ, ਹਰ ਰੋਜ਼ ਕਰਿਆ ਕਰੋ, ਫਿਰ ਕਿਰਪਾ ਕਰੇਗਾ ਵਾਹਿਗੁਰੂ। ਅਮਰਾਪੁਰ ਵਾਸਾ ਕਰੋ, ਅਮਰਾਪੁਰੀ ਜਿਹੜੀ ਸੱਚਖੰਡ ਹੈ ਉੱਥੇ ਟਿਕਾਣਾ ਹੋ ਜਾਏਗਾ ਭਾਈ ਤੁਹਾਡਾ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਜੇ ਭਾਵੈ ਦੇ ਸਜਾਏ, ਜੇ ਪਰਮਾਤਮਾ ਨੂੰ ਭਾਵੇ ਉਹਦੇ ਕਰਮ ਮਾੜੇ ਨੇ, ਫਿਰ ਸਜਾਵਾਂ ਦਿੰਦਾ ਵਾਹਿਗੁਰੂ ਸਜਾਵਾਂ। ਅੱਗੋ ਦੇ ਜੇ ਚੇਤੀ ਐ, ਕਹਿੰਦੇ ਜੇ ਪਹਿਲਾਂ ਹੀ ਵਾਹਿਗੁਰੂ ਵਾਹਿਗੁਰੂ, ਖੁਦਾ ਖੁਦਾ, ਰਾਮ ਰਾਮ ਦਾ ਨਾਮ ਚੇਤੇ ਕਰਦੀ ਹਾਂ, ਭੁੱਲ ਗਈ ਆ ਰੱਬ ਨੂੰ, ਵਾਹਿਗੁਰੂ ਨੂੰ ਵਿਸਾਰ ਦਿੱਤੇ, ਬੇਨਤੀ ਕਰਾਂ। ਸਾਡਾ ਇਤਿਹਾਸ ਜਦੋਂ ਪੜ੍ਹਦੇ ਨੇ ਸਤਸੰਗੀ, ਸਾਡੀਆਂ ਮਾਵਾਂ ਸਾਡੀਆਂ ਭੈਣਾਂ ਨੇ ਪੱਟੀ ਅਤੇ ਲਾਹੌਰ ਦੀਆਂ ਜੇਲ੍ਹਾਂ ਵਿੱਚ ਸਵਾ ਸਵਾ ਵਣ ਪੀਸਣੇ ਪੀਸੇ, ਪਤੀ ਭਗੌੜੇ ਨੇ, ਦੇਸ਼ ਕੌਮ ਦੀ ਆਜ਼ਾਦੀ ਲਈ ਲੜ ਰਹੇ ਨੇ, ਜੰਗਲਾਂ 'ਚ ਰਹਿੰਦੇ ਨੇ, ਉਹਨਾਂ ਦੀਆਂ ਸਿੰਗੜੀਆਂ ਫੜ ਕੇ ਲੈ ਗਏ ਦੁਸ਼ਟ, ਨਿੱਕੇ ਨਿੱਕੇ ਬੱਚੇ ਉਹਨਾਂ ਦੀ ਗੋਦੀ ਵਿੱਚ, ਸਤਸੰਗੀ ਉਹਨੂੰ ਦੁੱਧ ਵੀ ਪਿਆਉਂਦੀਆਂ, ਸਵਾ ਸਵਾ ਵਣ ਪੀਸਣੇ ਪੀਸਦੀਆਂ, ਰਾਤ ਨੂੰ ਉਹਨਾਂ ਦੀ ਛਾਤੀਆਂ 'ਤੇ ਪੱਥਰ ਰੱਖ ਦਿੰਦੇ ਨੇ ਬੱਚੇ ਦੁੱਧ ਨਾ ਲੈਣ। ਇੰਨੇ ਨੇ ਦੁੱਖ ਅਤੇ ਕਸ਼ਟ ਉਹਨਾਂ ਨੇ ਭੋਗੇ, ਛੋਟੇ ਛੋਟੇ ਬੱਚੇ ਬਰਸ਼ਿਆਂ ਨਾਲ ਬਿੰਨ ਬਿੰਨ ਕੇ ਅਤੇ ਟੋਟੇ ਟੋਟੇ ਕਰਕੇ ਗਲਾਂ 'ਚ ਹਾਰ ਪਾ ਦਿੱਤੇ, ਭਾਣਾ ਮੰਨਦੀਆਂ ਵਾਹਿਗੁਰੂ ਦਾ। ਸ਼ਾਮ ਨੂੰ ਸਮਾਂ ਹੋਇਆ ਅਤੇ ਰਹਿਰਾਜ ਸਾਹਿਬ ਦੇ ਪਾੜ ਦਾ ਟਾਈਮ ਹੋ ਗਿਆ ਪਿਆਰਿਓ, ਰਹਿਰਾਜ ਸਾਹਿਬ ਦੇ ਪਾੜ ਦਾ ਟਾਈਮ ਹੋਇਆ ਅਤੇ ਉਹਨਾਂ ਬੀਬੀਆਂ ਨੇ ਰਹਿਰਾਜ ਸਾਹਿਬ ਦੇ ਪਾੜ ਕੀਤੇ, ਗਲਾਂ 'ਚ ਹਾਰ ਨੇ ਬੱਚਿਆਂ ਦੇ, ਇੰਨੇ ਇੰਨੇ ਦੁੱਖ ਭੋਗ ਰਹੀਆਂ। ਰਹਿਰਾਜ ਸਾਹਿਬ ਦਾ ਪਾਠ ਕਰਕੇ ਅਰਦਾਸ ਕੀਤੀ, ਹੇ ਵਾਹਿਗੁਰੂ ਤੇਰੇ ਭਾਣੇ ਵਿੱਚ ਚਾਰ ਪੈਰ ਦਿਨ ਬਤੀਤ ਹੋ ਗਿਆ ਅਤੇ ਰਾਤ ਆਈ ਭਾਣੇ 'ਚ ਬਤੀਤ ਕਰਵਾ ਲਈ। ਪਿਆਰੇ ਸਾਨੂੰ ਸਾਰੇ ਸੁੱਖ ਨੇ, ਹਰੇਕ ਤਰ੍ਹਾਂ ਦਾ ਸੁੱਖ ਮਿਲਿਆ, ਰਹਿਰਾਜ ਸਾਹਿਬ ਦਾ ਪਾਠ ਅਸੀਂ ਨਹੀਂ ਕਰਦੇ। ਪੰਜ ਬਾਣੀਆਂ ਸਾਨੂੰ ਪੜ੍ਹਦੀਆਂ ਭਾਰੀਆਂ ਜਾਂਦੀਆਂ, ਇੰਨੇ ਇੰਨੇ ਕਸ਼ਟ ਭੋਗ ਕੇ ਵੀ ਉਹਨਾਂ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਗੁਰੂ ਦੇ ਪਿਆਰਿਆਂ ਨੇ। ਸੱਚੇ ਪਾਤਸ਼ਾਹ ਕਹਿੰਦੇ ਨੇ ਅੱਗੋਂ ਦੇ ਜੇ ਚੇਤੀ ਐ, ਕਹਿੰਦੇ ਜੇ ਪਹਿਲਾਂ ਰੱਬ ਰੱਬ ਕਰਦੀਆਂ, ਰੱਬ ਨੂੰ ਭੁੱਲ ਗਈਆਂ, ਐਸ਼ੋ ਰਾਮ ਦੀ ਜ਼ਿੰਦਗੀ, ਸੁੱਖ ਰਾਮ ਦੀ ਜ਼ਿੰਦਗੀ, ਹਾਰ ਸ਼ਿੰਗਾਰ ਦੇ ਵਿੱਚ ਰੱਬ ਨੂੰ ਭੁੱਲ ਬੈਠੀਆਂ, ਜੇ ਪਹਿਲਾਂ ਰੱਬ ਰੱਬ ਕਰਦੀਆਂ, ਵਾਹਿਗੁਰੂ ਵਾਹਿਗੁਰੂ, ਖੁਦਾ ਖੁਦਾ ਕਰਦੀਆਂ, ਤਾਂ ਕਾਇਤ ਮਿਲੈ ਸਜਾਏ। ਸੱਚੇ ਪਾਤਸ਼ਾਹ ਕਹਿੰਦੇ ਇੰਨੀ ਸਜ਼ਾ ਕਿਉਂ ਮਿਲਦੀ, ਇੰਨਾ ਭਾਰੀ ਦੁੱਖ ਕਿਉਂ ਆਉਂਦਾ ਭਾਈ। ਸਾਹਾਂ ਸੁਰਤ ਜੇ ਤਿਸ ਭਾਵੈ, ਸਾਹਾਂ ਸੁਰਤ ਗਵਾਈਆ। ਸਾਹਾਂ ਸੁਰਤ ਗਵਾਈਆ ਦਾ ਜਿਹੜੇ ਸ਼ਾਹੂਕਾਰ ਸੀ, ਬੜੇ ਬੜੇ ਅਮੀਰ ਲੋਕ, ਉਹਨਾਂ ਦੀ ਸੁਰਤ ਗਵਾ ਤੀ ਸਿਪਾਹੀਆਂ ਨੇ, ਬਾਬਰ ਦੇ ਸਿਪਾਹੀਆਂ ਨੇ ਇੰਨਾ ਵੱਡਾ ਹਮਲਾ ਕੀਤਾ ਕਿ ਜਿਹੜੇ ਬੜੇ ਬੜੇ ਸ਼ਾਹੂਕਾਰ ਸੀ ਉਹਨਾਂ ਨੂੰ ਅਕਲ ਸੁੱਧ ਭੁੱਲ ਗਈ। ਰੰਗ ਤਮਾਸ਼ੈ ਚਾਏ, ਜਿਹੜੇ ਰੰਗ ਅਤੇ ਤਮਾਸ਼ੇ ਅਤੇ ਕਈ ਤਰ੍ਹਾਂ ਦੇ ਸਤਸੰਗੀ, ਉਹ ਇਹ ਸਾਰਾ ਕੁਛ ਭੁੱਲ ਗਿਆ। ਬਹੁਤ ਕੁਛ ਸਾਡੇ ਨਾਲ ਅੱਜ ਕੱਲ੍ਹ ਹੋ ਰਿਹਾ, ਖਾਸ ਤੌਰ 'ਤੇ ਪੰਜਾਬ ਦੀ ਧਰਤੀ 'ਤੇ ਜਾਓ ਅਤੇ ਪਿਆਰੇ, ਉੱਥੇ ਤਾਂ ਇੰਨਾ ਰੱਬ ਨੂੰ ਭੁੱਲੇ ਬੈਠੇ ਲੋਕ, ਵਿਆਹਾਂ ਸ਼ਾਦੀਆਂ 'ਤੇ ਕੀ ਕੁਛ ਹੁੰਦਾ, ਪੰਜ ਬੰਦੇ ਜਾ ਕੇ ਅਤੇ ਆਨੰਦ ਕਾਰਜ ਕਰਾਵਾ, ਉਹਦੇ ਸਾਰਾ ਬਾਕੀ ਲਾਣਾ ਪੈਲਸ ਵਿੱਚ, ਆਨੰਦ ਕਾਰਜ ਇਹਦੇ ਵਾਹਿਗੁਰੂ ਦੀ ਕਿਰਪਾ, ਇੱਥੇ ਵਿਦੇਸ਼ਾਂ ਦੇ ਵਿੱਚ ਸੰਗਤ ਸਾਰੀ ਲਗਭਗ ਗੁਰੂ ਘਰ ਆਉਂਦੀ, ਇੱਥੇ ਵਿਆਹ ਆਨੰਦ ਕਾਰਜ ਹੁੰਦੇ ਨੇ। ਪੰਜਾਬ ਦੀ ਹਾਲਤ ਵੇਖੋ, ਉੱਥੇ ਮੇਨ ਮੇਨ ਜਿਹੜੇ ਲਾਗੇ ਦੇ ਰਿਸ਼ਤੇਦਾਰ ਦੋ ਚਾਰ ਜਾਣ ਆਨੰਦ ਕਾਰਜ ਕਰਨ, ਅਤੇ ਬਾਕੀ ਉੱਥੇ ਮੁਜਰਾ ਵੇਖਣ, ਉੱਥੇ ਸ਼ਰਾਬਾਂ ਕਬਾਬਾਂ ਪੀਣ, ਅਤੇ ਪਿਆਰਿਓ ਰੱਬ 'ਤੇ ਭੁੱਲੇ ਬੈਠੇ ਅਸੀਂ ਵੀ।

ਗੁਰੂ ਜੀ ਫਰਮਾਨ ਕਰਦੇ ਨੇ ਕਿ ਰੰਗ ਤਮਾਸ਼ੇ ਚਾਏ, ਰੰਗਾਂ ਤੇ ਤਮਾਸ਼ਿਆਂ ਤੇ ਚਾਵਾਂ ਦੇ ਵਿੱਚ ਹੀ ਖੁਦਾ ਭੁੱਲਿਆ ਹੋਇਆ। ਬਾਬਰ ਬਾਣੀ ਫਿਰ ਗਈ, ਬਾਬਰ ਬਾਣੀ ਦਾ ਅਰਥ ਬਾਬਰ ਦੀ ਦੁਹਾਈ ਫਿਰ ਗਈ। ਬਾਬਰ ਨੇ ਹੁਕਮ ਦੇ ਤਾ ਸਾਰੇ ਬੰਦੇ ਮਾਰ ਦਿਓ, ਇਸਤਰੀਆਂ ਦੀ ਖੇਹ ਖੁਆਰੀ ਕਰੋ, ਬੰਨ ਕੇ ਲੈ ਜਾਓ ਨਾਲ ਆਪਣੇ। ਬਾਬਰ ਬਾਣੀ ਫਿਰ ਗਈ, ਕੁਇਰ ਨਾ ਰੋਟੀ ਖਾਏ। ਕੁਇਰ ਦਾ ਅਰਥ ਦਾ ਰਾਜਕੁਮਾਰ, ਜਿਹੜੇ ਹੁਣ ਮਰ ਗਏ ਪਠਾਨ, ਉਹਨਾਂ ਦੇ ਜਿਹੜੇ ਰਾਜਕੁਮਾਰ ਸੀ, ਉਹਨਾਂ ਦੇ ਬੱਚੇ ਸੀ, ਉਹ ਰੋਟੀ ਕਿਵੇਂ ਖਾਣ? ਮਾਂ ਬਾਪ ਮਾਰਿਆ ਗਿਆ, ਮਾਵਾਂ ਨੂੰ ਬੰਨ ਕੇ ਲੈ ਗਏ, ਛੋਟੇ ਛੋਟੇ ਬੱਚੇ ਘਰਾਂ 'ਚ ਰਹਿ ਗਏ, ਪ੍ਰਸ਼ਾਦਾ ਕਿਵੇਂ ਖਾਣ ਅਤੇ ਕੀ ਕੌਣ ਪਕਾ ਕੇ ਦੇਵੇ? ਇੱਕ ਨਾ ਵਖਤ ਖੁਆਈ ਹੈ। ਇੱਕ ਨਾ ਦਾ ਅਰਥ ਹੈ ਕਈਆਂ ਦੇ ਜਿਹੜੇ ਵਖਤ ਸੀ, ਭਾਵ ਕਿ ਨਮਾਜ਼ ਦਾ ਟਾਈਮ ਸੀ, ਖੁਆਈਏ ਉਹ ਲੰਘ ਗਿਆ, ਹੁਣ ਨਮਾਜ਼ ਪੜ੍ਹਨ ਦਾ ਟਾਈਮ ਹੀ ਰਹਿ ਗਿਆ। ਇੱਕ ਨਾ ਪੂਜਾ ਜਾਏ, ਜਿਹੜੇ ਹਿੰਦੂ ਲੋਕ ਸੀ ਉਹਨਾਂ ਦੇ ਪੂਜਾ ਦੇ ਜਿਹੜੇ ਸਮੇਂ ਸੀ ਉਹ ਵੀ ਚਲੇ ਗਏ, ਹੁਣ ਪੂਜਾ ਕਿੱਥੇ ਕਰੇ, ਕੌਣ ਕਰੇ? ਸਾਰਾ ਸ਼ਹਿਰ ਲੁੱਟ ਲਿਆ, ਅੱਗ ਲਾ ਕੇ ਸਾੜ ਦਿੱਤੇ, ਬੰਦੇ ਮਾਰ ਦਿੱਤੇ, ਸਾਰਾ ਕੋਈ ਟਾਈਮ ਪੂਜਾ ਪਾਠ ਦਾ ਲੰਘ ਗਿਆ। ਚੌਕੇ ਵਿਣ ਹਿੰਦਵਾਣੀਆਂ, ਜਿਹੜੇ ਹਿੰਦੂਆਂ ਦੀਆਂ ਇਸਤਰੀਆਂ ਸੀ, ਚੌਕੇ ਵਿਣ ਦਾ ਭਾਵ ਹੈ ਕਿ ਚੌਕਾ ਕੱਢ ਕੇ ਅਤੇ ਵਿੱਚ ਸਤਸੰਗੀ ਉਹ ਸੁੱਚਮ ਦੇ ਵਾਲਾ ਪ੍ਰਸ਼ਾਦਾ ਪਾਣੀ ਪਕਾਉਣਾ, ਇਹ ਸਾਰਾ ਕੁਛ ਕਰਮ ਕਾਂਡ ਕਰਨੇ, ਇਹ ਸਾਰਾ ਕੁਛ ਰਹਿ ਗਿਆ, ਭੁੱਲ ਗਿਆ। ਚੌਕੇ ਵਿਣ ਹਿੰਦਵਾਣੀਆਂ, ਕਿਉਂ ਟਿੱਕੇ ਕੱਢੇ ਨਹਾਏ, ਨਹਾ ਕੇ ਧੋ ਕੇ ਮੱਥੇ 'ਤੇ ਤਿਲਕ ਲਾਉਣੇ, ਫਿਰ ਪੋਚਾ ਲਾਉਣਾ, ਫਿਰ ਲਕੀਰਾਂ ਕੱਢਣੀਆਂ। ਮਤ ਪਿੱਟੈ ਵੇ ਮਤ ਪਿੱਟੈ, ਇਹੋ ਅੰਨ ਸਾਡਾ ਫਿੱਟੈ, ਧਨ ਫਿੱਟੈ ਫੇੜ ਕਰੇਣ, ਮਨ ਜੂਠੇ ਚੁਲੀ ਭਰੇਨ, ਆਸਾ ਵਾਰ ਰੋਜ਼ ਸੁਣਦੇ ਹਾਂ। ਇਸ ਲਈ ਕਹਿੰਦੇ ਨੇ ਕਿ ਕਿਉਂ ਟਿੱਕੇ ਕੱਢੇ ਨਹਾਏ, ਹੁਣ ਨਹਾ ਧੋ ਕੇ ਅਤੇ ਟਿੱਕੇ ਮੱਥੇ 'ਤੇ ਕਿਵੇਂ ਲੱਗਣ? ਬਾਬਰ ਦੀ ਕਹਿ ਚਲੀਆਂ ਕਲ ਚਲੀਆਂ ਗਈਆਂ, ਸਿਰ ਜਿਹੜੇ ਸੀ ਮੁੰਨ ਦਿੱਤੇ ਗਏ, ਗਲਾਂ 'ਚ ਫਾਹੀਆਂ ਪਾਈਆਂ ਹੋਈਆਂ, ਰੱਸੇ ਧੂ ਕੇ ਲੈ ਕੇ ਬੰਨ ਦਿੱਤੀਆਂ, ਸਤਸੰਗੀ ਕੈਦ 'ਚ ਪਾ ਤੀਆਂ, ਹੁਣ ਪੂਜਾ ਨਹੀਂ ਹੋ ਰਹੀ, ਪਾਠ ਨਹੀਂ ਹੋ ਰਿਹਾ, ਨਾ ਟਿੱਕੇ ਲੱਗ ਰਹੇ ਨੇ। ਰਾਮ ਨਾ ਕਬਹੂ ਚੇਤਿਓ, ਕਦੇ ਵਾਹਿਗੁਰੂ ਵਾਹਿਗੁਰੂ ਕਿਹਾ ਹੀ ਨਹੀਂ, ਕਦੇ ਪਰਮਾਤਮਾ ਦਾ ਨਾਮ, ਰਾਮ ਦਾ ਨਾਮ, ਖੁਦਾ ਦਾ ਨਾਮ ਲਿਆ ਹੀ ਨਹੀਂ ਇਹਨਾਂ ਲੋਕਾਂ ਨੇ। ਹੁਣ ਕਹਿਣ ਨਾ ਮਿਲੇ ਖੁਦਾਏ, ਹੁਣ ਕਹਿੰਦੀ ਆ ਰਾਮ ਰਾਮ ਅਤੇ ਬਾਬਰ ਦੇ ਸਿਪਾਹੀ ਮਾਰਦੇ ਨੇ, ਚੁੱਪ ਕਰੋ, ਬੋਲਣਾ ਨਹੀਂ ਗਾ, ਨਾ ਤਾਂ ਰਾਮ ਕਹਿਣ ਦਿੰਦੇ, ਨਾ ਖੁਦਾ ਕਹਿਣ ਦਿੰਦੇ ਨੇ। ਹੁਣ ਕਹਿਣ ਨਾ ਮਿਲੇ ਖੁਦਾਏ, ਹੁਣ ਖੁਦਾ ਦਾ ਨਾਮ ਨਹੀਂ ਲੈਣ ਦਿੰਦੇ ਅਗਲੇ, ਐਸੀ ਹਾਲਤ ਬਣਦੀ ਸਤਸੰਗੀ। ਉਹ ਇੱਕ ਘਰ ਆਵੇ ਆਪਣੇ, ਹਮਲਾ ਹੋ ਗਿਆ, ਲੋਕਾਂ ਨੂੰ ਕੈਦ ਵਿੱਚ ਪਾ ਲਿਆ। ਜਗਤ ਗੁਰੂ ਗੁਰੂ ਨਾਨਕ ਦੇਵ ਜੀ ਭਲਾ ਕਰਨ ਵਾਸਤੇ ਜੀਆਂ ਦਾ ਸੱਚੇ ਪਾਤਸ਼ਾਹ ਆਪ ਕੈਦ ਵਿੱਚ ਪੈ ਗਏ। ਛੇਵੇਂ ਪਾਤਸ਼ਾਹ ਜੀ ਰਾਜਿਆਂ ਦੀਆਂ ਬੇਨਤੀਆਂ ਸੁਣ ਕੇ ਅਤੇ ਗਵਾਲੀਅਰ ਦੇ ਕਿਲ੍ਹੇ 'ਚ ਗਏ ਸੀ। ਧੰਨ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਹਜ਼ਾਰਾਂ ਲੱਖਾਂ ਜੀਵ ਕੈਦ ਕਰ ਲਏ, ਕੈਦ ਵਿੱਚ ਸੁੱਟਤੇ ਜਾ ਕੇ। ਗੁਰੂ ਨਾਨਕ ਦੇਵ ਜੀ ਨੇ ਕੌਤਕ ਰਚਿਆ ਅਤੇ ਸੱਚੇ ਪਾਤਸ਼ਾਹ ਵੀ ਕੈਦ 'ਚ ਪੈ ਗਏ। ਗੁਰੂ ਨਾਨਕ ਦੇਵ ਜੀ ਨੂੰ ਫੜ ਲਿਆ ਕੋਈ ਫਕੀਰ ਜਾਣ ਕੇ, ਭਾਈ ਮਰਦਾਨਾ ਜੀ ਨੂੰ ਫੜ ਲਿਆ। ਇੱਕ ਅੜੀਅਲ ਘੋੜਾ ਸੀ, ਬੜਾ ਭੈੜਾ ਅੜੀਅਲ ਘੋੜਾ ਦਾ, ਜਿਹੜਾ ਤੁਰੇ ਨਾ ਅਤੇ ਬਹੁਤ ਤੰਗ ਕਰੇ। ਇੱਕ ਸਿਰ ਦੇ ਉੱਤੇ ਪੰਡ ਰੱਖ ਦਿੱਤੀ ਬਾਈ ਮਰਦਾਨੇ ਦੇ, ਇੱਕ ਅੜੀਅਲ ਘੋੜਾ ਫੜਾ ਤਾ ਮਰਦਾਨੇ, ਲੈ ਜਾ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਕਿਰਪਾ ਕਰੋ। ਗੁਰੂ ਜੀ ਨੂੰ ਕਹਿੰਦਾ, ਕਹਿੰਦੇ ਮਰਦਾਨੇ ਵਾਹਿਗੁਰੂ ਵਾਹਿਗੁਰੂ ਕਹਿ, ਵਾਹਿਗੁਰੂ ਵਾਹਿਗੁਰੂ ਕਹਿੰਦੇ ਨੇ ਅਤੇ ਪੰਡ ਸਿਰ ਦੇ ਉੱਤੇ ਨਹੀਂ ਤਾਂ ਤੁਰੀ ਜਾਂਦੀ, ਉੱਤੇ ਘੋੜਾ ਜਿਹੜਾ ਸੀ ਉਹ ਛੱਡਦੇ, ਉਹ ਪਿੱਛੇ ਪਿੱਛੇ ਤੁਰਿਆ ਆਉਂਦਾ ਆਪੇ ਹੀ। ਸੋ ਗੁਰੂ ਨਾਨਕ ਦੇਵ ਜੀ ਨੂੰ ਜਾ ਕੇ ਕੈਦ ਵਿੱਚ ਇੱਕ ਕੈਦ ਚੱਕੀ ਵਿੱਚ ਕੈਦ ਕਰ ਦਿੱਤਾ ਗਿਆ। ਸੱਚੇ ਪਾਤਸ਼ਾਹ ਮਹਾਰਾਜ ਉਸ ਵੇਲੇ ਜੀਆਂ 'ਤੇ ਤਰਸ ਆਇਆ, ਮੰਦੀ ਹਾਲਤ, ਘਰ ਵਾਲੇ ਮਰ ਗਏ, ਬੀਬੀਆਂ ਕੈਦ ਕੀਤੀਆਂ ਹੋਈਆਂ, ਬਹੁਤ ਜ਼ਿਆਦਾ ਅਤਿਆਚਾਰ ਹੋ ਰਹੇ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਿਮਰਨ ਕਰਵਾਇਆ, ਚੱਕੀਆਂ ਆਪੇ ਚੱਲਦੀਆਂ ਨੇ। ਕਿਸੇ ਨੇ ਜਾ ਕੇ ਦੱਸਿਆ ਕੋਈ ਫਕੀਰ ਹੈ, ਚੱਕੀਆਂ ਚੱਲ ਰਹੀਆਂ ਆਪੇ, ਕਿਉਂਕਿ ਜਿਹੜੀ ਫੌਜ ਦਾ ਅੰਨ ਪਾਣੀ ਬਣਨਾ ਹੁੰਦਾ ਨਾ, ਉਹ ਕੈਦੀਆਂ ਤੋਂ ਹੀ ਚੱਕੀਆਂ ਪਸਾਉਂਦੇ ਸੀ। ਪੀਸੋ, ਆਟਾ ਦੇ ਦੇਣਾ, ਕਣਕ ਦੇ ਰੜੀ, ਚਣੇ ਦੇ ਦੇਣੇ, ਇਹਨੂੰ ਪੀਸੋ, ਪੀਸ ਰਹੀਆਂ ਨੇ। ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਿਮਰਨ ਕਰਵਾਇਆ, ਭਾਈ ਨਾਮ ਜਪੋ, ਖੁਦਾ ਖੁਦਾ, ਰਾਮ ਰਾਮ ਕਹੋ, ਚੱਕੀਆਂ ਆਪੇ ਚੱਲੀਆਂ। ਜਾ ਕੇ ਕਿਸੇ ਨੇ ਬਾਬਰ ਨੂੰ ਕਿਹਾ, ਕੋਈ ਫਕੀਰ ਆਇਆ ਕੋਈ ਪੂਰਨ,
ਸੋ ਸਤਸੰਗੀ ਉਹ ਬਾਬਰ ਆ ਗਿਆ ਕਹਿੰਦਾ ਮਹਾਂਪੁਰਸ਼ੋ ਜੇ ਮੈਨੂੰ ਪਤਾ ਹੁੰਦਾ ਤੁਹਾਡੇ ਵਰਗੇ ਇੱਥੇ ਮਹਾਂਪੁਰਸ਼ ਬੈਠੇ ਨੇ ਤਾਂ ਮੈਂ ਕਦੇ ਹਮਲਾ ਨਾ ਕਰਦਾ। ਉਹਨੇ ਸੋਚਿਆ ਕੋਈ ਫਕੀਰ ਹੈ, ਫਕੀਰ ਮੁਸਲਮਾਨ ਫਕੀਰ ਤਕੀਆਂ 'ਚ ਰਹਿੰਦੇ ਨੇ, ਭੰਗ ਆਦਿਕ ਪੀਂਦੇ ਨੇ। ਕਹਿੰਦੇ ਬਾਬਰ ਨੇ 7 ਮੁੱਠੀਆਂ ਭੰਗ ਦੀਆਂ ਲਿਆ ਕੇ ਮਹਾਰਾਜ ਦੇ ਹਾਜ਼ਰ ਕੀਤੀਆਂ। ਮਹਾਰਾਜ ਆਪ ਭੇਟਾ ਪ੍ਰਵਾਨ ਕਰੋ, ਸੱਚੇ ਪਾਤਸ਼ਾਹ ਕਹਿੰਦੇ ਕਿ ਅਸੀਂ ਭੰਗ 'ਤੇ ਰੋਜ਼ ਪੀਂਦੇ ਹਾਂ। ਕਿਹੜੀ ਪੀਂਦੇ ਹਾਂ? ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਮਹਾਰਾਜ ਨੇ, ਤਿਲੰਗ ਮਹੱਲਾ ਪਹਿਲਾ ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਉ ਤੇਰਾ ਭਾਂਗ, ਖਲੜੀ ਮੇਰਾ ਚੀਤ, ਹੋ ਦੀਵਾਨਾ ਪਿਆ ਅਤੀਤ, ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੋ ਨੀਤਾ ਨੀਤ। ਕਹਿੰਦੇ ਬਾਬਰਾ ਮੈਂ ਤੇ ਰੋਜ਼ ਖੁਦਾ ਦੇ ਡਰ ਦੀ ਭੰਗ ਪੀਨਾ, ਭਾਵ ਕੇ ਡਰ ਪਰਮਾਤਮਾ ਦਾ ਅੱਠੇ ਪਹਿਰ ਰੱਖਦਾ ਮੈਂ, ਇਹ ਪਰਮਾਤਮਾ ਦੇ ਭੈ ਰੂਪੀ ਭੰਗ ਮੈਂ ਪੀਨਾ, ਭਉ ਤੇਰਾ ਭਾਂਗ, ਖਲੜੀ ਮੇਰਾ ਚੀਤ, ਹੋ ਦੀਵਾਨਾ ਪਿਆ ਅਤੀਤ। ਕਹਿੰਦੇ ਮਹਾਰਾਜ ਤੁਸੀਂ ਜਾਓ। ਕਹਿੰਦੇ ਨਾ, ਇਹ ਕੋਈ ਫੜੇ ਵਿਚਾਰੇ, ਸਾਰਿਆਂ ਨੂੰ ਛੱਡ, ਸਾਰਿਆਂ ਨੂੰ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਰੇ ਕੈਦੀ ਰਿਹਾ ਕਰਾਏ ਅਤੇ ਘਰਾਂ ਨੂੰ ਭੇਜ ਦਿੱਤੇ, ਜਾਓ ਭਾਈ, ਖੁਦਾ ਖੁਦਾ, ਰੱਬ ਰੱਬ, ਰਾਮ ਰਾਮ ਕਰਿਆ ਕਰੋ, ਰੱਬ ਨੂੰ ਭੁੱਲੇ ਸੀ ਤਾਂ ਸਜਾਵਾਂ ਮਿਲੀਆਂ ਤੁਹਾਨੂੰ। ਸਾਡੇ ਫਕੀਰ, ਸਾਡੇ ਸਾਧੂ, ਸਾਡੇ ਮਹਾਂਪੁਰਸ਼ ਤੁਹਾਡੇ ਨਗਰ 'ਚ ਆਏ, ਤੁਸੀਂ ਰੋਟੀ ਤੱਕ ਨਾ ਪੁੱਛੀ, ਧੱਕੇ ਮਾਰੇ, ਸੱਟਾਂ ਲਾਤੀਆਂ ਸਾਧੂਆਂ ਨੂੰ, ਉਹ ਪਾਪ ਦੀ ਜੰਜਾਈ ਕਾਬਲ ਤੋਂ, ਅਤੇ ਉਹਨੇ ਈਸਾਈ ਤੁਹਾਨੂੰ ਸਜ਼ਾ ਦਿੱਤੀ, ਦੁੱਖ ਦਿੱਤੇ ਨੇ। ਹੁਣ ਇੱਥੇ ਲਿਖਦੇ ਨੇ, ਇੱਕ ਘਰ ਆਵੇ ਆਪਣੇ, ਹੁਣ ਕੈਦ 'ਚੋਂ ਛੁੱਟ ਕੇ ਅਤੇ ਕਈ ਆਪਣੇ ਘਰ ਆਉਂਦੇ ਨੇ, ਸੜੇ ਹੋਏ ਘਰ ਅੱਗਾਂ ਲੱਗੀਆਂ, ਇੱਕ ਮਿਲ ਮਿਲ ਪੁੱਛੇ ਸੁੱਖ, ਅਤੇ ਕਈ ਇੱਕ ਦੂਜੇ ਨੂੰ ਮਿਲ ਮਿਲ ਕੇ ਸੁੱਖ ਪੁੱਛਦੇ ਨੇ, ਘਰ ਦੇ ਕਿੱਥੇ ਹੈ, ਠੀਕ ਠਾਕ ਹੈ, ਕਈਆਂ ਦਾ ਪਤਾ ਹੀ ਨਹੀਂ ਲੱਗ ਰਿਹਾ ਮਰ ਗਿਆ ਕਿ ਹੈਗਾ। ਆ ਪੰਜਾਬ 'ਚ ਖੂਨੀ ਦੌਰ ਚੱਲਿਆ ਪਿਆਰਿਓ, ਸਵੇਰੇ ਬੱਚਾ ਘਰੋਂ ਜਾਂਦਾ, ਸ਼ਾਮ ਨੂੰ ਘਰ ਨਹੀਂ ਸੀ ਆਉਂਦਾ। ਆ ਦਰਬਾਰ ਸਾਹਿਬ ਇੱਕ ਮਾਤਾ ਦੇਖਦੇ ਆਪਾਂ ਸਤਸੰਗੀਓ, ਉਹਦੇ 5 ਜੀ ਭਾਵ ਸਾਰਾ ਟੱਬਰ ਚਲ ਗਿਆ, ਇਕੱਲੀ ਮਾਂ ਰਹਿ ਗਈ। ਉਹ ਪ੍ਰਕਰਮਾਂ 'ਚ ਝਾੜੂ ਫੇਰਦੀ ਰਹਿੰਦੀ, ਇੱਕ ਮਾਂ ਝਬਾਲ ਦੇ ਥਾਣੇ 'ਚ ਰੋਜ਼ ਜਾ ਕੇ ਰੋਂਦੀ, ਮਰ ਜਾਣੀ ਉਹ, ਮੇਰਾ ਇੱਕ ਪੁੱਤ 'ਤੇ ਛੱਡ ਦਿੰਦੇ, ਇੱਕ ਪੁੱਤ 'ਤੇ ਮੇਰਾ ਛੱਡ ਦਿੰਦੇ, ਸਾਰੇ ਫੜ ਕੇ ਮਾਰਤੇ। 16-16 ਸਾਲ ਦੇ, 5-5 10-10 ਸਾਲ ਦੇ ਬੱਚੇ ਫੜ ਫੜ ਕੇ ਪੁਲਿਸਾਂ ਨੇ ਬਣਾ ਮੁਕਾਬਲੇ 'ਤੇ ਨਦੀਆਂ 'ਚ ਰੋੜ ਦਿੱਤੇ ਪਿਆਰੇ। ਉਹ ਇੰਨਾ ਅੱਤਿਆਚਾਰ ਹੁੰਦਾ, ਇੰਨਾ ਅੱਤਿਆਚਾਰ। ਹੁਣ ਇੱਥੇ ਕਹਿੰਦੇ ਨੇ, ਇੱਕ ਮਿਲ ਮਿਲ ਪੁੱਛੇ ਸੁੱਖ, ਇੱਕ ਦੂਜੇ ਨੂੰ ਮਿਲ ਮਿਲ ਕੇ ਸੁੱਖ ਸਾਂਦ ਪੁੱਛਦੇ ਨੇ, ਇੱਕ ਨਾ ਇਹ ਹੋ ਲਿਖਿਆ, ਕਈਆਂ ਦੇ ਮੱਥਿਆਂ ਦੇ ਲੇਖ ਹੀ ਇਹੋ ਜਿਹੇ ਲਿਖੇ ਨੇ, ਬਹਿ ਬਹਿ ਰੋਵੈ ਦੁੱਖ, ਬਹਿ ਬਹਿ ਕੇ ਆਪਣੇ ਦੁੱਖਾਂ ਨੂੰ ਰੋਂਦੇ ਨੇ। ਘਰ ਦੇ ਜੀ ਚਲੇ ਗਏ, ਘਰ ਸਾੜ ਦਿੱਤੇ, ਪ੍ਰੋਪਰਟੀ ਲੁੱਟ ਲਈ ਗਈ, ਬਹੁਤ ਕੁਛ ਹੋਇਆ ਸਤਸੰਗੀ, ਜਿਵੇਂ ਦਿੱਲੀ 'ਚ ਹੋਇਆ ਨਾ ਸਾਡੇ ਨਾਲ, ਉਸੇ ਤਰ੍ਹਾਂ ਹੋਇਆ ਇੱਥੇ ਏਮਨਾਬਾਦ। ਜੋ ਤਿਸ ਭਾਵੈ ਸੋ ਥੀਐ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸ਼ਬਦ ਦੀ ਸਮਾਪਤੀ 'ਤੇ ਕਿਰਪਾ ਕਰਦੇ ਨੇ ਕਿ ਜੋ ਤਿਸ ਭਾਵੈ ਸੋ ਥੀਐ, ਜੋ ਪਰਮਾਤਮਾ ਨੂੰ ਪਾਉਂਦਾ ਨਾ, ਜੋ ਪਰਮਾਤਮਾ ਨੂੰ ਪਾਉਂਦਾ ਉਹ ਕੁਛ ਹੁੰਦਾ ਹੈ। ਨਾਨਕ ਕਿਹਾ ਮਨੁੱਖ, ਮਨੁੱਖ ਵਿਚਾਰਾ ਕੀ ਚੀਜ਼ ਹੈ, ਸਾਰੇ ਕੈਦੀ ਛਡਾ ਲਏ ਅਤੇ ਗੁਰੂ ਨਾਨਕ ਦੇਵ ਜੀ ਫਿਰ ਆ ਕੇ ਰੋੜੀ ਸਾਹਿਬ ਬਹਿ ਗਏ। ਭਾਈ ਮਰਦਾਨਾ ਕਹਿੰਦਾ ਮਹਾਰਾਜ ਮੈਨੂੰ ਸਮਝ ਨਹੀਂ ਲੱਗੀ। ਕਹਿੰਦੇ ਕੀ? ਕਹਿੰਦਾ ਮਹਾਰਾਜ ਇੱਕ ਪਠਾਣ ਨੇ ਮੈਨੂੰ ਧੱਕਾ ਮਾਰਿਆ, ਸੱਟਾਂ ਲੱਗ ਗਈਆਂ ਮੇਰੇ, ਅਤੇ ਮਹਾਰਾਜ ਤੁਹਾਡੇ ਕੋਲ ਆਏ, ਤੁਸਾਂ ਵਚਨ ਕੀਤੇ ਕਿ ਜਿਹੜਾ ਪਾਪ ਕੀਤਾ ਇਹ ਜੰਜ ਬਣ ਕੇ, ਲਾੜਾ ਬਣ ਕੇ ਕਾਬਲ ਤੋਂ ਆਏਗਾ। ਅਤੇ ਮਹਾਰਾਜ ਮੈਨੂੰ ਸਮਝ ਨਹੀਂ ਲੱਗੀ ਕਿ ਇੱਕ ਬੰਦੇ ਨੇ ਗਲਤੀ ਕੀਤੀ, ਸਾਰੇ ਪਿੰਡ ਨੂੰ ਸਜ਼ਾ ਕਿਉਂ ਮਿਲੀ, ਸਾਰੇ ਏਮਨਾਬਾਦ ਸ਼ਹਿਰ ਨੂੰ ਸਜ਼ਾ ਕਿਉਂ ਮਿਲੀ। ਗੁਰੂ ਨਾਨਕ ਦੇਵ ਨੇ ਕੌਤਕ ਵਰਤਾਇਆ, ਕਹਿੰਦੇ ਮਰਦਾਨਿਆਂ 10 ਮਿੰਟ ਲੰਮੇ ਪੈ ਜਾ, ਤੈਨੂੰ ਜਵਾਬ ਦਿੰਦੇ ਇਹਦਾ। ਭਾਈ ਮਰਦਾਨਾ ਜੀ ਲੰਮੇ ਪੈ ਗਏ, ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਨੇ ਥੋੜ੍ਹਾ ਜਿਹਾ ਸ਼ਹਿਦ ਲੈ ਗਏ ਨੇ, ਸ਼ਹਿਦ ਭਾਈ ਮਰਦਾਨਾ ਜੀ ਦੇ ਪੇਟ ਦੇ ਉੱਤੇ ਥੋੜ੍ਹੀਆਂ 2-4 ਬੂੰਦਾਂ ਪਾਤੀਆਂ, ਉਹ ਸ਼ਹਿਦ ਦਾ ਸਤਸੰਗੀ ਜਿਹੜਾ ਖੁਸ਼ਬੋ ਮਹਿਕ ਸੀ ਉਹ ਲੈ ਕੇ ਕੀੜੀਆਂ ਆ ਗਈਆਂ, ਕੀੜੀਆਂ ਜਿਹੜੀ ਸੀ ਭਾਈ ਮਰਦਾਨੇ ਦੇ ਪੇਟ ਉੱਤੇ ਚੜ੍ਹ ਗਈਆਂ ਅਤੇ ਖਾਣ ਲੱਗ ਪਈਆਂ ਸ਼ਹਿਦ। ਇੱਕ ਕੌੜੇ ਸੁਭਾਅ ਦੀ ਕੀੜੀ ਨੇ ਭਾਈ ਮਰਦਾਨਾ ਜੀ ਦੇ ਦੰਦੀ ਵੱਢ ਦਿੱਤੀ ਪੇਟ 'ਤੇ। ਉਹ ਜਦੋਂ ਸਤਸੰਗ ਦੰਦੀ ਵੱਢੀ, ਉਹਨੂੰ ਦਰਦ ਹੋਈ, ਜ਼ੋਰ ਦੀ ਹੱਥ ਮਾਰਿਆ ਨੇ ਮਰਦਾਨੇ ਸੁੱਤੇ ਨੇ, ਜਦੋਂ ਹੱਥ ਮਾਰਿਆ ਤਾਂ ਬਹੁਤ ਸਾਰੀਆਂ ਕੀੜੀਆਂ ਮਰ ਗਈਆਂ ਹੱਥ ਦੇ ਨਾਲ, ਕੁਛ ਸ਼ਹਿਦ ਦੇ ਨਾਲ ਚਿੰਬੜ ਕੇ ਮਰ ਗਈਆਂ। ਉੱਠਿਆ ਛੇਤੀ ਵਾਲਾ ਗੁਰੂ ਨਾਨਕ ਦੇਵ ਜੀ, ਕਹਿੰਦੇ ਮਰਦਾਨਾ ਕੀ ਹੋਇਆ? ਮਹਾਰਾਜ ਕੀੜੀ ਲੜੀ ਹੈ। ਕਹਿੰਦੇ ਕੀੜੀ ਲੜੀ? ਕੀੜੀਆਂ ਲੜੀਆਂ? ਕਹਿੰਦੇ ਨਹੀਂ, ਇੱਕ ਕੀੜੀ ਲੜੀ, ਆਪਣਾ ਹੱਥ 'ਤੇ ਵੇਖ,
ਹੱਥ ਵੇਖਿਆ ਤੇ ਕੀੜੀਆਂ ਬੜੀਆਂ ਨਾਲ ਹੱਥ ਦੇ ਲੱਗੀਆਂ, ਕਈ ਪੇੜ ਦੇ ਨਾਲ ਲੱਗੀਆਂ ਮਰ ਗਈਆਂ। ਮਰਦਾਨਿਆਂ ਇੱਕ ਕੀੜੇ ਨੇ ਤੇਰੀ ਦੰਦੀ ਵੱਢੀ, ਸਾਰੀਆਂ ਮਾਰਤੀਆਂ ਤੂੰ। ਕਹਿੰਦੇ ਮਹਾਰਾਜ ਇਹਨਾਂ ਕੀੜੀਆਂ ਨੇ ਮਾੜੀ ਕੀੜੀ ਦੀ ਸੰਗਤ ਕੀਤੀ ਤਾਂ ਮਰੀਆਂ ਇਹ। ਕਹਿੰਦੇ ਕੋਈ ਜਵਾਬ ਮਿਲ ਗਿਆ ਨਾ ਤੈਨੂੰ, ਤੂੰ ਕਿਹਾ ਸੀ ਇੱਕ ਬੰਦੇ ਨੇ ਧੱਕਾ ਮਾਰਿਆ ਸਾਰੇ ਸ਼ਹਿਰ ਨੂੰ ਕਿਉਂ ਸਜ਼ਾ ਮਿਲੀ? ਇਹ ਵੇਖਿਆ ਨਾ ਕੀੜੀਆਂ ਨੂੰ ਮਿਲੀ, ਇੱਕ ਕੀੜੀ ਨੇ ਤੇਰੀ ਦੰਦੀ ਵੱਢੀ ਮਾੜੀ ਨੇ ਤੇ ਸਜ਼ਾ ਸਾਰੀਆਂ ਨੂੰ ਮਿਲ ਗਈ, ਇੱਦਾਂ ਹੁੰਦਾ ਹੈ। ਸੋ ਸਤਸੰਗੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਜੋ ਤਿਸ ਭਾਵ ਹੈ ਸੋ ਥੀਏ ਨਾਨਕਿਆ ਮਨੁੱਖ। ਜੋ ਪਰਮਾਤਮਾ ਨੂੰ ਭਾਉਂਦਾ ਪਿਆਰੇ ਉਹ ਹੁੰਦਾ ਮਨੁੱਖ, ਵਿਚਾਰਾ ਕੀ ਚੀਜ਼ ਹੈ, ਇਹਦੇ ਵੱਥ ਹੱਥ ਵੱਸ ਕੁਛ ਨਹੀਂ। ਸਤਸੰਗੀਓ, ਛੇਵੇਂ ਪਾਤਸ਼ਾਹ ਜੀ ਧੀ ਦਾ ਵਿਆਹ ਸੀ ਬੀਬੀ ਬੀਰੋ ਜੀ ਦਾ, ਮਠਿਆਈਆਂ ਬਣਾਈਆਂ, ਬਹੁਤ ਕੁਛ ਬਣਾਇਆ, ਆਈ ਜਾਈਆਂ ਲਈ ਪ੍ਰਸ਼ਾਦਾ ਪਾਣੀ ਬਣਾਇਆ ਮਾਤਾ ਦਮੋਦਰੀ ਜੀ। ਸੋ ਉਹਨਾਂ ਨੇ ਬਹੁਤ ਚਾਅ ਦੇ ਨਾਲ ਆਪਣੀ ਧੀ ਵਿਆਹੁਣੀ, 7 ਸਾਲ ਦੀ ਉਮਰ ਸੀ ਬੀਬੀ ਬੀਰੋ ਜੀ ਦੀ। ਤਾਂ ਸਤਸੰਗੀਓ ਸੰਗਤ ਆ ਗਈ ਅਤੇ ਸੰਗਤ ਜਦੋਂ ਆਈ ਤਾਂ ਆਈ ਹਨੇਰੇ, ਦੂਰ ਤੋਂ ਆਈ ਸੀ, ਥੱਕੀ ਵੀ ਹੈ ਭੁੱਖੀ ਵੀ ਹੈ। ਲੰਗਰ ਦਾ ਪਤਾ ਕੀਤਾ, ਕਹਿੰਦੇ ਮਹਾਰਾਜ ਲੰਗਰ ਤਾਂ ਹੋ ਗਿਆ ਸਮਾਪਤ ਅਤੇ ਬਣਾਉਂਦਿਆਂ ਲੱਗੇਗੀ ਦੇਰ। ਕਹਿੰਦੇ ਇੰਝ ਕਰੋ, ਜਾਓ ਸਿੱਖਾਂ ਨੂੰ ਭੇਜਿਆ, ਜਾਓ ਆਪਣੀ ਮਾਤਾ ਦੇ ਕੋਲ ਜਾਓ ਅਤੇ ਕਹੋ ਮਠਿਆਈ ਦੇ ਦੇ। ਸਤਸੰਗੀਓ ਸਿੱਖ ਗਏ ਅਤੇ ਕਹਿੰਦੇ ਮਾਤਾ ਜੀ ਗੁਰੂ ਜੀ ਨੇ ਭੇਜਿਆ ਹੈ, ਕਹਿੰਦੇ ਜਿਹੜੀਆਂ ਮਠਿਆਈਆਂ ਬਣੀਆਂ ਨਾ ਜਾਈਆਂ ਲਈ, ਸੰਗਤ ਬੜੀ ਭੁੱਖੀ ਆਈ ਹੈ ਅਤੇ ਸੰਗਤ ਨੇ ਮਠਿਆਈ ਛਕਣੀ ਤਾਂ ਦੇ ਦਿਓ। ਨਾ ਨਾ ਨਾ ਨਾ, ਸਗਨਾਂ ਦੀ ਮਠਿਆਈ ਹੈ, ਇਹ ਨਹੀਂ ਦੇਵਾਂਗੀ। ਕਹਿੰਦੇ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੰਗਤ ਭੁੱਖੀ ਹੈ, ਦੂਰੋਂ ਆਈ ਥੱਕੀ ਹੈ, ਨਾ ਪਹਿਲਾਂ ਜੰਜ ਖਾਏਗੀ ਅਤੇ ਫਿਰ ਖਾਣਗੇ ਸਿੱਖ। ਉਹ ਸਿੱਖ ਨੇ ਆ ਕੇ ਬੇਨਤੀ ਕੀਤੀ ਮਹਾਰਾਜ ਮਾਤਾ ਜੀ ਦਾ, ਕਹਿੰਦੇ ਚੰਗਾ ਫਿਰ ਤੁਰਕ ਹੀ ਖਾਣਗੇ, ਤੁਰਕ ਹੀ। ਇਹ ਮਾਤਾ ਜੀ ਨੂੰ ਪਤਾ ਲੱਗਿਆ ਸੱਚੇ ਪਾਤਸ਼ਾਹ ਤੁਹਾਡੀ ਵੀ ਧੀ ਹੈ, ਮੇਰੀ ਵੀ ਧੀ ਹੈ। ਕਹਿੰਦੇ ਨਹੀਂ, ਸੰਗਤ ਵੱਡੀ, ਤੂੰ ਸੰਗਤ ਨੂੰ ਮੋੜਿਆ ਕਿਉਂ? ਉੱਧਰ ਵਿਆਹ ਰੱਖਿਆ, ਉੱਧਰ ਹਮਲਾ ਹੋ ਗਿਆ ਪਿਆਰਿਓ। ਗੁਰੂ ਜੀ ਨੇ ਜੰਗ ਕੀਤਾ ਬੜਾ ਭਾਰੀ, ਜੰਗ ਦੇ ਵਿੱਚ ਸਤਸੰਗ ਤੁਰਕ ਜਿਹੜੇ ਸੀ ਉਹ ਸ਼ਹਿਰ 'ਚ ਵੀ ਆ ਵੜੇ, ਬਾਕੀ ਪਰਿਵਾਰ ਨੂੰ ਕੱਢ ਦਿੱਤਾ। ਬੀਬੀ ਵੀਰੋ ਘਰੇ ਰਹਿ ਗਈ ਇਕੱਲੀ, ਉਹ ਗੁੱਡੀਆਂ ਪਟੋਲਿਆਂ ਨਾਲ ਖੇਡਦੀ ਖੇਡਦੀ ਘਰੇ ਰਹਿ ਗਈ। ਉਹ ਜਦੋਂ ਬਾਹਰ ਗਏ ਸ਼ਹਿਰ ਤੋਂ ਪਤਾ ਕੀਤਾ ਬੀਬੀ ਕਿੱਥੇ ਹੈ, ਕਹਿੰਦੇ ਉਹਦੇ ਘਰੇ ਰਹਿ ਗਈ। ਬਾਬਕਰ ਬਾਬੇ ਨੂੰ ਸਿੰਘਾ ਪੁਰੋਹਿਤ ਨੂੰ ਭੇਜਿਆ ਕਿ ਜਾ ਲੈ ਕੇ ਆ। ਉਹ ਕਹਿੰਦੇ ਮਹਾਰਾਜ ਉਹਨੇ ਦਰਵਾਜ਼ਾ ਨਹੀਂ ਖੋਲਣਾ, ਬੀਬੀ ਨੇ ਇੰਨੀ ਸਿਖਾਈ ਬੱਚੀ। ਮਹਾਰਾਜ ਨੇ ਇੱਕ ਆਪਣੀ ਮਾਲਾ ਦਿੱਤੀ, ਕਹਿਣ ਲੱਗੇ ਮਾਲਾ ਅੰਦਰ ਸੁੱਟ ਦਿਓ, ਸਾਡੀ ਨਿਸ਼ਾਨੀ ਵੇਖ ਕੇ ਬੀਬੀ ਦਰਵਾਜ਼ਾ ਖੋਲ੍ਹ ਦੇਗੀ। 7 ਸਾਲ ਦੀ ਧੀ ਹੈ, ਦਰਵਾਜ਼ਾ ਅੰਦਰੋਂ ਬੰਦ ਕਰ ਲਿਆ, ਤੁਰਕ ਫਿਰਦੇ ਨੇ ਗਲੀਆਂ 'ਚ। ਸਿੰਘਾਂ ਨੇ ਮਾਲਾ ਛੁੱਟੀ, ਅੰਦਰੋਂ ਵੇਖ ਕੇ ਮੇਰੇ ਪਿਤਾ ਜੀ ਦੀ ਨਿਸ਼ਾਨੀ ਹੈ। ਬੀਬੀ ਬੀਰੋ ਜੀ ਨੇ ਦਰਵਾਜ਼ਾ ਖੋਲ੍ਹਿਆ, ਦੋਨਾਂ ਸਿੱਖਾਂ ਨੇ ਭਾਈ ਸਿੰਘਾਂ ਪੁਰੋਹਿਤ ਅਤੇ ਬਾਬਕਰ ਬਾਬੀ ਨੇ ਘੋੜੇ 'ਤੇ ਬਿਠਾਇਆ ਬੀਬੀ ਜੀ ਨੂੰ, ਸ਼ਹਿਰ ਦੇ ਵਿੱਚੋਂ ਕੱਢ ਕੇ ਚਬਾੜ ਲੈ ਗਏ, ਉੱਥੇ ਵਿਆਹ ਕੀਤਾ ਜਾ ਕੇ। ਇਹ ਗੁਰੂ ਹਰਗੋਬਿੰਦ ਸਾਹਿਬ ਦੀ ਕੌਤਕ ਨੇ। ਐਸੇ ਦੀਨ ਦਿਆਲ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ 11 ਸਾਲ ਦੀ ਉਮਰ ਹੈ। ਪਿਤਾ ਗੁਰੂ ਅਰਜਨ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ, ਧਰਮ ਦੀ ਰੱਖਿਆ ਲਈ ਜਬਰ ਦਾ ਟਾਕਰਾ ਸਬਰ ਨਾਲ ਕਰਨ ਲਈ, ਤੇਰਾ ਕੀਆ ਮਿੱਠਾ ਲੱਗੈ ਹਰਨਾਮ ਪਦਾਰਥ ਨਾਨਕ ਮੰਗੈ। ਸੱਚੇ ਪਾਤਸ਼ਾਹ ਜੀ ਕੌਤਕ ਵਰਤਾਉਣ ਲਈ ਲਾਹੌਰ ਨੂੰ ਚੱਲੇ ਨੇ। 5 ਸਿੱਖ ਮਹਾਰਾਜ ਨੇ ਸੱਦ ਲਏ, ਗੁਰੂ ਹਰਗੋਬਿੰਦ ਸਾਹਿਬ ਨੂੰ ਆਪਣੇ ਸਾਹਿਬਜ਼ਾਦੇ ਨੂੰ ਸੱਦ ਲਿਆ, ਬਚਨ ਕੀਤਾ ਸੀ ਲਾਹੌਰ ਚੱਲੇ, ਸ਼ਹੀਦੀ ਹੋ ਜਾਣੀ ਹੈ। ਗੁਰਤਾ ਗੱਦੀ ਬਖਸ਼ ਕੇ ਮਹਾਰਾਜ ਨੇ ਅੱਜ ਦੇ ਦਿਨ ਜੇਠ ਬਦੀ 8 ਔਰ 1663 ਬਿਕਰਮੀ ਔਰ 29 ਮਈ 1603 ਈਸਵੀ ਨੂੰ ਐਤਵਾਰ ਦਾ ਦਿਨ ਸੀ। ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਅਰਜਨ ਕਾਇਆ ਪਲਟਕੈ ਮੂਰਤ ਹਰਗੋਬਿੰਦ ਸਵਾਰੀ। ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਤਾ ਗੱਦੀ ਬਖਸ਼ ਦਿੱਤੀ। ਕੋਠਾ ਸਾਹਿਬ ਵਿਖੇ 11 ਸਾਲ ਦੀ ਉਮਰ ਸੀ ਪਿਆਰਿਓ। ਆਪ ਗੁਰੂ ਅਰਜਨ ਦੇਵ ਜੀ ਲਾਹੌਰ ਚਲੇ ਗਏ, ਜਿਵੇਂ ਉਹਨਾਂ ਦੀ ਸ਼ਹੀਦੀ ਹੋਵੇਗੀ ਇਹ ਆਪਾਂ ਪ੍ਰੋਗਰਾਮ ਆਉਣ ਵਾਲੇ ਦਿਨ 'ਚ ਮਨਾ ਰਹੇ ਹਾਂ। ਗੁਰੂ ਕਿਰਪਾ ਕਰ, ਨਾਮ ਦਾਨ ਬਖਸ਼ਣ, ਚਰਨਾਂ ਦਾ ਪਿਆਰ ਬਖਸ਼ਣ, ਗੁਰਸਿੱਖੀ ਜੀਵਨ ਬਖਸ਼ਣ, ਸਰਬੱਤ ਸੰਗਤ ਦੀ ਹਾਜ਼ਰੀ ਦਾ ਪ੍ਰਮਾਣ ਕਰਨ, ਸ਼ੁਕਰ ਗੁਰੂ ਕਾ, ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ ਔਰ ਗੁਰੂ ਕੇ ਵਜ਼ੀਰਾਂ ਦਾ, ਬੇਅੰਤ ਬੇਅੰਤ ਵਧਾਈਆਂ ਪ੍ਰਬੰਧਕ ਵੀਰਾਂ ਵੱਲੋਂ, ਸਾਡੇ ਸਾਰੇ ਸਟਾਫ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਗੁਰਤਾ ਗੱਦੀ ਦਿਵਸ ਦੀਆਂ ਸਮਾਪਤੀ ਦੀਆਂ ਪੰਕਤੀਆਂ ਗਾਈਏ। ਫਤਿਹ ਬੁਲਾਈਏ ਜੀ।

ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਲੜੀਵਾਰ ਕਥਾ ਗੁਰਮਤ ਵਿਚਾਰਾਂ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ, ਦਮਦਮੀ ਟਕਸਾਲ ਵਾਲੇ ਗਿਆਨੀ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਸਰਬਜੀਤ ਸਿੰਘ ਜੀ, ਲਾਡੀ ਦਰਬਾਰ ਸਾਹਿਬ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ, ਜਿਸ ਤਰ੍ਹਾਂ ਆਪ ਜੀ ਨੂੰ ਹੁਣੇ ਹੀ ਗਿਆਨੀ ਜੀ ਹੁਣਾਂ ਨੇ ਦੱਸਿਆ ਹੈ, ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਉਹਨਾਂ ਦੇ ਗੁਰਤਾਗ ਦਿਵਸ ਮਨਾਏ ਜਾ ਰਹੇ ਹਨ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਸ਼ਹੀਦੀ ਪੁਰਬ ਗੁਰੂ ਘਰ ਵਿਖੇ 16 ਤਰੀਕ ਦੇ ਸ਼ਾਮ ਦੇ ਦੀਵਾਨਾਂ ਵਿੱਚ ਮਨਾਏ ਜਾਣੇ ਹਨ। ਐਤਵਾਰ ਨੂੰ ਸ੍ਰੀ ਖੰਡ ਪਾਤ ਸਾਹਿਬ ਆਰੰਭ ਹੋਣਗੇ। ਮੰਗਲਵਾਰ ਨੂੰ ਸਭ ਤੋਂ ਪਹਿਲਾਂ ਜੋ ਸ੍ਰੀ ਖੰਡ ਪਾਤ ਸਾਹਿਬ ਆਰੰਭ ਹੋਣਗੇ, ਉਹਨਾਂ ਦੀਆਂ ਸੰਪੂਰਨਤਾਵਾਂ ਹੋਣਗੀਆਂ, ਉਪਰੰਤ ਜੋ ਵਿਸ਼ੇਸ਼ ਦੀਵਾਨ ਸਜਣਗੇ, ਸਭ ਸੰਗਤਾਂ ਨੇ ਹਾਜ਼ਰੀ ਲਾਉਣੀ ਜੀ। ਨਾਲ ਨਾਲ ਜੋ ਬੀਬੀਆਂ ਵੱਲੋਂ ਸੰਗਤੀ ਰੂਪ ਵਿੱਚ ਸੁਖਮਨੀ ਸਾਹਿਬ ਦੇ ਜਾਪ ਵਿਚਾਰ ਰਹੇ ਹਨ, ਸੋ ਇਹ ਬੇਨਤੀ ਪ੍ਰਵਾਨ ਕਰਨੀ, ਆਓ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਘਰ ਦੀ ਵਡਿਆਈ ਦੇਖੋ ਕਿ ਸਿੱਖ ਸਿੱਧੇ ਹੀ ਸਿੱਖ ਗੁਰੂ ਨੂੰ ਪੁੱਛ ਲੈਂਦੇ ਨੇ ਅਧਿਕਾਰ ਹੈ ਨਾ ਸੰਗਤ ਨੂੰ ਰਾਈਟ ਕੋਈ ਦੁਨੀਆਂ ਦਾ ਬਾਦਸ਼ਾਹ ਹੋਵੇ ਤੇ ਉਹਨੂੰ ਮਿਲਣਾ ਹੋਵੇ ਬੜੀ ਮੁਸ਼ਕਿਲ ਹੋ ਜਾਂਦੀ ਮਿਲਦੇ ਹੀ ਨਹੀਂ ਜੋ ਲੋੜ ਹੁੰਦੀ ਉਹ ਦੁਆਰੇ ਦੁਆਰੇ ਆਉਂਦੇ ਨੇ ਤੇ ਜਦੋਂ ਮਤਲਬ ਨਿਕਲ ਜਾਂਦਾ ਫਿਰ ਲੱਭਦੀ ਨਹੀਂ ਲੇਕਿਨ ਗੁਰੂ

0: ਮੇਰੇ ਕੋਲ ਤਾਂ ਸਮਰੱਥਾ ਨਹੀਂ ਕਿ ਮੈਂ ਉੱਥੇ ਪਹੁੰਚ ਸਕਾਂ, ਕਿਤੇ ਗੁਰੂ ਹੀ ਆ ਜਾਵੇ। ਪੁੱਛਣ ਸਿੱਖ, ਸਿੱਖ ਦਾ ਅਤੇ ਗੁਰੂ ਦਾ ਰਿਸ਼ਤਾ ਉਹ ਹੈ, ਉਹ ਕਨੈਕਸ਼ਨ ਹੈ ਜਿਹੜਾ ਦੁਨੀਆਂ 'ਚ ਕਿਤੇ ਵੀ ਨਹੀਂ ਮਿਲਦਾ। ਜਿੱਥੇ ਸਿੱਖ ਗੁਰੂ ਨਾਲ ਪਿਆਰ ਕਰਦਾ, ਉੱਥੇ ਗੁਰੂ ਵੀ ਸਿੱਖ ਦੇ ਨਾਲ ਓਨਾ ਹੀ ਪਿਆਰ ਕਰਦਾ, ਸਗੋਂ ਉਸ ਤੋਂ ਵੀ ਜ਼ਿਆਦਾ। ਇੱਕ ਦਫ਼ਾ ਪਿਆਰ ਦਾ ਕੋ ਸਤਨਾਮ। ਹਿਸਟਰੀ ਕਹਿੰਦੀ, ਇਤਿਹਾਸ ਕਹਿੰਦਾ, ਉਸ ਮਾਤਾ ਦੇ ਕੋਲ ਜਾ ਕੇ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਦਰਸ਼ਨ ਦੀਦਾਰ ਦਿੱਤੇ ਅਤੇ ਉਹਨੂੰ ਸੁੱਧ ਬੋਧੀ ਨਾ ਰਹੀ। ਦਰਸ਼ਨ ਦੇਖਤ ਸੁੱਧ ਕੀ ਨਾ ਸੁੱਧ ਰਹੀ, ਮਤ ਮੇਂ ਨਾ ਮਤ ਹੈ, ਉਹਨੂੰ ਆਪਣਾ ਭੁੱਲ ਜਾਂਦਾ। ਜਦੋਂ ਬੰਦਾ ਵਿਸਵਾਦ ਹੋ ਜਾਂਦਾ ਨਾ ਗੁਰੂ ਨੂੰ ਸਾਹਮਣੇ ਦੇਖ ਕੇ, ਮੈਂ ਗੁਰੂ ਹਰਗੋਬਿੰਦ ਸਾਹਿਬ ਸਾਹਮਣੇ ਖਲੋਤੇ ਨੇ, ਸਾਕਸ਼ਾਤ ਖਲੋਤੇ ਨੇ, ਪੀਰੀ ਪੀਰੀ ਦੇ ਮਾਲਕ, ਮਹਾਂਬਲੀ ਯੋਧਾ, ਪਰ ਉਪਕਾਰੀ। ਪਿੱਛੇ ਵੀ ਆਪਾਂ ਜ਼ਿਕਰ ਕੀਤਾ ਇਸੇ ਅਸਥਾਨ ਤੋਂ ਕਿ ਵੱਡ ਯੋਧਾ ਬਹੁ ਪਰ ਉਪਕਾਰੀ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾਨ ਦੇ ਵਿੱਚੋਂ ਦਇਆ ਨਿਕਲਦੀ। ਵੈਸੇ ਤਲਵਾਰ ਦੇ ਵਿੱਚੋਂ, ਕਿਰਪਾਨ ਦੇ ਵਿੱਚੋਂ, ਸ਼ਮਸ਼ੀਰ ਦੇ ਵਿੱਚੋਂ ਜਿਹੜੇ ਰਜਵਾੜੇ ਰਾਜੇ ਹੋਏ ਨੇ ਉਹਨਾਂ ਨੇ ਜ਼ੁਲਮ ਹੀ ਕੀਤਾ ਹੈ। ਜੇ ਪਰਉਪਕਾਰ ਨਿਕਲਿਆ ਹੈ ਤੇ ਸਾਡੇ ਗੁਰੂਆਂ ਦੀ ਕਿਰਪਾਨ ਦੇ ਵਿੱਚੋਂ ਨਿਕਲਿਆ ਹੈ। ਇੱਕ ਦਫ਼ਾ ਪਿਆਰ ਨਾਲ ਕਹੋ ਸਤਨਾਮ।
1: ਵਾਹਿਗੁਰੂ।
0: ਤੇ ਮਾਤਾ ਜਿਹੜੀ ਸੀ ਉਹਨੂੰ ਚੇਤਾ ਹੀ ਭੁੱਲ ਗਿਆ, ਕਹਿਣ ਲੱਗੀ, ਸ਼ੁਕਰ ਹੈ ਤੁਹਾਡੇ ਵਰਗੇ ਪਾਪੀਆਂ ਨੂੰ ਸਾਡੇ ਵਰਗੇ ਮਹਾਂਪੁਰਖਾਂ ਦੇ ਦਰਸ਼ਨ ਹੋਏ ਆ। ਉਲਟ ਗੱਲ ਕਹਿ ਗਏ ਤੇ ਸੇਵਾਦਾਰਾਂ ਨੇ ਗੁੱਸਾ ਕੀਤਾ। ਸ਼੍ਰੀਨਗਰ ਦੀ ਗੱਲ ਮੈਂ ਕਰ ਰਿਹਾ ਤੇ ਸੇਵਾਦਾਰ ਨੇ ਗੁੱਸੇ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਕਹਿੰਦੇ, ਨਾ ਕੁਛ ਨਾ ਕਹੋ, ਇਹਦੇ ਅੰਦਰੋਂ ਲਫ਼ਜ਼ ਕੁਛ ਹੋਰ ਨਿਕਲਦੇ ਪਏ ਨੇ, ਬਾਹਰੋਂ ਜੀਭ ਤੋਂ ਉੱਤੋਂ ਆ ਕੇ ਉਹ ਅੱਖਰ ਜਿਹੜੇ ਉਹ ਪਲਟ ਜਾਂਦੇ ਪਏ ਨੇ, ਵਰਡ ਹੋਰ ਹੋ ਜਾਂਦੇ ਨੇ। ਅੰਦਰੋਂ ਇਹ ਕਹਿ ਰਹੀ ਹੈ ਕਿ ਮੇਰੇ ਵਰਗੇ ਪਾਪੀ ਨੂੰ ਤੁਹਾਡੇ ਵਰਗੇ ਮਹਾਂਪੁਰਸ਼ਾਂ ਦੇ ਦਰਸ਼ਨ ਹੋਏ ਨੇ, ਲੇਕਿਨ ਬਾਹਰੋਂ ਕਦੀ ਕਦੀ ਕਿਰਤ ਗਲਤ ਹੋ ਜਾਂਦੀ ਹੈ, ਲਫ਼ਜ਼ ਗਲਤ ਹੋ ਜਾਂਦੇ। ਜੇ ਬਾਹਰੋਂ ਭੁੱਲ ਚੁੱਕ ਬੋਲਦੇ ਧੀ ਖਰੇ ਹਰ ਬਾਣੀ। ਮੈਂ ਬੇਨਤੀ ਕਰ ਰਿਹਾ ਸੀ ਕਿ ਗੁਰੂ ਦਾ ਅਤੇ ਸਿੱਖ ਦਾ ਐਸਾ ਕਨੈਕਸ਼ਨ ਹੈ ਕਿ ਗੁਰੂ ਜਿਹੜਾ ਸੰਗਤ ਵਿੱਚ ਬੈਠ ਕੇ ਸਾਰੇ ਫੈਸਲੇ ਕਰਦੇ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜਿਹੜੇ ਸਨ ਉਹ ਸੰਗਤ ਕੋਲੋਂ ਪੁੱਛ ਕੇ ਆਪਣੀ ਰਾਏ ਜਿਹੜੀ ਸੀ ਲੈਂਦੇ ਸਨ। ਸੰਗਤ ਨੂੰ ਇਤਨਾ ਮਹਾਨ ਦਰਜਾ ਦਿੱਤਾ ਸੀ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਜੇ ਤੁਹਾਡਾ ਕੋਈ ਨਾ ਬਣੇ ਸੰਸਾਰ 'ਚ, ਕਹੇ ਮੇਰਾ ਕੋਈ ਨਹੀਂ ਹੈਗਾ, ਮੈਂ ਇਕੱਲਾ ਹੀ ਰਹਿ ਗਿਆ, ਤੇ ਗੁਰੂ ਕੀ ਸੰਗਤ ਨੂੰ ਆਪਣਾ ਭਾਈ ਸਮਝੇ, ਗੁਰੂ ਕੀ ਸੰਗਤ ਨੂੰ ਆਪਣਾ ਮਾਈ ਬਾਪ ਸਮਝੇ, ਇੱਥੇ ਆ ਕੇ ਆਪਣੀਆਂ ਸਾਰੀਆਂ ਗੱਲਾਂ ਸ਼ੇਅਰ ਕਰ ਲਵੇ, ਕਿਉਂਕਿ ਸੰਗਤ ਹੈ। ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਰਿਸ਼ਤਾ ਕਰਨਾ ਸੀ ਤਾਂ ਗੁਰੂ ਅਰਜਨ ਦੇਵ ਮਹਾਰਾਜ ਨੇ ਸੰਗਤ ਕੋ ਪੁੱਛ ਕੀਤੀ, ਦੱਸੋ ਸਾਧ ਸੰਗਤ ਜੀ ਕਿਵੇਂ ਕਰੀਏ, ਚੰਦੂ ਦੀ ਬੇਟੀ ਦਾ ਰਿਸ਼ਤਾ ਪ੍ਰਵਾਨ ਕਰ ਲਈਏ। ਸੰਗਤ ਨੇ ਕਿਹਾ, ਬਿਲਕੁਲ ਨਹੀਂ ਸਤਿਗੁਰ ਸੱਚੇ ਪਾਤਸ਼ਾਹ। ਇਹਨਾਂ ਨੇ ਹੰਕਾਰ ਦੀ ਗੱਲ ਕੀਤੀ ਕਿ ਚੁਬਾਰੇ ਦੀ ਇੱਟ ਤੁਸੀਂ ਮੋਰੀ ਨੂੰ ਲਾ ਆਏ ਹੋ, ਇਹ ਹੰਕਾਰ ਦੀ ਬਿਰਤ ਹੈ। ਸਾਧ ਸੰਗਤ ਨੇ ਕਿਹਾ, ਨਹੀਂ ਰਿਸ਼ਤਾ ਕਰਨਾ। ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਬਿਲਕੁਲ ਜਿੱਦਾਂ ਸੰਗਤ ਕਹਿ ਰਹੀ ਹੈ, ਜਿੱਦਾਂ ਸਿੱਖ ਕਹਿ ਰਹੇ ਨੇ, ਇੱਦਾਂ ਹੀ ਹੋਏਗਾ। ਪੁੱਛਣ ਸਿੱਖ ਅਰਦਾਸ ਕਰ, ਅਰਦਾਸ ਦਾ ਮਤਲਬ ਬੇਨਤੀ ਹੁੰਦੀ ਹੈ, ਜੋਦੜੀ ਹੁੰਦੀ ਹੈ। ਤਾਂ ਸਿੱਖ ਕਿਸੇ ਟਾਈਮ ਵੀ ਗੁਰੂ ਨੂੰ ਪੁੱਛ ਸਕਦਾ ਹੈ। ਇਸੇ ਕਰਕੇ ਤੇ ਅਰਦਾਸ ਦਾ ਕੰਸੈਪਟ ਸਿੱਖਿਜ਼ਮ ਦੇ ਵਿੱਚ ਹੈ ਕਿ ਜਿਹਦਾ ਕੋਈ ਕਾਰਜ ਰਾਸ ਨਾ ਹੁੰਦਾ ਹੋਵੇ, ਜਿਹਦਾ ਮਨ ਢਿੰਦੀ ਕਲਾ ਵਿੱਚ ਜਾਂਦਾ ਹੋਵੇ, ਜਿਹਨੂੰ ਕੋਈ ਮੱਥੇ ਨਾ ਲਾਉਂਦਾ ਹੋਵੇ, ਉਹ ਗੁਰੂ ਅੱਗੇ ਆ ਕੇ ਨਤਮਸਤਕ ਹੋ ਕੇ ਅਰਦਾਸ ਕਰੇ। ਅਰਦਾਸ ਕਰਨ ਦੇ ਨਾਲ ਸਾਰੇ ਕਾਰਜ ਜਿਹੜੇ ਨੇ ਉਹ ਰਾਸ ਹੁੰਦੇ ਨੇ। ਅੱਜ ਦਾ ਦਿਨ ਬੜਾ ਮੁਬਾਰਕ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗੁਰਗੱਦੀ ਨਸ਼ੀਨ ਹੋਏ ਨੇ। ਇੱਕ ਸਾਖੀ ਮੈਂ ਆਪ ਜੀ ਨਾਲ ਹੋਰ ਸ਼ੇਅਰ ਕਰਾਂਗਾ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਗਰਾ ਸ਼ਹਿਰ ਦੀ ਸਾਖੀ ਹੈ, ਬੜੀ ਪਿਆਰੀ ਸਾਖੀ ਹੈ ਕਿ ਸਿੱਖ ਨਾਲ ਗੁਰੂ ਕਿੱਦਾਂ ਪਿਆਰ ਕਰਦਾ ਹੈ। ਸਿੱਖ ਅਗਰ ਇੱਕ ਕਦਮ ਗੁਰੂ ਵੱਲ ਚੱਲੇ ਤੇ ਗੁਰੂ ਜਿਹੜਾ ਉਹਦੇ ਵੱਲ ਕਰੋੜਾਂ ਕਦਮ ਚੱਲਦਾ ਹੈ। ਪੰਕਤੀ ਭਾਈ ਗੁਰਦਾਸ ਜੀ, ਚਰਨ ਸ਼ਰਨ ਗੁਰ ਏਕ ਪੈਂਦਾ ਜਾਏ ਚੱਲ। ਇੱਕ ਐਫਰਟ ਆਪਣੀ ਹੁੰਦੀ ਬੰਦੇ ਦੀ, ਇੱਕ ਕਦਮ, ਇੱਕ ਕਦਮ, ਇੰਨਾ ਉਦਮ ਤੇ ਕਰਨਾ ਹੀ ਪੈਂਦਾ। ਤੇ ਜੇ ਇੰਨਾ ਵੀ ਉਦਮ ਕੋਈ ਨਾ ਕਰੇ ਤੇ ਸਤਿਗੁਰੂ ਪੂਰਾ ਕਿਆ ਕਰੇ ਜੋ ਸਿੱਖੋ ਮੇ ਚੂਕ। ਜੇ ਸਿੱਖਾਂ ਚ ਚੂਕ ਹੋਵੇ ਇੱਕ ਕਦਮ ਵੀ

ਕੋਟ ਕਹਿੰਦੇ ਨੇ ਕਰੋੜਾਂ ਨੂੰ, ਕਿੱਥੇ ਇੱਕ ਕਦਮ ਤੇ ਕਿੱਥੇ ਕਰੋੜਾਂ ਕਦਮ ਗੁਰੂ ਅੱਗੇ ਆ ਜਾਂਦਾ, ਹੱਥ ਪਸਾਰ ਕੇ ਅੱਗੇ ਆ ਜਾਂਦਾ। ਆਜ ਮਿਲਾ ਵਾ ਸ਼ੇਖ ਫਰੀਦ, ਜਿਹੜੇ ਕਹਿੰਦੇ ਨੇ ਸਾਨੂੰ ਸਤਿਗੁਰ ਮਿਲਦਾ ਨਹੀਂ, ਅਜੇ ਗੁਰੂ ਦੇ ਦੀਦਾਰ ਨਹੀਂ ਹੁੰਦੇ, ਰੱਬ ਨਹੀਂ ਮਿਲਦਾ, ਪਰਮਾਤਮਾ ਨਹੀਂ ਮਿਲਦਾ, ਅੰਦਰ ਆਨੰਦ ਨਹੀਂ ਆਉਂਦਾ, ਇਹ ਸਮਝ ਲੈਣਾ ਕਿ ਆਪਣੇ ਵਿੱਚ ਹੀ ਮਨ ਦੇ ਵਿੱਚ ਕੋਈ ਖੋਟ ਹੈ। ਅਜੇ ਕੁਛ ਕੰਮ ਕਰਨ ਵਾਲਾ ਹੈ, ਕੋਈ ਹੋਮਵਰਕ ਕਰਨ ਵਾਲਾ ਹੈ, ਅਤੇ ਜਿੱਦਣ ਉਹ ਸੰਪੂਰਨ ਹੋ ਗਿਆ, ਗੁਰੂ ਤੇ ਸਾਹਮਣੇ ਬੈਠਾ ਸਾਕਸ਼ਾਤ ਹੈ, ਗੁਰੂ ਤੇਰੇ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ। ਹੁਣ ਇਹ ਪੰਕਤੀਆਂ ਆਈਆਂ ਨੇ ਸਾਰੀਆਂ ਪੜ੍ਹੀਆਂ ਆਪਾਂ, ਸਤਿਗੁਰ ਸੱਚੇ ਪਾਤਸ਼ਾਹ ਬਹੁਤ ਨਜ਼ਦੀਕ ਹਨ।

ਮਰਨ ਤੋਂ ਬਾਅਦ ਉਹ ਸੱਜਣ ਹੁੰਦਾ ਹੈ ਜਿਹੜਾ ਮਰਨ ਤੋਂ ਬਾਅਦ ਵੀ ਮਿੱਤਰਤਾ ਨਿਭਾਵੇ। ਤੇ ਕਈ ਸੱਜਣ ਐਸੇ ਹੁੰਦੇ ਨੇ ਜਿਹੜੇ ਜਿਉਂਦੇ ਜੀ ਕਹਿੰਦੇ ਤੇ ਨੇ ਸੱਜਣ ਅਸੀਂ ਤੁਹਾਡੇ ਮਿੱਤਰ ਹਾਂ, ਪਰ ਜਿੱਥੇ ਲੋੜ ਪੈਂਦੀ ਉੱਥੇ ਸਭ ਤੋਂ ਪਹਿਲਾਂ ਇੱਦਾਂ ਭੱਜਦੇ ਨੇ, ਜਿਵੇਂ ਜਹਾਜ਼ ਡੁੱਬਦਾ ਤੇ ਸਭ ਤੋਂ ਪਹਿਲਾਂ ਚੂਹੇ ਨਹੀਂ ਭੱਜਦੇ ਉੱਥੋਂ, ਕੋਈ ਜਹਾਜ਼ ਡੁੱਬਣ ਲੱਗੇ ਨਾ ਇਸ 'ਤੇ ਮੁਸੀਬਤ ਆਵੇ। ਅਤੇ ਸਭ ਤੋਂ ਪਹਿਲਾਂ ਜਿਹੜੇ ਕੱਚੇ ਫਰੈਂਡ ਹੁੰਦੇ ਨੇ ਨਾ, ਜਿਹੜੇ ਕਹਿੰਦੇ ਅਸੀਂ ਤੇਰੇ ਬੜੇ ਫਾਸਟ ਫਰੈਂਡ ਆ, ਕਦੀ ਦੇਖਣਾ ਦੁੱਖ ਦੇ ਵਿੱਚ ਆਦਮੀ ਇਕੱਲਾ ਹੁੰਦਾ ਹੈ, ਇਕੱਲਾ ਰਹਿ ਜਾਂਦਾ, ਭੱਜ ਜਾਂਦੇ ਨੇ ਸਾਡੇ ਦੌੜ ਜਾਂਦੇ। ਸੁੱਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਾਹੂੰ ਜਿਸ ਘੇਰੇ। ਗੁਰੂ ਕਹਿੰਦੇ ਨੇ ਜੇ ਤੈਨੂੰ ਮਿੱਤਰ ਪਛਾਣਨ ਦੀ ਕਿਤੇ ਦਿੱਕਤ ਆ ਜਾਏ ਸੰਸਾਰ ਦੇ ਵਿੱਚ, ਤੈਨੂੰ ਮਿੱਤਰ ਦੀ ਪਛਾਣ ਕਰਨੀ ਹੈ ਤੇ ਉਹ ਪਛਾਣ ਕਰੀ ਜੋ ਮੁਸ਼ਕਲ 'ਚ ਕੰਮ ਆਵੇ, ਉਹ ਮਿੱਤਰ ਹੁੰਦਾ ਹੀ। ਚੰਗੇ ਟਾਈਮ 'ਤੇ ਤਾਂ ਸਾਰੇ ਦੋਸਤ ਹੁੰਦੇ ਨੇ, ਸਾਰੇ ਨਾਲ ਪਤਾ ਤਾਂ ਉਦੋਂ ਲੱਗਦਾ ਜਦੋਂ ਮੁਸੀਬਤ ਪੈਂਦੀ, ਉਦੋਂ ਕੋਈ ਨਹੀਂ। ਕਹਿੰਦੇ ਦੁੱਖ ਦੇ ਵਿੱਚ ਆਦਮੀ ਇਕੱਲਾ ਹੁੰਦਾ ਹੈ,

0: नहीं कहता कि किताबों में लिखा है यारो, धार्मिक पुस्तकों के विच ये लिखा कि जिदा कोई भी नहीं, उदा मान गुरु होता है, जो निताना है, निबाणा है, न्यासरा है, उदा तान गुरु है, उदा मान गुरु है। इस करके कहने निमाणिया के मान, निताणिया के तान, न्योटिया की ओट, न्यासरा के आसरे, सच्चे पिता धन धन साहेब श्री गुरु रामदास पातशाह जी, धन धन साहेब श्री गुरु ग्रंथ साहब सच्चे पातशाह जी, मेरी पीढ़ी के मालिक सच्चे पातशाह सज्जन सही नाल मैं चलदिया नाल चलन, जिथे लेखा मंगीए तिथे खड़े दिसन। ते गुरु ने यह भी गल कही कि नानक कचड़िया सो तोड़, पढ़ो पंक्ति, नानक कचड़िया सो तोड़, जेडे कच्चे मित्र ने छड़े इन्हां नूं खड़ा छड़ इन्हां दा, ढूंढ सज्जन संत पक्के आ, ये बात है, ढूंढ सज्जन संत पक्के आ। उहदा रीजन की है, कारण दसदे ने गुरु, उहदा कारण है ओए जिवंदे बूए, ओ मित्र जिहड़े कच्चे ने, ओ जिउंदे जी मुड़े होए ने, जिउंदे मरे होए ने, किसे काम दे नहीं, ते ओए मोया ना जाई छोड़, ओ मर के भी साथ नहीं छड़दे। सज्जन सही नाल मैं चलदिया नाल चलन, जिथे लेखा मंगी है तिथे खड़े दिसन। गुरु जिहड़ा अगले जहान दे विच भी बांह फड़दा है, आगरा शहर का एक घाइया सिख, उसनू पता लग गया कि धन गुरु हरगोबिंद साहब सच्चे पातशाह मेरी पीरी दे मालक, श्री अकाल तख्त साहब दे रचनहार साढ़े शहर विच आए ने। जमुना दे तट दे उत्ते, जमुना दे किनारे ते दो तंबू लगे हुए, एक दफा प्यार ना को सतनाम
1: वाहिगुरु,
0: एक तंबू लगा होया धन गुरु हरगोबिंद साहब सच्चे पातशाह जी का, ते दूसरा तंबू लगा होया दुनियावी बादशाह जहांगीर का। ते घाइया सिंह सी सारी दिहाड़ी घा कटिया, ते उनू एक टका जो उहदी दिहाड़ी सी मिली, ते लै के कहिंदा अज दा जिहड़ा नजराना है ना, अज दी जिहड़ी इह मेरी दसां नौ दी किरत है, मैं गुरु हरगोबिंद साहब सच्चे पातशाह जी दे चरणां च रखना है, ते उहनां दे कोलों मैं मुक्ति दा दान प्राप्त करना, जो मरन तो बाद जो सहायता हुंदी है। ते तुरिया जा रहा, दो तंबू सन, किसे पठान नूं पुछ बैठा इत्थे सच्चे पातशाह दा तंबू केड़ा है, उहने इशारा करता जहांगीर दे तंबू वल, ते घा दी पंड सिर ते चुकी होई है, ते जहांगीर दे घोड़े खलोते सन, उहनां नूं घा पा दिता, ते टका लै के ते अंदर वड़ गया, एंटर होया तंबू दे विच, शाम दा टाइम सी, दरबारी बैठे हुए, जहांगीर सिंघासन ते बैठा होया, ते थोड़ा जिहा मध्यम जिहा रोशनी ते गया, ते टका रख के ते जहांगीर नूं नमस्कार कीती, कहन लगा कि सतगुर सच्चे पातशाह जी मैनू मुक्ति दा दान बख्शिश करो। गज के आखो सतनाम
1: वाहिगुरु,
0: मुक्ति दा दान बख्शिश करो, मैं तुहाडे दर ते आया। जहांगीर नूं अंदरों पता ते लग गया कि ये गलत जगह ते आ गया, जाना इन्हें गुरु हरगोबिंद साहब वल सी, इत्थे आ गया, पर इन्हें टका रख के मेरी बड़ी बेदबी कीती है, इत्थे लोकी बड़े कीमती नजराने, बेशकीमती तोहफे, माया दे अंबार जिहड़े इत्थे आके नतमस्तक हुंदे ने, भेटा करदे ने मैनू, एक टका रख के इन्हें मेरी इंसल्ट कीती है। ते कहन लगा सिखा तू गलत पासे आ गया, तू जाना सी गुरु हरगोबिंद साहब दे तंबू विच, ओ सामने तंबू लगा है, भुलेखे नाल गलती ना तू इधर आ गया। कहन लगा तुसी सच्चे पातशाह नहीं, धन गुरु हरगोबिंद साहब सच्चे पातशाह नहीं हो तुसी, क्योंकि पहले दर्शन नहीं सी कीते। ते इधरों धन गुरु हरगोबिंद साहब सच्चे पातशाह अंदरों घट घट के अंतर की जानत, भले बुरे की पीर पछाणत, वो देख रहे ने, सिख का सिदक देखते, किन्ना भरोसा है सिख नूं, किन्नी इमानदारी हुंदी, किन्ने गुरु तो निशावर होने वाले गुरु के प्यारे सिख होए ने। ਤੇ ਕਹਿਣ ਲੱਗਾ ਜੇ ਤੁਸੀਂ ਸੱਚੇ ਪਾਤਸ਼ਾਹ ਜੀ ਨਹੀਂ ਤੇ ਤੁਸੀਂ ਆ ਜਿਹੜਾ ਤੁਹਾਨੂੰ ਮੈਂ ਟਕਾ ਮੱਥਾ ਟੇਕਿਆ ਤੁਸੀਂ ਇਹਦੇ ਵੀ ਅਧਿਕਾਰੀ ਨਹੀਂ। ਅੱਗੋਂ ਹੱਥ ਵਧਾ ਕੇ ਨਾ ਤੇ ਉਹਦੇ ਪੈਰਾਂ 'ਚੋਂ ਟਕਾ ਚੁੱਕਣ ਲੱਗਾ ਤੇ ਦਰਬਾਰੀ ਸਾਰੇ ਬੈਠੇ ਸਨ ਤੇ ਹੱਥ ਫੜ ਲਿਆ ਜਹਾਂਗੀਰ ਨੇ ਘਾਈਆ ਸਿੰਘ ਦਾ। ਕਹਿਣ ਲੱਗਾ ਨਾ ਇਹ ਕੰਮ ਨਾ ਕਰੀ, ਪਹਿਲਾਂ ਤਾਂ ਤੂੰ ਟਕਾ ਰੱਖ ਕੇ ਮੇਰੀ ਬੇਇੱਜ਼ਤੀ ਕੀਤੀ ਹੈ ਤੇ ਇੱਕ ਹੋਰ ਘੋਰ ਅਪਮਾਨ ਜਿਹੜਾ ਮੇਰਾ ਹੋ ਜਾਣਾ ਹੈ ਜੇ ਤੂੰ ਮੇਰੇ ਅੱਗੋਂ ਚੁੱਕ ਲਿਆ ਤੇ ਮੇਰੇ ਪੱਲੇ ਕੱਖ ਨਹੀਂ ਰਹਿਣਾ। ਨਾ ਚੁੱਕ, ਮੈਂ ਬਾਦਸ਼ਾਹ। ਕਹਿਣ ਲੱਗਾ ਮੇਰਾ ਦਸਾਂ ਨੌਵਾਂ ਦੀ ਕਿਰਤ, ਸਿਰ ਤੋਂ ਲੈ ਕੇ ਪੈਰਾਂ ਤੱਕ ਪਸੀਨਾ ਮੇਰਾ ਚੋ ਗਿਆ। ਮੈਂ ਇਹ ਭਾਵਨਾ ਨਾਲ ਆਇਆ ਕਿ ਭਾਵ ਨਹੀਂ ਭਗਤ ਭਾਏ, ਕੌਡੀ ਅਗਰ ਭਾਗ ਰੱਖੇ ਤਾਂ ਹੀ ਗੁਰੂ ਸਰਬ ਨਿਧਾਨ ਦਾਨ ਦੇ। ਪਹਿਲਾਂ ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ ਬਜ਼ੁਰਗ ਦੱਸਦੇ ਨੇ ਕਿ ਉੱਥੇ ਕੌਡੀਆਂ ਦੇ ਚੜਾਵੇ ਚੜ੍ਹਦੇ ਸਨ, ਛੋਟਾ ਪੈਸਾ। ਭਾਵ ਨਹੀਂ ਭਗਤ ਭਾਏ, ਕੌਡੀ ਅਗਰ ਭਾਗ ਰੱਖੇ ਤਾਂ ਹੀ ਗੁਰੂ ਸਰਬ। ਤੇ ਜਹਾਂਗੀਰ ਕਹਿੰਦਾ ਤੂੰ ਇਹ ਟਕਾ ਨਾ ਚੁੱਕ, ਇਤਿਹਾਸ ਕਹਿੰਦਾ ਕਿ ਮੈਂ ਤੈਨੂੰ, ਜਹਾਂਗੀਰ ਕਹਿੰਦਾ ਮੈਂ ਤੈਨੂੰ 2000 ਰੁਪਈਆ ਜਿਹੜਾ ਨਾ ਉਸ ਸਮੇਂ ਇਹਦਾ ਦਿੰਦਾ ਵਾ, ਤੂੰ ਇਹ ਟਕਾ ਨਾ ਚੁੱਕ। ਇਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇਖ ਰਹੇ ਨੇ ਸਿੰਘਾਸਨ ਤੋਂ ਥੋੜ੍ਹਾ ਥੋੜ੍ਹਾ ਹੋਰ ਖਿਸਕ ਕੇ ਕਿ ਸਿੱਖ ਡੋਲ ਨਾ ਜਾਏ ਕਿਤੇ। ਕਹਿੰਦਾ ਨਹੀਂ, ਹੱਥ ਫਿਰ ਗਾਂਹ ਵਧਾਉਂਦਾ ਟਕੇ ਵੱਲ। ਮੇਰੀ ਦਸਾਂ ਨੌਵਾਂ ਦੀ ਕਿਰਤ ਹੈ, ਕਈ ਵਾਰੀ ਦਸਾਂ ਨੌਵਾਂ ਦੀ ਕਿਰਤ ਇਤਨੀ ਪਿਆਰੀ ਹੁੰਦੀ ਹੈ। ਗੁਰੂ ਤੋਂ ਨਿਸ਼ਾਵਰ ਕਰਨ ਵਾਸਤੇ ਸਿੱਖ ਜਦੋਂ ਆਉਂਦਾ ਹੈ ਜਾਂ ਮਨ ਵਿੱਚ ਅਕੀਦਾ ਧਾਰਨ ਕਰ ਲੈਂਦਾ ਹੈ, ਫਿਰ ਭਾਵੇਂ ਦੁਨੀਆਂ ਦੀ ਸਾਰੀ ਦੌਲਤ ਇੱਕ ਪਾਸੇ ਹੋ ਜਾਵੇ, ਉਹ ਗੁਰੂ ਦੇ ਸਿੱਧਕ ਤੋਂ ਉੱਤੋਂ ਕੁਰਬਾਨ ਜਾਂਦਾ ਹੈ। ਕਦੀ ਉਹ ਆਪਣੀ ਕਮਾਈ ਛੱਡਦਾ ਨਹੀਂ, ਆਪਣਾ ਆਪ ਵੀ ਮਾਰ ਦਿੰਦਾ ਹੈ। ਰੇਟ ਵਧਣਾ ਸ਼ੁਰੂ ਹੋ ਗਿਆ, 5000, 10000। ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਪਣੇ ਸਿੰਘਾਸਨ ਤੋਂ ਉੱਠ ਕੇ ਖਲੋ ਗਏ ਤੇ ਬਾਹਰ ਗੇਟ ਵੱਲ ਨੂੰ ਜਿੱਥੇ ਤੰਬੂ ਦਾ ਗੇਟ ਸੀ ਉੱਧਰ ਨੂੰ ਤੁਰ ਪਏ। ਉਹ ਝੌਕ ਵੇਖ ਰਹੇ ਨੇ, ਸਿੱਖ ਨੂੰ ਵੇਖਦੇ ਪਏ ਨੇ। 20000 ਰੁਪਈਆ ਜਹਾਂਗੀਰ ਨੇ ਮੁੱਲ ਪਾਇਆ ਟਕੇ ਦਾ, 20000 ਰੁਪਈਆ ਮੈਂ ਤੈਨੂੰ ਦਿੰਦਾ, ਇਸ ਟਕੇ ਨੂੰ ਮੇਰੇ ਕੋਲ ਨਾ ਚੁੱਕ। ਤੇ ਲੈ ਕੇ ਨਾ ਟਕਾ ਛੇਤੀ ਨਾਲ ਚੁੱਕ ਕੇ ਜਹਾਂਗੀਰ ਦੇ ਅੱਗੋਂ ਤੇ ਬਾਹਰ ਨਿਕਲਿਆ। ਤੇ ਬਾਹਰ ਜਿਹੜੇ ਘੋੜੇ ਸਨ ਉਹਨਾਂ ਦੇ ਅੱਗੋਂ ਵੀ ਪੰਡ ਬੰਨ ਲਈ ਆਪਣੀ। ਕਹਿਣ ਲੱਗਾ ਇਹ ਘੋੜਿਆਂ ਨੂੰ ਵੀ ਅਧਿਕਾਰ ਦੀ ਪੱਠੇ ਖਾਣ ਦਾ, ਇਹ ਗੁਰੂ ਪੂਰਾ ਗੁਰੂ ਦੇ ਘੋੜੇ ਹੀ ਛਕਣਗੇ ਇਹ ਘਾਹ, ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਘੋੜਿਆਂ ਨਾਲ ਬੜਾ ਪਿਆਰ ਕਰਦੇ ਸਨ। ਬੀਧੀ ਚੰਦ ਘੋੜੇ ਲੈ ਕੇ ਆਇਆ ਸੀ ਉਹਨਾਂ ਲਈ, ਜਿਨ੍ਹਾਂ ਦਾ ਨਾਂ ਸੀ ਦਿਲਬਾਗ ਗੁਲਬਾਗ, ਉਹ ਘੋੜਿਆਂ ਦਾ ਨਾਂ ਸੀ। ਸਤਿਗੁਰ ਘੋੜਿਆਂ ਨਾਲ ਬੜਾ ਪਿਆਰ ਕਰਦੇ ਸਨ, ਘੋੜਿਆਂ ਨੂੰ, ਸ਼ਸਤਰਾਂ ਨੂੰ, ਕੁਰਬਾਨਾਂ ਨੂੰ, ਟਕੂਆਂ ਨੂੰ, ਨੇਜ਼ੀਆਂ ਨੂੰ ਬਹੁਤ ਸਤਿਗੁਰ ਸੱਚੇ ਪਾਤਸ਼ਾਹ ਜੀ ਪ੍ਰੇਮ ਦੇ ਨਾਲ ਤੋਸ਼ਾਖਾਨਿਆਂ ਵਿੱਚ ਜਮ੍ਹਾਂ ਕਰਦੇ ਸਨ। ਇਦੋਂ ਸਿੱਖ ਨਿਕਲਿਆ, ਜਦੋਂ ਉਹ ਜਹਾਂਗੀਰ ਦੇ ਤੰਬੂ ਤੋਂ ਬਾਹਰ ਨਿਕਲਿਆ ਤੇ ਇਧਰੋਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਪਣੇ ਤੰਬੂ ਚੋਂ ਬਾਹਰ ਨਿਕਲੇ ਨੇ, ਤੇ ਐਨ ਵਿਚਕਾਰ ਜਾ ਕੇ ਸਿੱਖ ਤੇ ਗੁਰੂ ਦਾ ਮਿਲਾਪ ਹੁੰਦਾ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੰਨ, ਬੋਲੋ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੰਨ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਖ ਹੈ। ਇਹ ਰਿਲੇਸ਼ਨ ਹੈ ਸਿੱਖ ਤੇ ਗੁਰੂ ਦਾ। ਗੁਰੂ ਤੇ ਸਿਰ ਇੱਕੋ ਹੀ ਹੈ ਦੁਨਿਆਵੀ ਤੇ ਦੁਨੀਆਂ ਦੇ ਵਿੱਚ, ਜਿੰਨੇ ਗੁਰੂ ਨੇ ਉਹਨਾਂ ਦੀ ਪਦਵੀ ਉੱਚੀ ਹੁੰਦੀ ਹੈ ਤੇ ਸ਼ਾਗਿਰਦਾਂ ਦੀ ਸੇਵਕਾਂ ਦੀ ਨੀਵੀਂ ਹੁੰਦੀ ਹੈ। ਇੱਥੇ ਗੁਰੂ ਉਹ ਨੇ ਜਿਹੜੇ ਕਹਿੰਦੇ ਨੇ ਤੁਸੀਂ ਮੇਰੇ ਗੁਰੂ ਹੋ ਤੇ ਮੈਂ ਤੁਹਾਡਾ ਚੇਲਾ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਜਿਹੜੇ ਕਹਿੰਦੇ ਨੇ ਕਿ ਤੁਸੀਂ ਮੇਰੇ ਸਤਿਗੁਰੂ ਹੋ, ਖਾਲਸਾ ਮੇਰਾ ਸਤਿਗੁਰੂ ਹੈ, ਮੇਰਾ ਸਾਹਿਬ ਹੈ, ਜਿਨ੍ਹਾਂ ਨੇ ਇੰਨੀ ਵਡਿਆਈ ਦਿੱਤੀ ਸਾਨੂੰ, ਐਸੇ ਗੁਰੂ ਤੋਂ ਅਸੀਂ ਬਲਬਲ ਜਾਈਏ, ਸਦਕੜੇ ਜਾਈਏ ਤੇ ਬਾਰ ਬਾਰ ਉਹਨਾਂ ਦੇ ਪੁਰਬ ਮਨਾਈਏ। ਔਰ ਉਹਨਾਂ ਲੋਕਾਂ ਨੂੰ ਵੀ ਬਹੁਤ ਵਧਾਈ ਹੈ, ਪ੍ਰਬੰਧਕ ਕਮੇਟੀ ਨੂੰ, ਜਿਹੜੇ ਸਤਿਗੁਰਾਂ ਦੇ ਪਾਵਨ ਪੁਰਬ ਜਿਹੜੇ ਨੇ ਕਰਵਾਉਂਦੇ ਨੇ। ਕੁਰਬਾਨੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਾਉਂਦੇ। ਟਾਈਮ ਮੈਂ ਥੋੜ੍ਹਾ ਜ਼ਿਆਦਾ ਲੈ ਗਿਆ ਕਿਉਂਕਿ ਪ੍ਰਸੰਗ ਛੇੜ ਲਿਆ ਸੀ, ਇਹਨੂੰ ਮੁਕੰਮਲ ਵੀ ਕਰਨਾ ਸੀ, ਮਾਫ਼ ਕਰਨਾ। ਆਓ ਇਹ ਪੰਕਤੀ ਪੜ੍ਹ ਕੇ ਕੀਰਤਨ ਦੀ ਸਮਾਪਤੀ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿਰ ਦਾਸ, ਜਿਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਣੇ ਕੋਈ ਨਾ ਜਾਣੈ।

ਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ। ਅਰਜਨ ਹਰ ਗੋਬਿੰਦ ਨਾਮ ਸਿਮਰਉ। ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਜਿੱਥੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆ ਮੈਂ ਧਾਏ। ਸਭ ਥਾਈ ਹੋਏ ਸਹਾਇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਧਾਰ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਹ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਤਾਰਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੇ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੈ

ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ।

ਹੈ ਜੀ। ਆਪ ਦੀਆਂ ਨੇ ਕਿਰਪਾ ਰਹਿਮਤ ਕੀਤੀ ਸੱਚੇ ਪਾਤਸ਼ਾਹ ਦੀਓ। ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ। ਮੀਰੀ ਪੀਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਓ ਆਪ ਜੀਆਂ ਦਾ ਗੁਰਤਾ ਗੱਦੀ ਦਿਵਸ ਮਨਾਉਂਦਿਆਂ ਹੋਇਆਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੀ ਕਥਾ ਵਿਚਾਰ ਆਪ ਜੀਆਂ ਦੇ ਜੀਵਨ ਕੌਤਕਾਂ ਦੀ ਕਥਾ

ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ, ਚੜ੍ਹਦੀ ਕਲਾ ਕਰਨੀ ਬਖਸ਼ਿਆਂ ਖਜ਼ਾਨਿਆਂ ਵਿੱਚੋਂ, ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੇ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਲਵਾ ਕੇ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਉਹਨਾਂ ਦੇ ਗੁਰਤਾਗਤੀ ਦਿਵਸ ਮਨਾਉਂਦਿਆਂ ਹੋਇਆਂ ਸ਼ਾਮਾਂ ਦੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ। ਸੋਰਠ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਲਾਗਾ, ਜਮ ਲਜਾਏ ਕਰ ਪਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਵਨਾਸੀ, ਤਾਕੀ ਸੇਵ ਨ ਬਿਰਥੀ ਜਾਸੀ, ਅਨੰਦ ਕਰੇ ਤੇਰੇ ਦਾਸਾ, ਜਾ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ। ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੇ ਰਾਮ ਕਾਰ, ਦੁੱਖ ਲੱਗੇ ਨ ਪਾਈ। ਸਤਿਗੁਰ ਪੂਰਾ ਪੇਟਿਆ, ਜਿਨ ਬਨਤ ਬਨਾਈ, ਰਾਮ ਨਾਮ ਔਖ ਦੀਆ, ਏਕਾ ਲਿਵਲਾਈ ਰਹਾਉ। ਰਾਖ ਲਿਏ ਤੈਨੂੰ ਰੱਖਣ ਹਾ, ਸਭਿਆਤ ਮਿਟਾਈ, ਕਹੋ ਨਾਨਕ ਕਿਰਪਾ ਪਈ, ਪ੍ਰਭ ਪਏ ਸਹਾਈ। ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹਾਉ ਨਾ ਤੂੰ ਨੈ ਛੁਟੈ, ਨਿਕਟ ਨਾ ਜਾਇਓ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮੈਂ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ, ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਵੋ ਸੋਹਿਲਾ, ਸਿਵਰਿਹੋ ਸਿਰਜਨਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹੋਂ ਵਾਰੀ ਜਿਸ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜਿਹੜੇ ਸੰਭਾਲੀਆਂ, ਦੇਖੇਗਾ ਦੇਵਨਹਾਰ, ਤੇਰੇ ਦਾਨੈ ਕੀਮਤ ਨਾ ਪਵਾਏ, ਤਿਸਤਾ ਤੇ ਕਮਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਆਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉਂ ਮੇਲ। ਕਰ ਕਰੇ ਹੋ ਪਹੁੰਚਾ, ਸਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇ ਆਵਨ। ਰਾਗਾਸਾ ਮਹੱਲਾ ਪਹਿਲਾ। ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਘਰ ਰੱਖ ਵਡਾਈ ਤੋਏ ਰਹਾਉ। ਵਿਸਵੇ ਚਸਿਆ ਕੜੀਆਂ ਪਹਿਰਾਂ, ਤਿੱਥੀ ਵਾਰੀ ਮਾਹੁਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾ ਸ੍ਰੀ ਮਹੱਲਾ ਪਹਿਲਾ। ਗਗਨ ਮੇ ਥਾਲ ਰਵਚਾ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ, ਪਵਨ ਚਵਰੋ ਕਰੇ ਸਗਲ ਬਨਰਾਈ, ਫੂਲੰਤ ਜੋਤੀ ਕੈਸੀ ਆਰਤੀ, ਹੋਏ ਪਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਪੇਰੀ ਰਹਾਉ। ਸਹਿਸਤਵ ਨੈਨ ਨਨ ਨੈਨ ਹੈ ਤੋਏ ਕਾਉ, ਸਹਿਸ ਮੂਰਤ ਨਨਾ ਇਕ ਤੋਹੀ, ਸਹਿਸ ਪਦ ਬਿਮਲ ਨਾਨੇਕ ਪਦ, ਗੰਧ ਬਿਨ ਸਹਿਸਤਵ ਗੰਧ ਵਿਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੁਆਰਤੀ ਹੋਏ। ਹਰ ਚਰਨ ਕਮਲ ਮਕਰਾਂ ਦਿਲੋ ਵਿਤ ਮਨੋ ਅੰਦਿਨੋ, ਮੋਹੇ ਆਏ ਪਿਆਸਾ, ਕਿਰਪਾ ਜਲ ਦੇ ਹੇ ਨਾਨਕ ਸਾਰੰਕੋ, ਹੋਏ ਜਾਤੇ ਤੇਰੇ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਭਉ ਪਰਿਆ, ਮਿਲ ਸਾਧੂ ਖੰਡਲ ਖੰਡਾ ਹੇ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਲ ਮੰਡਲ ਮੰਡਾ ਹੇ। ਕਰ ਸਾਧੂ ਅੰਜਲੀ ਪੁਨ ਵੱਡਾ ਹੇ, ਕਰ ਡੰਡੋਤ ਪੁਨ ਵੱਡਾ ਹੇ ਰਹਾਉ। ਸਾਕਤ ਹਰ ਸਾਧਨ ਜਾਣਿਆ, ਤਿਨੇ ਅੰਤਰ ਹਉ ਮੈਂ ਕੰਡਾ ਹੇ, ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ, ਜਮ ਕਾਲ ਸਹਿ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਪਵ ਖੰਡਾਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੁਡ ਵੱਡਾਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋਂ ਬੇਨੰਤੀ ਸੁਨਹੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾਂ ਖਾੜ ਚਲੋ ਹਰ ਲਾਹਾ ਆ ਗੈ ਬਸਨੁ ਸੁਹੇਲਾ ਔਦ ਕਟੈ ਦਿਨ ਸੁਰੈ ਨਾਰੇ ਮਨ ਗੁਰ ਮਿਲਕਾ ਸੁਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਸਹ ਜਗਾਏ ਪਿਆਵੈ ਇਹੋ ਰਾਸਿਆ ਕਤ ਕਥਾ ਤਿਨ ਜਾਨੀ ਜਾਕੋ ਆਏ ਸੋਈ ਬਿਹਾਚੋ ਹਰ ਗੁਰ ਤੇ ਮਨਹੇ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬੌਰ ਨਾ ਹੋਏ ਗੋ ਫੇਰਾ

Guru. Guru. Guru. Guru. Guru. Guru. Guru.

Vaheguru.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

वाहे गुरु वाहे गुरु वाहे गुरु वाहे

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

वाहे गुरु।

वाहेगुरु वाहेगुरु वाहेगुरु वाहे

वाहेगुरु वाहेगुरु वाहेगुरु वाहेगुरु वाहेगुरु वाहेगुरु।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਵਾਹਿਗੁਰੂ ਵਾਹਿ

Vaheguru, Vaheguru, Vaheguru, Vaheguru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

guru, wah guru, wah guru, wah guru, wah guru, wah guru, wah guru.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

वाहेगुरु वाहेगुरु वाहेगुरु वाहेगुरु वाहे

Goodbye.

Guru, Vai Guru, Vai Guru, Vai Guru, Vai Guru, Vai

Vaheguru, Vaheguru, Vaheguru.

Vai guru, vai guru, vai guru, vai guru.

Guru, Vai Guru, Vai Guru, Vai Guru, Vai Guru, Vai Guru, Vai Guru, Vai.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ, ਘਰ ਪਹਿਲਾ ਅਸ਼ਟਪਦੀਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਭ ਜਗ ਜਿਨੇ ਉਪਾਇਆ ਭਾਈ, ਕਰਨ ਕਰਨ ਸਮਰੱਥ, ਜੀਓ ਪਿੰਡ ਜਿਨ ਸਾਜਿਆ ਪਾਈ, ਦੇ ਕਰ ਆਪਣੀ ਵੱਥ, ਕਿਨ ਕਹੀਐ ਕਿਉਂ ਦੇਖੀਐ ਪਾਈ, ਕਰਤਾ ਏਕ ਅਕਥ, ਗੁਰ ਗੋਬਿੰਦ ਸਲਾਹੀਐ ਪਾਈ, ਜਿਸ ਤੇ ਜਾਪੈ ਤਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਖਸ਼ੇ ਹੋਏ ਫਰਮਾਨ 639, 640 ਸੋਠ ਰਾਗ ਵਿੱਚ ਗੁਰਸਬ ਕਿਰਪਾ ਕਰਨ, ਆਪਣੇ ਚਰਨਾਂ ਦਾ ਪਿਆਰ, ਗੁਰਸਿੱਖੀ ਜੀਵਨ, ਸਵਾਸ ਸਵਾਸ ਬੰਦਗੀ, ਪ੍ਰੇਮਾ ਭਗਤੀ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਦੇ ਜਾਪ ਤਾਪ ਗਿਆਨ ਸਭ ਧਿਆਨ ਖੜ ਸਾਸਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਮਨ ਮਧੇ ਫਰਿਆ ਅਨੇਕ

ਸਾਗਰ ਸੰਗਤ ਦੈ ਸਭ ਆਪ ਆਪੇ ਜਾਨਾ ਸਾਹਿਬ ਬਿਡਾਈ ਨਾਨਕ ਸਾਹਿਬ ਪ੍ਰਭੂ ਬਣਿਆਈ ਸਾਗਰ ਸੰਗ ਨ ਕਬੂ ਧਾਵੈ ਸਾਗਰ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸ ਗੋਚਰ ਲੈ ਹੈ ਸਾਧੂ ਕੇ ਸੰਗ ਦਰਸੈ ਹੈ ਸਾਗਰ ਸੰਗ ਬਸੈ ਥਾਨੂ ਚੈ ਸਾਧੂ ਕੇ ਸੰਗ ਮਹਿਲ ਪਹੁ ਚੈ ਸਾਧ ਕਾ ਸੰਗ ਦ੍ਰਿੜ

ਕੈਕੁੜ ਰਾਜ ਰਸ ਭੋਗੇ, ਕੈਕੁੜ ਪੰਖੇ ਸਰਬ ਪਾਏ, ਕੈਕੁੜ ਪਾਥਰ ਬਿਰਖ ਨਿਭਜਾਏ, ਕੈਕੁੜ ਪੁਣ ਪਾਣੀ ਬਸੰਤਰ, ਕੈਕੁੜ ਦੇਵ ਭੂ ਮੰਡਲ, ਕੈਕੁੜ ਸਸਿਰ ਸੁਰ ਨਖਤਰ, ਕੈਕੁੜ ਦੇਵ ਦਾਨਵ ਇੰਦਰ ਸਿਰ ਛਤਰ, ਸਗਲ ਸਮਗਰੀ ਆਪਣੇ ਸੂ ਤਾਰੇ, ਨਾਨਕ ਜਿਸ ਪਾਵੇ ਤਿਸ ਤਿਸ ਨਿਸਤਾਰੇ, ਕੈਕੁੜ ਰਾਜ ਤਾਮ ਸਾਥਕ, ਕੈਕੁੜ ਵੇਦ ਪ੍ਰਾਣ ਸਿਮਰਤਰ ਸਾਸਤ, ਕੈਕੁੜ ਕੇ ਰਤਨ ਸੰਬੰਧ, ਕੈਕੁੜ ਨਾਨਾ ਪ੍ਰਕਾਰ ਜੰਤ, ਕੈਕੁੜ ਕੀ ਅਚਰ ਜੀਵੈ, ਕੈਕੁੜ ਗ੍ਰੀਮੇਸ਼ਵਰਨ ਥੀਵੈ, ਕੈਕੁੜ ਜਾ ਕਿੰਨਰ ਪੈ ਸਾਸ, ਕੈਕੁੜ ਭੂਤ ਪ੍ਰੈ ਸੁਕਰ ਮਿਰ ਗਾਛ, ਸਭ ਤੇ ਨਿਹਰਾ ਸਭ ਤੇ ਦੂਰ, ਨਾਨਕਾ ਪਲਵ ਤ੍ਰਿਆ ਭਰਪੂਰ, ਕੈਕੁੜ ਪਤਾਲ ਕੇ ਵਸੇ, ਕੈਕੁੜ ਨਰਕ ਸੁਰਗ ਨਿਵਾਸੇ, ਕੈਕੁੜ ਜਨਮੈ ਜੀਵੈ ਮਰੈ, ਕੈਕੁੜ ਵਜੋਨੀ ਪਰੈ, ਕੈ

ਜੋਪਨੀ ਕਰਾ ਬਖਸ਼ੀਸ ਤਾਂ ਕਾਲੇ ਖਾਨਾ ਗਨਾ ਜਗਦੀਸ਼ ਜਿਉ ਬਣ ਸਭ ਕੇ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤਾ ਬਨਾਈ ਨਾਨੀ ਦੇਵੈ ਦੇਖ ਬਡਾਈ ਇਸਕਾ ਬਲ ਨਾਈ ਸਹਾਥ ਕਰਨ ਕਰਾਮ ਸਰਬ ਕੋ ਨਾਥ ਆਗਿਆਕਾਰੀ ਵਪੁਰਾ ਜੀਓ ਜੋ ਤੁਸ ਪਾਵੈ ਸੋਈ ਪੁਨ ਥੀਓ ਕਬੋ ਉਚ ਨਿਚ ਮੈਂ ਬਸੈ ਕਬੋ ਸੋ ਗਲ ਕਰੰਗ ਹਸੈ ਕਬੋ ਨਿੰਦ ਚਿੰਦ ਵਿਵਹਾਰ ਕਬੋ

ਆਪਸ ਕੋ ਕਰਮੰਤ ਕਹਾਵੈ ਜਨਮ ਰਹਿ ਬੋ ਜੂਨ ਪਰਮਾਵੈ ਧਨ ਭੂਮ ਕਾ ਜੋ ਕਰੇ ਗੁਮਾਨ ਸੋ ਮੁਰ ਕੰਧਾ ਗਿਆਨ ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਬਸਾਵੈ ਨਾਨਕ ਅੰਮ੍ਰਿਤਾ ਕੇ ਸੁਖ ਪਾਵੈ ਧਨਵੰਤਾ ਹੋਏ ਕਿਆ ਧਨਵੰਤਾ ਹੋਏ ਕਰ ਕਿਰਪਾਵੈ ਤਿਸ ਮਨ ਕੈ ਸੰਗ ਨਾ ਜਾਵੈ ਬੋਲਸ

ਤਿਤਕਾਉ ਕੋਮ ਬੋਝ ਸੁ ਕੋਏ ਤਿਤਕਾ ਨਾਮ ਰੰਗਣ ਬਰੋਏ ਸਿਮਰ ਸਿਮਰ ਸਿਮਰ ਪ੍ਰਸੋਏ ਨਾਨੀ ਵਿਘਨ ਲਾਗੇ ਕੋਏ ਉਸ ਮਨ ਮੇ ਕੰਦ ਰੰਕਾਰ ਕਰਮ ਮੇਰੇ ਸਤ ਵਿਵਹਾਰ ਨਿਰਮਲ ਰਸ ਨਾਮ ਰਸ ਪਿਓ ਸਦਾ ਸੁਹਿਲਾ ਕਰ ਲਿਓ ਨਾਨੋ ਬਿਗ ਠਾਕੁਰ ਕਾ ਰੰਗ ਸਾਧ ਸੰਗ ਮਿਨ ਸਭ ਸੰਗ।

ਸਰਸਵਤੀ ਟੂਟੀ ਕਾਰਨ ਹਰ ਗੋਪਾਲ ਸਰਬ ਦੀ ਆਪੇ ਪ੍ਰਿਤਪਾਲ ਸਗਲ ਕੀ ਚਿੰਤਾ ਜਿਸਨ ਮਾਇ ਤਿਸਥੇ ਬਿਰਥਾ ਕੋਈ ਨਾ ਹੈ ਰੇ ਮਨ ਮੇਰੇ ਸਦਾ ਹਰਦਾ ਪਵਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਥ ਨਾ ਹੋਏ ਜਿਸੋ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀਂ ਤੇਰਾ ਕਿਛ ਕਾਮ ਕਤਨਾ ਨੇ ਜਾਪੇ ਕਰਨਾਮ ਰੂਪ ਬੰਤੋ ਨਾਹੀਂ ਮੋਹੇ ਪ੍ਰਭ ਕੀ ਜੋ ਸਗਲ ਘੱਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਬੈ ਜਾਂ ਸਭ ਕਿਛ ਤਿਸਕਾ ਦੀਆ ਦਰਬੈ ਅਸੂਰਾ ਦੇਖੋ ਕਾਹ ਪ੍ਰਭ ਕੀ ਗਲਾ ਬਿਨਾਂ ਕਹਿਤਾ।

ਪਾਵੈ ਸਤ ਤਨਾ ਹਰ ਪੁੰਜੇ ਸੰਜ ਕਰੋ ਬਿਹਾਰਿਆ ਸੋ ਦਰਗਹਿ ਜੈਕਾਰ ਸਰਵ ਨਿਰੰਤਰ ਏਕੋ ਦੇ ਕੋ ਨਾਨ ਜਾਂ ਕੈ ਮਸਤਕ ਲੇਖ ਏਕੋ ਜਪ ਏਕੋ ਸਲਾਖ ਸਿਮਰ ਏਕੋ ਮਾਨਿਆ ਹੈ ਏਕ ਸਕੇ ਗੁਣ ਗਾਵ ਅਨੰਤ ਮੰਥਨ ਜਾਪ ਏਕ ਭਗਵੰਤ ਏਕੋ ਏਕ ਕਰਿਆ ਪੂਰਨ ਪੂਰਿਆ ਪ੍ਰਭਿਆ ਅਨਿਕ ਵਿਚਾਰ ਏਕ ਤਪ ਏਕ ਰਾਤ ਪ੍ਰਾਚਿਤ ਗਏ ਮੰਤਰ ਅੰਤਰ ਏਕ ਪ੍ਰਭਰਾਤਾ ਗੁਰੂ ਪ੍ਰਥਾਨ ਨਾਨਕ ਜਾਤਾ ਸਲੋਕ ਫਿਰਤ ਫਿਰਤ ਪ੍ਰਭਾਇਆ ਪਰਿਆ ਤੋ ਸਰਣਾਏ ਨਾਨਕੇ ਪ੍ਰਭ ਬੇਨਤੀ ਆਪਣੀ ਭਗਤੀ ਲਾਇਆ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਧਨਾ ਕੇ ਮੰਗੋ ਧੂਰ ਪਾਰ ਪਰਮੇਸ਼ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵ ਸਾ ਪ੍ਰਭ ਤੁਮੇ ਤਿਆ ਵਚਨ ਕਮਲ ਸੋਰਾ ਗਏ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਕੋਟੇ ਕੋ ਆਧਾਰ ਨਾਨਕ

ਜਾਂਕੋ ਪ੍ਰਭ ਜੀ ਆ ਬਜਾਏ ਸਤਨਾਮ ਸੋਈ ਦਿਨ ਪਾਏ ਸੋ ਸਮਦਰਸ਼ੀ ਤਤ ਕਵੇਤਾ ਨਾਨਕ ਸਗਲ ਸਿਸ਼ਟ ਕਾ ਜੇਤਾ ਜੇ ਜੰਤਰ ਸਭ ਤਾਂ ਕਹਿ ਹਾਥ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੇ ਤੁਸ ਕੋਈ ਨਾ ਮਾਰੇ ਸੋ ਮੋਹ ਸੁਮਨ ਵਿਸਾਰੇ ਤਿਸ ਤਦ ਵਰਕਾਂ ਕੋ ਦਾਏ ਸਭ ਸਰਿਕ ਨਿਰੰਜਰ ਆਏ ਜੀ ਕੇ ਜੁਗਤ ਜਾਂਕੇ ਸਭ ਹਾਥ ਅੰਤਰ ਬਾਹਰ ਜਾਨੋ ਸਾਥ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ

ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆਂ ਭੁੱਖ ਨ ਉਤਰੀ ਜੇ ਬੰਨਾਂ ਪੁਰੀਆਂ ਭਾਰ ਸਹਿਸ ਸਿਆਣਪ ਲਖ ਹੋਏ ਤਾਂ ਇੱਕ ਨ ਚੱਲੈ ਨਾਲ ਕਿਵ ਸਚਿਆਰਾ ਹੋਈਆ ਕਿਵ ਕੂੜੈ ਤੁੱਟੈ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ

ਹੁਕਮੇ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁੱਝੈ

ਰੱਖਿਆ ਜਿਤ ਦਿਸਾ ਦਰਬਾਰ ਮਹਾਉ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ।

ਨਾਨਕ ਗਾਵੀਏ ਗੁਣੀ ਨਿਧਾਨ, ਗਾਵੀਏ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਅੱਖਾਂ ਨਾਹੀ ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਤੀਰਥ ਨਾਵਾਂ ਜੇਤ ਸੁਭਾਵਾਂ ਵਿਣ ਭਾਣੇ ਕੇ ਨਾਹੇ ਕਰੀ, ਜੇਤੀ ਸਠ ਉਪਾਈ ਵੇਖਾਂ ਵਿਣ ਕਰਮਾਂ ਕੇ ਮਿਲਾ ਲਈ, ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ

ਆਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਕਸਾ ਲਾਹਣ ਮੰਦ ਸੁਣਿਆ ਜੋਗ ਜੁਗਤਨ ਭੇਦ ਸੁਣਿਆ ਸਾਸਤ ਸਿਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸ਼ਨਾਨ

ਦਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸ਼ੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੇ ਰਾਹ ਸੁਣਿਆ ਹਾ ਤੁਵੇ ਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੂੰਹ ਚੋਟਾਂ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ

ਤਾਰੇ ਗੁਰ ਸਿੱਖ ਮੰਨੈ ਨਾਨਕ ਭਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗੇ ਮਾਨ ਪੰਚੇ ਸੋਹੇ ਦਰਰਾ ਜਾਨ ਪੰਚਾਂ ਕਾ ਗੁਰ ਏਕ ਧਿਆਨ

ਕੇਤਾ ਤਾਨ ਸਵਾਲਿਓ ਰੂਪ, ਕੇਤੀ ਦਾਤ ਜਾਣੇ ਕੌਣ ਕੂਤ, ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲਖ ਦਰੀਆਓ, ਕੁਦਰਤ ਕਵਨ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰਮ ਭਖ ਸਾਰ, ਅਸੰਖ ਮੋਹਨ ਲਿਵ ਲਾਏ ਤਾਰ, ਕੁਦਰਤ ਕਵਨ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਘ ਗਲ ਵਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰਹੇ ਭਾਰ, ਨਾਨਕ ਨੀਚ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵ ਹੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਮ ਅਸੰਖ ਥਾਮ, ਅਗਮ ਅਗਮ ਅਸੰਖ ਲੋਵ, ਅਸੰਖ ਹੈ ਸਿਰ ਭਾਰ ਹੋਵੇ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਯੋਗ ਵਖਾਣ, ਜਿਨ ਇਹ ਲਿਖੇ ਤੇ ਸਿਰ ਨਾਹੇ, ਜੇ ਫੁਰਮਾਏ ਤਿਵ ਤੇ ਪਾਹੇ, ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੈ ਨਾਹੀ ਕੋ ਥਾਉ, ਕੁਦਰਤ ਕਮਨ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਆ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰ ਸੋਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਆ ਉਹ ਧੋਏ,

ਮਨ ਕੀਤਾ ਭਾਉ ਅੰਤਰਗਾ ਤੀਰਥ ਮਲਨਾਹੋ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨ ਹੋਏ ਸਵਸਥ ਆਤ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਮਣ ਸੋ ਵੇਲਾ ਵਖਤ ਕਮਣ ਕਮਣ ਥਿਤ ਕਮਣ ਵਾਰ ਕਮਣ ਸਿਰ ਉੱਤੀ ਮਾਹ ਕਮਣ ਜਿਤ ਹੋਵਾ ਆਕਾਰ ਵੇਲਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ

ਸਮੁੰਦ ਨਾ ਜਾਣੀਐ ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨ ਹੋ ਨਾ ਵੀ ਸਰਹਿ

ਆਖਣ ਸਕੈ ਖੋਏ। ਜੇ ਕੋ ਖਾਏ ਆਖਣ ਪਾਏ, ਉਹ ਜਾਣੇ ਜਿਤੀਆਂ ਮੂੰਹ ਖਾਏ, ਆਪੇ ਜਾਣੇ ਆਪੇ ਦੇ ਆਖੇ ਸੇ ਬਹਿ ਕਈ ਕੇ। ਜਿਸਨੂੰ ਬਖਸ਼ੇ ਸਿਫਤ ਸਾਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਅਮਲ ਗੁਣ ਅਮਲ ਵਾਪਾਰ, ਅਮਲ ਵਾਪਾਰੀ ਅਮਲ ਭੰਡਾਰ। ਅਮਲ ਆਵੇ ਅਮਲ ਲੈ ਜਾਹੇ, ਅਮਲ ਭਾਏ ਅਮਲਾ ਸਮਾਹੇ।

ਕਹੀ ਕਿ ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸੱਚਾ ਸੋਏ। ਜੇ ਕੋ ਆਖੈ ਬੋਲ ਵਿਗਾੜ, ਤਾਂ ਲਖੀਐ ਸਿਰ ਗਾ ਵਾਰਾਂ ਗਾ ਵਾਰ। ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜ

ਦਰ ਨਾਲੇ ਗਾਵੈ ਸਤ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਬੜਨ ਰਖੀਸਰ

ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵ ਹੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਬਾਦਸ਼ਾਹ ਸ਼ਾਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ, ਮੰਦਾ ਸੰਤੋਖ ਸਰਮਬਦ ਝੋਲੀ,

ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵੇ ਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵਤ

ਬੀਸ ਇੱਕ ਦੂਜੀ ਬਹਾਓ ਲੱਖੋ ਹੈ ਲੱਖੋ ਮੈਂ ਲੱਖ ਬੀਸ ਲੱਖ ਲੱਖ ਗੇੜਾ ਆਖੀਆ ਹੈ ਏਕ ਨਾਮ ਜਗਦੀਸ ਇਹ ਤਰਾਹ ਪਤ ਪਵੜੀਆ

ਜਪਾ ਜਾਏ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਨ ਪਾਣੀ ਵਾਯ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾੜਤ ਘੜੀਐ,

ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਬਲ ਸੂਰ, ਤਿਲ ਮਹਿ ਰਾਮ ਰਹਿਆ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਕੇ ਰੂਪ ਨਾ ਕਥਨੇ ਜਾਹੇ, ਨਾ ਉਹੇ ਮਰਹੇ ਨਾ ਠਾਗੇ ਜਾਹੇ, ਜਿਨਕੇ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੇ ਕੇ ਲੋ, ਕਰੇ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੈ

ਅਲਗ ਸਰਬ ਕਾ ਅਲਗ ਸਰਬ ਕੋ ਪਨਕਾਲ ਜਤਰ ਤਤਰ ਬਿਰਾਜ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ ਆਦਿ ਪੁਰਖ ਉਦਾਰ ਮੂਰਤ ਆਜੋਨ ਆਦਿ ਆਸੇਖ ਦੇਹ ਸੌਰ ਨਾ ਭੇਜ ਜਾਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲ ਅਨੁਰਾਗ ਨਾਮ ਕਾਮ ਵਿਹੀਨ ਭੇਖ ਧਾਮੁ ਨਹਿ ਜਾਏ ਸਰਮਾਨ ਸਰਬਤਰ ਮਾਨ ਸਦੈ ਮਨ ਤਾਹੇ ਏਕ ਮੂਰਤ ਅਨੇਕ ਦਰਸ਼ਨ ਕੇਂਦ ਰੂਪ ਅਨੇਕ ਖੇਲ ਖੇਲ ਅਖੇਲ

ਤਾਨ ਕਾਲ ਅਨਭੂਤੰ ਆਭਾ ਭੰਗਤ ਮਿਤ ਅਪਾਰ ਗੁਣਗਨ ਉਦਾਰ ਮੁਨ ਗਨ ਪ੍ਰਣਾਮ ਨਿਰਭੈ ਨਿਕਾਮ ਅਦੁੱਤ ਪ੍ਰਚੰਡ ਮਿਤ ਗਤ ਅਖੰਡ ਆਲਸਿਆ ਕਰਮ ਆਦਰਸਿਆ ਧਰਮ ਸਰਬਾ ਪ੍ਰਨਾਢੈ ਅਨਡੰਡ ਬਾਢੈ ਚਾਚਰੀ ਛੰਦ ਤਵਾ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਅੰ ਕਰੇ ਨਿਰਨਾਮੇ ਅਕਾਮੇ ਭੁਜੰਗ ਪ੍ਰਿਆਤ ਛੰਦ ਚਤੁਰ ਚਕਰ ਕਰਤਾ ਚਤੁਰ ਚਕਰ ਹਰਤਾ ਚਤੁਰ ਚਕਰ ਦਾਨੇ ਚਤੁਰ ਚਕਰ ਜਾਨੇ ਚਤੁਰ ਚਕਰ ਵਰਤੀ ਚਤੁਰ ਚਕਰ ਭਰਤੀ ਚਤੁਰ ਚਕਰ ਪਾਲੇ ਚਤੁਰ ਚਕਰ ਗਾਲੇ ਚਤੁਰ ਚਕਰ ਪਾਸੇ ਚਤੁਰ ਚਕਰ ਵਾਸੇ ਚਤੁਰ ਚਕਰ ਮਾਨਿਆ ਚਤੁਰ ਚਕਰ ਦਾਨਿਆ ਚਾਚਰੀ ਛੰਦ ਨਾ ਸਤਰੇ ਨਾ ਮਿੱਤਰੇ ਨਾ ਭਰਮ ਨਾ ਪਿੱਤਰੇ ਨਾ ਕਰਮ ਨਾ ਕਾਏ ਅਜਨਮ ਅਜਾਏ ਨਾ ਚਿੱਤਰੇ ਨਾ ਮਿੱਤਰੇ ਪਰੇ ਹੈ ਪਵਿੱਤਰਾ ਪ੍ਰਥੀਸੈ ਅਦੀਸੈ ਅਦਰੁਸਾ ਆਕਰੁਸਾ ਭਗਵਤੀ ਛੰਦ ਅਥਵਾ ਪ੍ਰਸਾਦ ਕਥਤੇ ਕਿ ਆਸ਼ ਦੇਸਾ ਕਿ ਆ ਭਿਜ ਬੇਸਾ ਕਿ ਆ ਗੰਜ ਕਰਮੈ ਕਿ ਆ ਭੰਜ ਭਰਮੈ ਕਿ ਆ ਭਿਜ ਲੋਕੇ ਕਿ ਆਦਿ ਸੋਕੇ ਕਿ ਅਭਤੂਤ ਵਰਨੇ ਕਿ ਵਿਭੂਤ ਕਰਨਾ ਕਿ ਰਾਜੰਗ ਪ੍ਰਭਾ ਹੈ ਕਿ ਧਰਮੰਗ ਤੁਝਾ ਹੈ ਕਿ ਆ ਸੋਕ ਵਰਨੇ ਕਿ ਸਰਵਾ ਅਭਰਨੇ ਕਿ ਜਗਤੰ ਕਿਰਤੀ ਹੈ ਕਿ ਸ਼ਤਰੰਗ ਛਤਰੀ ਹੈ ਕਿ ਬ੍ਰਹਮੰਗ ਸਰੂਪੇ ਕਿ ਅਨੁਭਵ ਨੁਪੇ ਕਿ ਆਦਿ ਅਦੇਵੇ ਕਿ ਆਪ ਅਭੇਵੇ ਕਿ ਚਿਤਰੰਗ ਵਿਹੀਨ ਹੈ ਕਿ ਏਕ ਅਧੀਨ ਹੈ ਕਿ ਰੋਜ਼ੀ ਰਜ਼ਾ ਕਿ ਰਹੀ ਮੇਰੇ ਹਾਕੇ ਕਿ ਪਾਗ ਬਿਆਵੇ ਕਿ ਗੈਬਲ ਗੈਬ ਹੈ ਕਿ ਅਫੁਲ ਗੁਨਾਹ ਹੈ ਕਿ ਸ਼ਾਹਾਨ ਸ਼ਾਹ ਹੈ ਇਹ ਕਾਰ ਨੂੰ ਰਹਿੰਦਾ ਹੈ ਕਿ ਰੋਜੀ ਤਾਂ ਹੰਦੇ ਕਿ ਰਾਜ ਕਿ ਰਹੀਮ ਹੈ ਕਿ ਗਰਮੰਗ ਕਰੀਮ ਹੈ ਕਿ ਸਰਬੰਗ ਗਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬਤਰ ਮਾਨਿਆ ਹੈ ਕਿ ਸਰਬਤਰ ਦਾਨਿਆ ਹੈ ਕਿ ਸਰਬਤਰ ਗਾਉਣਾ ਹੈ ਕਿ ਸਰਬਤਰ ਭਾਉਣਾ ਹੈ ਕਿ ਸਰਬਤਰ ਦੇਸਾ ਹੈ ਕਿ ਸਰਬਤਰ ਭੇਸਾ ਹੈ ਕਿ ਸਰਬਤਰ ਰਾਜਾ ਹੈ ਕਿ ਸਰਬਤਰ ਸਾਜਾ ਹੈ ਕਿ ਸਰਬਤਰ ਦੀਨਾ ਹੈ ਕਿ ਸਰਬਤਰ ਲੀਨਾ ਹੈ ਕਿ ਸਰਬਤਰ ਜਾ ਹੋ ਕਿ ਸਰਬਤਰ ਭਾ ਹੋ ਕਿ ਸਰਬਤਰ ਦੇਸਾ ਹੈ ਕਿ ਸਰਬਤਰ ਭੇਸਾ ਹੈ ਕਿ ਸਰਬਤਰ ਕਲ ਹੈ ਕਿ ਸਰਬਤਰ ਪਲ ਹੈ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਭੇਖੀ ਕਿ ਸਰਬਤਰ ਭੇਖੀ ਕਿ ਸਰਬਤਰ ਕਾਜਾ ਕਿ ਸਰਬਤਰ ਰਾਜਾ ਹੈ ਕਿ ਸਰਬਤਰ ਸੁੱਖ ਹੈ ਕਿ ਸਰਬਤਰ ਭੁੱਖ ਹੈ ਕਿ ਸਰਬਤਰ ਤਰਾਣ ਹੈ ਕਿ ਸਰਬਤਰ ਪ੍ਰਾਣ ਹੈ ਕਿ ਸਰਬਤਰ ਦੇਸਾ ਹੈ ਕਿ ਸਰਬਤਰ ਭੇਸਾ ਹੈ ਕਿ ਸਰਬਤਰ ਮਾਨ ਹੈ ਸਦੈਵ ਪ੍ਰਧਾਨਿਆ ਹੈ ਕਿ ਸਰਬਤਰ ਜਾ ਪਿਆ ਕਿ ਸਰਬਤਰ ਥਾ ਪਿਆ ਕਿ ਸਰਬਤਰ ਭਾਨਾ ਹੈ ਕਿ ਸਰਬਤਰ ਮਨ ਹੈ ਕਿ ਸਰਬਤਰ ਇੰਦਰਾ ਹੈ ਕਿ ਸਰਬਤਰ ਚੰਦਰਾ ਕਿ ਸਰਬੰਗ ਕਲੀਮੈ ਕਿ ਪਰਮੰਗ ਫੀਮੇ ਕਿ ਆਕਲ ਅਲਾਮ ਹੈ ਕਿ ਸਾਹਿਬ ਕਲਾਮ ਹੈ ਕਿ ਉਸ ਨਾਲ ਵਜੂ ਹੈ ਤਮਾਮ ਰਜੂ ਹੈ ਮੈਸੁਲ ਸਲਾਮ ਹੈ ਸਲੇਖ ਮਦਾਮ ਹੈ ਗਨੀਮਲ ਸ਼ਿਕਸਤ ਹੈ ਗਰੀਬਲ ਪਰਸਤ ਹੈ ਬਿਲੰਦੁਲ ਮਕਾਨ ਹੈ ਜ਼ਮੀਨ ਉਲ ਜ਼ਮਾਨ ਹੈ ਤਮੀਜ਼ੁਲ ਤੁਮਾਮ ਹੈ ਰਜੁਲ ਨਦਾਨ ਹੈ ਹਰੀਫੁਲ ਅਜੀਮੇ ਰਜਾਇਗ ਯਕੀਨ ਹੈ ਅਨੇਕੁਲ ਅਤਰੰਗ ਹੈ ਅਭੇਦ ਹੈ ਅਭੰਗ ਹੈ ਅਜ਼ੀਜ਼ੁਲ ਨਿਵਾਜ਼ ਹੈ ਗਨੀਮਲ ਖਰਾਜ ਹੈ ਨਿਰੁਗ ਸਰੂਪ ਹੈ ਦਰਮੁਗਤ ਭੂਤ ਹੈ ਪ੍ਰਭੁਗਤ ਪ੍ਰਭਾ ਹੈ ਸੁਯੁਕਤ ਸੁਧਾ ਹੈ ਸਦੈਵ ਸਰੂਪ ਹੈ ਭੇਦੀ ਅਨੁਭ ਹੈ ਸਮਸਤ ਅਪਰਾਜ ਹੈ ਸਦਾ ਸਰਬ ਸਾਜ ਹੈ ਸਮਸੁਲ ਸਲਾਮ ਹੈ ਸਦੈਵ ਅਕਾਮ ਹੈ ਨਿਰਵਾਧ ਸੁਰਭ ਆਗਾਧ ਹੈ ਅਨੂਪ ਹੈ ਉਵੰਗਾਧ ਰੂਪੇ ਨਾ ਸੁਰਭੇ ਅਨੰਗੀ ਨਾਮ ਤ੍ਰਭੰਗੀ ਤ੍ਰਕਾਮੇ ਤ੍ਰਿਵਰਗਮ ਤ੍ਰਿਵਾਦੇ ਅਗੰਜੇ ਅਗਾਧੇ ਸੁਵੰਗ ਸਰਭਾਗੇ ਸੁਸਰਭਾ ਅਨੁਰਾਗੇ ਤ੍ਰਭੁਗ ਸਰੂਪ ਹੈ ਅਸ਼ਿਜ ਹੈ ਅਸ਼ੂਤ ਹੈ ਕਿ ਨਰਕੰਗ ਪ੍ਰਣਾਸ ਹੈ ਪ੍ਰਥੁਲ ਪ੍ਰਭਾਸ ਹੈ ਦੁਰਗਤ ਪ੍ਰਭਾ ਹੈ ਸਦੈਵੰਗ ਸਦਾ ਹੈ ਵਿਭੁਗ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਗ ਸਦਾ ਹੈ ਵਿਭੁਗਤ ਪ੍ਰਭਾ ਹੈ ਅਨੁਗ ਸਰੂਪ ਹੈ ਪ੍ਰਯੁਗਤ ਅਨੂਪ

ਸ੍ਰੀ ਜਸਜੂ ਕਰਿਓ ਰੱਛਾ, ਰਾਖ ਲਿਓ ਮੈਂ ਰਾਖਣ ਹਾਰੇ, ਸਾਹਿਬ ਸੰਸਹਾਏ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮਹੋ ਪੁਰੀ ਚਤੁਰਦਸ ਕੰਤਾ, ਕਾਲ ਪਾਏ ਬ੍ਰਹਮਾ ਬਪਧਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਗਰਭਸ਼ਨ ਪ੍ਰਕਾਸ਼ਾ, ਸਗਲ ਕਾਲ ਕਾ ਕੀਆ ਤਮਾਸ਼ਾ, ਜਮਨ ਕਾਲ ਜੋਗੀ ਸਿਵ ਕੀਓ, ਵੇਦ ਰਾਜ ਬ੍ਰਹਮਾ ਜੋਥੀਓ, ਜਮਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਏ ਹਮਾਰਾ, ਜਮਨ ਕਾਲ ਸਭ ਜਗਤ ਬਨਾਇਓ, ਦੇਵ ਦੈਂਤ ਜਸ਼ਨ ਉਪਜਾਇਓ, ਆਦ ਅੰਤ ਇੱਕ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸੀ ਕੋ ਹਮਾਰੇ।

ਏਕ ਏਕ ਹੀ ਵੀਰ ਪਛਾਨੈ, ਘਟ ਘਟ ਗਏ ਬਟ ਬਟ ਕੀ ਜਾਨੈ, ਜਬਦ ਕਰ ਕਰਾ ਕਰ ਤਾਰਾ, ਪ੍ਰਜਾ ਧਰ ਤਬ ਦੇਹੇ ਅਪਾਰਾ, ਜਬ ਆ ਕਰਖ ਕਰ ਤੋਹੋ ਕਬ ਹੂੰ, ਤੁਮੈ ਮਿਲਤ ਦੇ ਤਰ ਸਭ ਹੂੰ, ਜੇਤੇ ਬਦਨ ਸ੍ਰਿਠ ਸਭ ਧਾਰ ਹੈ।

ਲਿਓ ਉਭਾਰੀ, ਸਰਬ ਠੌਰ ਮੋਹ ਸਹਾਈ, ਦੁਸ਼ਟ ਦੋਹ ਤੇ ਲਿਓ ਬਚਾਈ। ਕਿਰਪਾ ਕਰੀ ਹੰਬਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਬਰਾਤਾ, ਕਿਲਬਿਗ ਸਗਲ ਦੇ ਕੋ ਹਰਤਾ, ਦੁਸ਼ਟ ਦੋਖਿਨ ਕੋ ਸ਼ੈ ਕਰਤਾ, ਸ੍ਰੀ ਅਸੁਜ ਭਏ ਦਯਾਲਾ, ਪੂਰਨ ਕਰਾ ਗ੍ਰੰਥ ਤਕਾਲਾ। ਮਨ ਬਾਂਛਤ ਬਲ ਬਾਵੈ ਸੋਈ, ਦੁਖ ਨਾ ਦਿਸੇ ਵਿਆਪਤ ਕੋਈ ਅੜਿਲ, ਸੁਨੇ ਗੁੰਗ ਜੋ ਯਾਹੇ ਸੁਰਸ ਨਾ ਪਾਵਈ, ਸੁਨੇ ਮੂੜ ਚਿਤ ਲਾਏ ਚਤੁਰਤਾ ਆਵਈ, ਦੁਖ ਦਰਦ ਭਾਵ ਨਿਕਣਾ ਤਿੰਨ।

ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਨ ਆਈਆਂ।

ਮਾਣੀ ਦੇਹ ਨਿਮਾਣੀ ਲਵੈ ਬਾਝੋਂ ਕਿਆ ਕਰੇ ਵਿਚਾਰੀਆ ਤੁਦਬਾ ਸਮਰਤ ਗੋਏ ਨਾਹੀ ਕਿਰਪਾ ਗਰਬਨ ਵਾਰੀਆ ਇਸ ਨੂੰ ਹਰਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹੇ ਨਾਨਕ ਲਵੈ ਬਾਝੋਂ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਰਵੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰੈ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਭਾਵੈ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੈ ਆਵੋ ਸੰਤ ਪਿਆਰੇ ਹਾਉ ਆ ਕਥ ਕੀ ਕਰੇ ਕਹਾਣੀ ਕਰੇ ਕਹਾਣੀ ਆ ਕਥ ਕੇਰੀ ਕਿ ਤੂੰ ਦੁਆਰੇ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕਹੋ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਆ ਕਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਚਿਨ ਠਗਵਲੀ ਪਾਈਆ ਕੁਰਬਾਨ ਕੀਤਾ ਤਸੈ ਬਿਟੋ ਜਿਨ ਮੋਹ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੁਝੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੁੱਲੇ ਨਾ ਖਿੱਚੈ ਜਿਤ ਅੰਤ ਪਛੋਤ ਆਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗੰਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋਂ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣ ਹੈ ਜੀ ਅਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ ਏ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤ ਉਪਾਇਆ ਕਹੇ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੇ ਸੱਚਾ ਮਨ ਵਸਾਇਆ ਜੀ ਜਨ ਸਭ ਤੂੰ ਉਪਾਏ ਇੱਕ ਵੇਖ ਪਰਸਨ ਆਇਆ ਲਭ ਲੁਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਟੁੱਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿੰਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗਹੋ ਜੁਗ ਨਿਰਾਲੀ ਜਿਉਂ ਤੂੰ ਚਲਾਏ ਤੇ ਚੱਲਾਂ ਸਵਾਮੀ ਹੋਰ ਕਿਹਾ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਹੈ ਤਵੈ ਚੱਲਾਂ ਜਿਨਾ ਮਾਰਗ ਪਾਵਹਿ ਕਰ ਕਿਰਪਾ ਜਿਨ ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆਵੈ ਜਿਸਨੂੰ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰਾ ਸੁਖ ਪਾਵਹਿ ਕਹੇ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਵੈ ਚਲਾਵਹਿ ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹ ਤਿਨਕੈ ਮਨ ਵਸਿਆ ਜਿਨ ਧਰੂੰ ਲਿਖਿਆ ਆਇਆ ਇੱਕ ਫਿਰੇ ਘਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸਬਾਈਆ ਕਹਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜਾ ਬਿਨ ਸਹਿਜੈ ਸਹੀਸਾ ਨਾ ਜਾਏ ਨਹਿ ਜਾਏ ਸਹੀਸਾ ਕਿਤੇ ਸੰਜਮ ਰਾਹੇ ਕਰਮ ਕਮਾਏ ਸਹਿਸੇ ਜਿਉ ਮਰੀਨ ਹੈ ਕਦ ਸੰਜਮ ਧੋਤਾ ਜਾਏ ਮਨ ਧੋਵ ਸ਼ਬਦ ਲਾਗ ਹਰ ਸਿਉਂ ਰਹਾਉ ਚਤਲਾਏ ਕਹਿ ਨਾਨਕ ਗੁਰਪ੍ਰਸਾਦੀ ਸਾਹਿਬ ਉਪਜਾ ਇਹ ਸਹੀਸਾ ਇਬਜਾਏ ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਤਾਂ ਮੈਲੇ ਤਿੰਨੀ ਜਨਮ ਜੂਆ ਹਾਰਿਆ ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜੋ ਬੇਤਾਲਿਆ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਆ ਹਾਰਿਆ ਜੀਓ ਨਿਰਮਲ ਬਾਹਰੋ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸਤ ਸਮਾਣੀ ਜਨਮ ਰਤਨ ਜਿਨੇ ਖਟਿਆ ਭਲੇ ਸੇਵਨ ਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ
ਹੋਵੇ ਤਾਂ ਸਨਮੁਖ ਸੇ ਕੋਈ ਜੀਉ ਹਉ ਰਾਹੇ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹੇ ਪਰਨੇ, ਗੁਰਬਿਨ ਅਵਰ ਨਾ ਜਾਣੇ ਕੋਏ, ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਬੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਏ, ਅਨੇਕ ਜੂਨੀ ਭਰਮੇ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ, ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਜਿਨ ਗਉ ਨਦਰ ਕਰਮ ਹੋਵੈ ਹਿਰਦੈ ਤਨਾ ਸਮਾਣੀ, ਪੀਵਹ ਅੰਮ੍ਰਿਤ ਸਦਾ ਰਹ ਹਉ ਹਰ ਰੰਗ ਜਪਿਓ ਸਾਰੰਗ ਪਾਣੀ, ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਕਰੇ ਰਸਨਾ ਕਹਿਆ ਕਛੂ ਨਾ ਜਾਣੀ, ਚਿਤ ਜਨ ਕਾ ਹੇਰ ਲਿਆ ਮਾਇਆ ਬੋਲਣ ਪਏ ਰਵਾਣੀ, ਕਹੇ ਨਾਨਕ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ, ਆਪੇ ਹੀਰਾ ਰਤਨਿਆ ਪੇ ਜਿਸਨੂੰ ਦੇ ਬੁਝਾਏ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸ਼ਿਵ ਸ਼ਕਤ ਆਪ ਬਾਇਕ ਹੈ ਕਰਤਾ ਆਪੇ ਹੁਕਮਰਤਾਏ, ਹੁਕਮਰਤਾਏ ਆ ਵੇਖੇ ਗੁਰਮੁਖ ਸਹਿ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਉਂ ਲਿਵਲਾਏ, ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸੀ ਮ੍ਰਿਤ ਸ਼ਾਸਤਰ ਪੁਨਪਾ ਵਿਚਾਰ ਦੇ ਤਤੈ ਸਾਰ ਨਾ ਜਾਣੀ, ਤਤੈ ਸਾਰ ਨਾ ਜਾਣੀ ਗੁਰੂ ਬਾਜੋਂ ਤਤੈ ਸਾਰ ਨਾ ਜਾਣੀ, ਤਹੀ ਗੁਣੀ ਸੰਸਾਰ ਭਰਮ ਸੁੱਤਾ ਸੁਤਿਆਂ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹੇ ਨਾਨਕ ਸੋ ਤਤ ਪਾਏ ਜਿਸਨੂੰ ਅੰਦਿਨ ਹਰਲਬ ਲਾਗੇ ਜਾਗਤ ਰਹਿਣ ਵਿਹਾਣੀ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਹੈ, ਮਨੋ ਕਿਉਂ ਵਿਸਾਰੀਏ ਏਵੜ ਦਾਤਾ ਜੇ ਅਗਰ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਿਹ ਪੁੱਛ ਨਾ ਸਕੀ ਜਿਸਨੂੰ ਆਪਣੇ ਲਿਵਲਾਵੇ, ਆਪਣੇ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ, ਕਹੇ ਨਾਨਕ ਏਵੜ ਦਾਤਾ ਸੋ ਕਿਉਂ ਮਨੋ ਵਿਸਾਰੀ ਹੈ, ਜੈਸੀ ਅਗਨ ਉਧਰ ਮਹਿ ਹੈ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ, ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ, ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ, ਹਰ ਆਪ ਅਮੁਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਬਿੱਟਾਂ ਰਹੇ ਲੋਕ ਬਿਲ ਲਾਏ, ਐਸਾ ਸਤਿਗੁਰੂ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ, ਜਿਸਦਾ ਜੀਓ ਤਿਸ ਮਿਲ ਰਹਾ ਹੈ, ਹਰ ਵਸੈ ਮਨ ਆਏ ਹਰ ਆਪ ਅਮਲ ਕਹਿ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ, ਹਰ ਰਾਸ ਮੇਰੀ ਮਨ ਮਨਜਾਰਾ, ਹਰ ਰਾਸ ਮੇਰੀ ਮਨ ਮਨਜਾਰਾ ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਓ ਜੀਓ ਲਾਹਾ ਖੱਟਿਓ ਦਿਹਾੜੀ, ਇਹ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ, ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਵੰਜਾਰਾ, ਇਹ ਰਸਨਾ ਤੂੰ ਅੰਦਰ ਸਲਾਹ ਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੇ ਜਿਚਰ, ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਾਉਡ ਨਾ ਤ੍ਰਿਸ਼ਨਾ ਲਾਗੇ ਆਏ, ਇਹ ਹਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸੇ ਆਏ, ਕਹੇ ਨਾਨਕ ਹੋਰ ਆਨ ਰਸਾ ਵੀਸਰੇ ਜਾਂ ਹਰ ਵਸੈ ਮਨ ਆਏ, ਇਹ ਸਰੀਰਾ ਮੇਰਿਆ ਹਰ ਤੁਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ, ਅਰੇ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਵਾ ਚਲਤ ਨਦਰੀ ਆਇਆ, ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ, ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ, ਗੁਰ ਚਰਨ ਲਾਗੇ ਤਿਨ ਸੁਭਾਗੇ ਆਪਣਾ ਫਿਰ ਜਾ ਪਏ, ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਸਭੋਗੋ, ਕਹੇ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ, ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਾ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਨ ਵਸਿਆ ਪੂਰਬ ਲਿਖਿਆ ਪਾਇਆ, ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਵਾ
ਜਿਨ ਸਤਿਗੁਰੂ ਸਿਉਂ ਚਿੱਤ ਲਾਇਆ, ਇਹ ਨੇਤਰੋ ਮੇਰੇ ਹੋ ਔਰ ਤੁਮੈਂ ਜੋ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ। ਨਦਰੀ ਹਰ ਨਿਹਾਲਿਆ ਇਹ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ, ਜਾ ਵੇਖਾਂ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ। ਕਹੇ ਨਾਨਕ ਨੇਤਰ ਅੰਧ ਸੇ ਸਤਿਗੁਰ ਮਿਲਿਆ, ਦਿਵ ਦ੍ਰਿਸ਼ਟ ਹੋਈ, ਇਹ ਸਰਵਨੋ ਮੇਰੇ ਹਉ। ਸੱਚ ਸੁਣਨੈਨੋ ਪਠਾਏ, ਸੱਚ ਸੁਣਨੈਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮੰਤਨ ਹਰਿਆ ਹੋਵਾ, ਰਸਨਾ ਰਸ ਸਮਾਣੀ, ਸੱਚ ਅਲਖ ਬਿਡਾਣੀ ਤਾਂ ਕੀ ਗਤ ਕਹੀ ਨਾ ਜਾਏ। ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸੱਚ ਸੁਣਨੈਨੋ ਪਠਾਏ, ਹਰ ਜੀਓ ਗਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਾਉਣ ਨਾਉ।

ਆਇਆ ਇਹੋ ਸਾਚਾ ਸੁਹਿਲਾ ਸਾਚੇ ਕਰ ਗਾਵੋ। ਗਾਵ ਤਾਂ ਸੁਹਿਲਾ ਕਰ ਸੱਚ ਹੈ ਜਿੱਥੇ ਸਦਾ ਸੱਚ ਧਿਆਵੇ ਸਚੋ ਧਿਆਵੇ ਜਾਤ ਭਾਵੇ ਗੁਰਮੁਖ ਜਨਾ ਬੁਝਾਵੇ। ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹਿ। ਕਹੇ ਨਾਨਕ ਸੱਚ ਸੁਹਿਲਾ ਸੱਚਾ ਘਰ ਗਾਵਹਿ। ਅਣਤ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ।

ਸ੍ਰੀ ਵਾਹਿਗੁਰੂ ਸਾਹਿਬ ਜੀ। ਚਿੜੀ ਚੁਹਕੀ ਪਹੁ ਫੁੱਟੀ ਬਗਨ ਬਹੁਤ ਤਰੰਗ, ਅਨੰਤ ਰੂਪ ਸੰਗਤਨ ਰਚੇ ਨਾਨਕ ਨਾਮੈ ਰੰਗ। ਪ੍ਰਭਾਤੇ ਪ੍ਰਭ ਨਾਮ ਜਪ ਗੁਰ ਕੇ ਚਰਨ ਧਿਆਏ, ਜਨਮ ਮਰਨ ਮਲ ਉਤਰੇ ਸੱਚੇ ਕੇ ਗੁਣ ਗਾਏ। ਸੋ ਕਹੋ ਅਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ,

ਤਿਸ ਕੀ ਕੀਮਤ ਨਾ ਪਵੈ ਭਾਈ, ਉੱਚਾ ਅਗਮ ਅਪਾਰ, ਜੀ ਅਜੰਤ ਸਭ ਪ੍ਰਤ ਪਾਲਦਾ ਭਾਈ, ਜੀ ਅਜੰਤ ਪ੍ਰਤ ਪਾਲਦਾ ਭਾਈ, ਨਿਤ ਨਿਤ ਕਰਦਾ ਸਾਰ, ਸਤਿਗੁਰ ਪੂਰਾ ਭੇਟੀਐ ਭਾਈ, ਸ਼ਬਦ ਮਿਲਾ ਬਣਹਾਰ, ਸੱਚੇ ਚਰਨ ਸਰੇ ਵੀ ਹੈ ਭਾਈ, ਭ੍ਰਮ ਭਉ ਹੋਵੈ ਨਾਸ, ਮਿਲ ਸੰਤ ਸਭਾ ਮਨ ਮਾਂਜੀਐ ਭਾਈ, ਹਰ ਕੈ ਨਾਮ ਨਿਵਾਸ, ਮਿਟੈ ਅੰਧੇਰਾ ਅਗਿਆਨਤਾ ਭਾਈ, ਕਮਲ ਹੋਵੈ ਪ੍ਰਗਾਸ, ਗੁਰਬਚਨੀ ਸੁਖ ਉਪਜੈ ਭਾਈ, ਸਭ ਫਲ ਸਤ ਗੁਰ ਪਾਸ, ਮੇਰਾ ਤੇਰਾ ਛੋੜੀਐ ਭਾਈ, ਹੋਈਐ ਸਭ ਕੀ ਧੂਰ, ਘਟ ਘਟ ਬ੍ਰਹਮ ਪਸਾਰਿਆ ਭਾਈ, ਪੇਖੈ ਸੁਣੈ ਹਜੂਰ, ਜਿਤ ਦਿਨ ਵਿਸਰੈ ਪਾਰ ਬ੍ਰਹਮ ਭਾਈ, ਤਿਤ ਦਿਨ ਮਰੀਐ ਝੂਰ, ਕਰਨ ਕਰਾਵਨ ਸਮਰਥੋ ਭਾਈ, ਸਰਬ ਕਲਾ ਭਰਪੂਰ, ਪ੍ਰੇਮ ਪਦਾਰਥ ਨਾਮ ਹੈ ਭਾਈ, ਮਾਇਆ ਮੋਹ ਬਿਨਾਸ, ਤਿਸ ਭਾਵੈ ਤਾਂ ਮੇਲ ਲੈ ਭਾਈ, ਹਿਰਦੈ ਨਾਮ ਨਿਵਾਸ।

ਆਪ ਪ੍ਰਭ ਭਾਈ ਮੌਲਿਆ ਧਰਤ ਆਕਾਸ ਗੁਰਪੁਰੈ ਸੰਤੋਖਿਆ ਭਾਈ ਐਨਸ ਲਾਗਾ ਭਾਉ ਰਸਨਾ ਰਾਮ ਰਵੈ ਸਦਾ ਭਾਈ ਸਾਚਾ ਸਾਧ ਸੁਭਾਉ ਕਰਨੀ ਸੁਣ ਸੁਣ ਜੀਵਿਆ ਭਾਈ

ਥਾਓ ਤੇਰੇ ਜਗ ਸੰਭਾ ਸਾਸ ਸਾਸ ਭਾਈ ਗੂੜਾ ਜਾਕਾ ਨਾਓ ਜਿਸ ਗੁਰ ਸਾਚਾ ਭੇਟੀਐ ਭਾਈ ਪੂਰਾ ਤਿਸ ਕਰਮਾਓ ਤਿਸ ਬਿਨ ਘੜੀ ਨਾ ਜੀਵੀਐ ਭਾਈ ਸਰਬ ਕਲਾ ਭਰਪੂਰਾ ਸਾਸ ਗਰਾਸ ਨਾ ਵਿਸਰੈ ਭਾਈ।

ਭਾਈ ਸੇ ਨਿਤ ਨਿਤ ਮਰਦੇ ਝੂਰ ਅੰਚਲ ਲਾਏ ਤਰਾਇਆ ਭਾਈ ਭਉ ਜਲ ਦੁਖ ਸੰਸਾਰ ਕਰ ਕਿਰਪਾ ਨਦਰ ਨਿਹਾਲਿਆ ਭਾਈ

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਜੁੜ ਕੇ ਸੰਗਤਾਂ ਵੱਲੋਂ ਸਭ ਤੋਂ ਪ੍ਰਥਮ ਅੰਮ੍ਰਿਤ ਵੇਲੇ ਨਾਮ ਜਪਿਆ ਗਿਆ ਉਪਰੰਤ ਗੁਰੂ ਪਾਤਸ਼ਾਹ ਜੀ ਨੇ ਸੋਹਣੇ ਤਖਤਾਂ ਰਾਜ ਨੂੰ ਸੰਤਨ ਦਰਸ਼ਨ ਦੁਆਰੇ ਬਖਸ਼ਿਸ਼ ਕਰਤੇ ਪਿੱਤਰ ਹੁਕਮ ਬਖਸ਼ਿਸ਼ ਕੀਤੇ ਸਨ ਉਪਰੰਤ ਗੁਰੂ ਮਹਾਰਾਜ ਜੀ ਹਜ਼ੂਰ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਬ ਬਾਣੀ ਦੇ ਨੇਤਨੇਮ ਪਿੱਤਰ ਹੁਕਮ ਆਪ ਜੀ ਨੇ ਸਰਵਣ ਕੀਤੇ ਹਨ ਆਉਣ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਤਿਕਾਰ ਜੋ ਭਾਈ ਸਾਹਿਬ ਸਰਬਜੀਤ ਸਿੰਘ ਲਾਡੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਾਲਿਆਂ ਦਾ ਕੀਰਤਨ ਜਥਾ ਆਪ ਜੀ ਨੂੰ ਸ੍ਰੀ ਆਸਾ ਕੀ ਵਾਰ ਦੇ ਕਬਦ ਕੀਰਤਨ ਰਾਹੀਂ ਜੋੜਨਗੇ ਨਾ ਪਾਸੋਂ ਪਿਆਰ ਸਕਾ ਸਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਲਿਆ ਫਿਰੇ ਭੋਕੇ ਹੋਏ ਪਸਮੜ ਪਹੁਰ ਸਿਧਾਇਆ ਵੱਡਾ ਹੋਆ ਦੁਨੀਦਾਰ ਗਤ ਸੰਗਲ ਕੱਤ ਚਲਾਇਆ ਅੱਗੇ ਕਰਨੀ ਕੀਰਤ ਵਾਚੀਏ ਬਹਿਲੀ ਕਾ ਕਰ ਸਮਝਾਇਆ।

0: ਔਰ ਹਿਕਮਤ ਹੁਕਮ ਖੁਆਰ ਪੌੜੀ ਨਦ ਕਰੇ ਜੀ ਆਪਣੀ
1: ਤਾਂ ਸਤਿਗੁਰ ਪਾਇਆ ਇਹ ਜੀਓ ਪੁੱਤ ਜਿਹਨੂੰ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਉੜਦਾ ਤਾਂ ਕੋ ਨਹੀਂ ਸਭ ਸੁਣਿਓ ਲੋਕ ਸਵਾਇਆ ਸਤਿਗੁਰ ਮਿਲੀ ਸੱਚ ਪਾਇਆ ਜਿਹਨੂੰ ਵਿੱਚ ਉਹ ਆਪ ਗਵਾਇਆ ਜਿਹਨੂੰ ਸੱਚੋ ਸੱਚ ਬੁਝਾਇਆ ਜਿਹਨੂੰ ਸੱਚੋ ਸੱਚ ਬੁਝਾਇਆ।

ਇੱਕ ਹੁੰਦਾ ਖਾਏ ਚਲੇ ਥਾਉ ਤਿਨ ਭਿਕਾਈ ਕਾਰ ਜਲ ਥਲ ਜੀਆਂ ਪੁਰੀਆਂ ਲੋਆ ਆਕਾਰ ਆਕਾਰ ਓਏ ਜੇ ਆਖੇ ਸੋ ਤੂੰ ਜਨ ਤਿਨ ਵੀ ਤੇਰੀ ਸਾ ਨਾਨਕ ਭਗਤਾ ਪੁਖਸਲਾ।

ਤੇਤਾ ਹੋ ਵਿੱਚ ਲਿਆ ਹੋ ਵਿੱਚ ਖੱਟਿਆ ਹੋ ਵਿੱਚ ਗਿਆ ਹਾਂ ਵਿੱਚ ਸਚਿਆਰ ਕੂੜਿਆ ਹਾਂ ਵਿੱਚ ਪਾਪੁਨ ਵਿਚਾਰ ਹਾਂ ਵਿੱਚ ਤਰਕ ਸੁਰਗਤਾ ਹਾਂ ਵਿੱਚ ਹੱਸੈ ਹੋ ਵਿੱਚ ਰੋਵੈ ਹੋ ਵਿੱਚ ਭਰੀਏ ਹੋ ਵਿੱਚ ਧੋਵੈ

0: ਪੜਪੜ ਗੱਡੀ ਲੱਦੀ ਐ ਪੜਪੜ ਭਰੀਏ ਸਾ
1: ਪੜਪੜ ਵੇਣੀ ਪਾਈਏ ਪੜਪੜ ਗੱਡੀਏ ਖਾ ਪੜੀਏ ਜਿੱਥੇ ਬਰਸ ਬਰਸ ਪੜੀਏ ਜਿੱਥੇ ਮਾਸ ਪੜੀਏ ਜਿੱਥੇ ਅਰਜਾ ਪੜੀਏ ਜਿੱਥੇ ਸਾਸ।

ਤਾਂ ਉਸ ਤੱਕ ਲਾਈ ਹੈ ਕੂੜਾ ਲਾਲ ਛੱਡੀਏ ਹੋਏ ਇੱਕ ਮਨ ਅਲਗ ਤਿਹਾਈ ਹੈ ਫਲ ਤੇ ਵੇਹ ਪਾਈਏ ਜੇ ਵੇਹੀ ਕਾਰ ਕਮਾਈਏ ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਤਿਨਾ ਦੀ ਪਾਈਏ ਮਤ ਥੋੜੀ ਸੇਵ ਗਵਾਈਏ ਮਤ ਥੋੜੀ ਸੇਵ ਗਵਾਈ

ਜੋਰ ਛਲੀ ਚੰਦਰਾਵਲ ਕਾਂ ਕ੍ਰਿਸ਼ਮ ਜਾਦੂ ਭਇਆ ਪਾਰ ਜਾਤ ਗੋਪੀ ਲਾਇਆ ਵਿੰਦਰਾਵਨ ਮੇ ਰੰਕੀਆ ਕਲ ਮੇ ਵੇਦ ਅਥਰਵਣ ਹੁਆ ਨਾਉ ਖੁਦਾਈ ਅਲੋ ਭਇਆ ਨੀਲ ਬਸਰੇ ਕਪੜੇ ਪਹਿਰੇ ਤੁਰ ਪਠਾਣੀ।

0: ਸਹਾਈ ਹੋਏ ਦੇ ਆ।
1: ਕਿਰਪਾ ਕਰੇ ਤਾਂ ਸਹਾਈ ਕਰ ਕਰਾਏ ਸੀ, ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ, ਹੁਕਮ ਮਨਿਆ ਹੋਵੇ ਪ੍ਰਵਾਨ ਤਾਂ ਖਸਵੇ ਕਾ ਮਹਿਲ ਪਾਏ ਸੀ, ਖਸਵੇ ਭਾਵੇ ਸੋ ਕਰੇ ਮਨੁ ਚਿੰਦਿਆ ਸੋ ਫਲ ਪਾਏ ਸੀ, ਤਾਂ ਦਰਗੇ ਪੈਦਾ ਜਾਏ ਸੀ, ਤਾਂ ਦਰਗੇ ਪੈਦਾ ਜਾਏ ਸੀ।
0: ਕੋਈ ਗਾਵੇ।

ਕੋੜੀ ਰਾਜ ਕੂੜਾ ਵਾਪਾਰ ਕੂੜ ਬੋਲ ਕਰੇ ਆਹਾ ਸਰਬਤਮ ਕਾ ਡੇਰਾ ਦੂਰ ਨਾ।

0: ਸੁੱਚੇ ਨਾ ਕੀਏ ਭੈਣ ਜੋ ਪਿੰਡਾ ਧੋਏ ਸੁੱਚੇ ਸਿੰਘ ਰਾਨ ਕਾ ਜਿਨ ਮਨ ਵਸਿਆ ਸੋਏ ਪੌੜੀ ਤੁਰੇ ਪਲਾਣੇ ਪਾਉਂਦੇ
1: ਹਰੰਗੀ ਹਰ ਸਵਾਰਿਆ ਕੋਠੇ ਮੰਡ ਮਾੜੀਆਂ ਲੈ ਬੈਠੇ ਕਰ ਪਸਾਰਿਆ ਚੀਜ਼ ਕਰਮਨ ਭਾਵਦੇ ਹਰ ਪੂਜਨ ਨਾਹੀ ਹਾਰਿਆ ਕਰ ਫੁਰਮਾਇਸ਼ ਖਾਇਆ ਵੇਖ ਮਹਿਲ ਤੁਮ ਹਰਨ ਵਿਸਾਰਿਆ।

0: ਹੈ ਜਿਤਹਰਿਆ ਸਭ ਕੋਏ ਸੁਤ ਕਿਉਂ ਕਰ ਰੱਖੀ ਸੁਤ ਪਰ ਸੋਏ ਨਾਨਕ ਸੁਤ ਕੇ ਨਾ ਉਤਰੈ ਗਿਆਨ ਉਤਾਰਿਤ ਹੋਏ ਮਹੱਲਾ ਪਹਿਲਾ
1: ਮਨ ਕਾ ਸੂਤ ਪਲੋਭ ਹੈ ਜੇ ਵਾ ਸੂਤ ਕੂੜ ਅੱਖੀ

ਸਤਿਗੁਰੂ ਵੱਡਾ ਕਰ ਸਲਾ ਆਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਰੇ ਤਰਦ ਨਹੀਂ ਆਈਆਂ ਜਾਂ ਤਿਸ ਪਹਾੜਾਂ ਤਾਂ ਮਨ ਵਸਾਈਆਂ ਕਰ ਹੁਕਮ ਅਸਤਖਾ ਧਰ ਵਿੱਚ ਉਹ ਮਾਰ ਕੱਢੀਆਂ ਬੁਰੇ ਆਈਆਂ ਸਹਿਤ ਉੱਠੇ ਨੌਲਿਖ ਪਾਈਆ ਸਹਿਤ ਉੱਠੇ।

0: ਫਿੱਕੀ ਫਿੱਕੀ ਸੋਏ ਫਿੱਕਾ ਦਰਗਿਆ ਸੁੱਟੀਏ ਮੂੰਹ ਥਿੱਕਾ ਫਿੱਕੇ ਪਾ ਫਿੱਕਾ ਮੁਰਖਾ ਕੀ ਹੈ ਪਾਣਾ ਲੈ ਸਜਾਏ ਭਾਲਾ ਪਹਿਲਾ
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈ ਅੱਠ ਸੱਠ ਤੀਰਤ ਜੇ ਨਾਵੇ ਉਤਰੇ ਨਾ ਹੀ ਮੈਂ ਜਿਨ ਪੱਟ ਅੰਦਰ ਬਾਹਰ ਗੁੱਦੜ

ਕੀਤੇ ਧਾਰੀ ਹੈ ਦੇਖ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀ ਹੈ ਜੋ ਆਇਆ ਸੋ ਚਲ ਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪੁਰਾਣਾ ਹੈ ਕਿ ਉਹ ਸਾਹਿਬ ਮਨੋ ਵਿਚਾਰੀ ਹੈ ਆਪਣਾ ਹੱਥੀ ਆਪਣਾ ਆਪੇ ਹੀ ਕਾਜ

0: ਨੇ ਪਾਏ ਨਾਨਕ ਕੀ ਬਾਹਰੀ ਹੋਰ ਦੂਜੀ ਨਾਹੀ ਜਾਏ ਸੋ ਕਰ ਜਿਤ ਸਿਰ ਜਾਏ ਸੋ ਕਰੇ
1: ਜਿਤ ਸਿਰ ਜਾਏ ਸੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਗੁਰੂ ਪਿਆਰੀ ਸਾਧ ਸੰਗਤ ਜੀ ਸਾਹਿਬਾਂ ਦੀ ਰਹਿਮਤ ਹੋਈ ਹੈ ਆਪ ਸੰਗਤਾਂ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀ ਮੋੜ ਤੋਂ ਸਰਵਣ ਕੀਤੇ ਹਨ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਸਰਬਜੀਤ ਸਿੰਘ ਜੀ ਲਾਡੀ ਸ੍ਰੀ ਦਰਬਾਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ ਆਪ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ ਮੁੱਖ ਵਾਗ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ ਉਹਨਾਂ ਪਾਸੋਂ ਬੜੇ ਪਿਆਰ ਨਾਲ ਸਰਵਣ ਕਰੀਏ ਜੀ ਸੋ ਆਉਣ ਵਾਲੇ ਮੰਗਲਵਾਰ ਨੂੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਜੋ ਸ਼ਹੀਦੀ ਪੁਰਬ ਹਨ ਐਤਵਾਰ ਸ਼ਾਮ ਨੂੰ ਸ੍ਰੀ ਖੰਡ ਪਾਠ ਸਾਹਿਬ ਆਰੰਭ ਹੋਣਗੇ ਜਿਨ੍ਹਾਂ ਦੀਆਂ ਸੰਪੂਰਨਤਾਵਾਂ ਮੰਗਲਵਾਰ ਨੂੰ ਹੋਣਗੀਆਂ ਉਪਰੰਤ ਜੋ ਵਿਸ਼ੇਸ਼ ਦੀਵਾਨ ਸਜਣਗੇ ਸੋ ਸਭ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ ਨਾਲ ਨਾਲ ਬੱਚਿਆਂ ਦਾ ਗੁਰਮਤਿ ਕੈਂਪ ਵੀ ਗੁਰੂ ਘਰ ਵਿਖੇ ਚੱਲ ਰਿਹਾ ਹੈ ਸੋ ਆਪ ਜੀ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਕੈਂਪ ਵਿੱਚ ਲੈ ਕੇ ਆਇਆ ਕਰੋ ਜੀ ਆਓ ਕਥਾ ਨਾਲ ਜੁੜੀਏ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ

रख ले बहु दीन दयाल, प्रमत बहु हारयाल।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ ਗੁਰਸਵਾਰੀ ਸੰਗਤ, ਵਡਭਾਗੀ ਹਾਂ ਅੰਮ੍ਰਿਤ ਵੇਲੇ ਦੀ ਬਖਸ਼ਿਸ਼ ਵਾਹਿਗੁਰੂ ਨੇ ਪ੍ਰਾਪਤ ਬਖਸ਼ਿਸ਼ ਕੀਤੀ ਹੈ। ਸਤਿਗੁਰਾਂ ਦੇ ਦਰਸ਼ਨ ਗੁਰੂ ਕੀ ਗੋਦ ਦਾ ਆਨੰਦ ਮਾਣ ਰਹੇ ਹਾਂ। ਅੰਮ੍ਰਿਤ ਵੇਲੇ ਤੋਂ ਹੀ ਨਾਮ ਬਾਣੀ ਦੀ ਵਰਖਾ ਗੁਰੂ ਕੇ ਦਰਬਾਰ ਵਿੱਚ ਹੋ ਰਹੀ ਹੈ। ਅਲਾਹੀ ਬਾਣੀ ਦਾ ਨਿਤਨੇਮ ਸਿਮਰਨ, ਆਸਾ ਜੀ ਕੀ ਵਾਰ ਦਾ ਕੀਰਤਨ ਆਪ ਸਰਵਣ ਕਰ ਰਹੇ ਸੀ, ਹਾਜ਼ਰੀ ਪਾ ਰਹੇ ਸਨ। ਸਤਿਕਾਰਯੋਗ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ, ਲਾਡੀ ਜੀ, ਔਰ ਕੋਈ ਸਮਾਂ ਆਏ ਹੋਏ ਮੁੱਖ ਵਾਕ ਦੀ ਵਿਚਾਰ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਰਸਨਾ ਕਰਾਂਗੇ ਪਵਿੱਤਰ ਪਿਆਰ ਨਾਲ ਸਾਰੀ ਸੰਗਤ ਬੋਲ

ਸੋਰਠ ਰਾਗਣੀ ਹੈ। ਰਾਗਮਾਲਾ ਅਨੁਸਾਰ ਸੋਰਠ ਗੂੰਡ ਮਲਾਰੀ ਧੁਨੀ ਪੁਨ ਗਾਵੈ ਆਸਾ ਗੁਣਗੁਨੀ ਉੱਚੈ ਸੁਰਸੂਹ ਪੁਨ ਕੀਨੀ ਮੇਘ ਰਾਗ ਸਿਉ ਪਾਂਚੋ ਚੀਨੀ। ਇਹ ਮੇਘ ਰਾਗ ਦੀ ਘਰਵਾਲੀ ਮੰਨੀ ਗਈ ਹੈ, ਇੱਕ ਰਾਗਣੀ ਮੰਨੀ ਗਈ ਸਤਸੰਗੀਓ। ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਬਾਣੀ ਕੇ ਰਚਣਹਾਰ, ਸ਼ਾਂਤੀ ਦੇ ਮੁਜਸਮੇ, ਪ੍ਰਤੱਖ ਹਾਰ, ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਾਰ, ਤਤ ਵਿਚਾਰ ਜਹੇ ਮਥੁਰਾ, ਜਗ ਤਾਰਨ ਕੋ ਅਵਤਾਰ ਬਣਾਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੂਨ ਗਰਭ ਨ ਆਇਓ। ਪ੍ਰਤਾਸ਼ ਹਿਰਦੈ ਗੁਰ ਅਰਜਨ ਕੈ, ਹਰ ਪੂਰਨ ਬ੍ਰਹਮ ਨਿਵਾਸ ਲੀਓ। ਬੇਅੰਤ ਮਹਿਮਾ ਗਾਈ ਗਈ ਹੈ ਸੱਚੇ ਪਾਤਸ਼ਾਹ ਜੀ ਦੀ ਅਲਾਹੀ ਬਾਣੀ ਦੇ ਵਿੱਚ। ਸੋ ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਕਿਰਪਾ ਕਰਦੇ ਹਨ, ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਸ਼ਰਧਾ ਸਤਿਕਾਰ ਅਦਬ ਪੈ ਭਾਵਨੀ ਨਾਲ ਸੰਗਤਾਂ ਮਨਾ ਰਹੀਆਂ ਹਨ। ਐਸੇ ਦੀਨ ਦਿਆਲ ਸਤਿਗੁਰੂ ਕਿਰਪਾ ਕਰਦੇ ਹਨ, ਘਰ ਪਹਿਲਾ ਪਹਿਲੇ ਘਰ ਸੁਰਤਾਲ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਹ ਸ਼ਬਦ ਗਾਇਆ ਹੈ। ਔਰ ਗਾਉਣ ਵਾਲੇ ਰਾਗੀ ਸਿੱਖਾਂ ਨੂੰ, ਰਾਗੀ ਸਿੰਘਾਂ ਨੂੰ ਮਹਾਰਾਜ ਦਾ ਹੁਕਮ ਹੈ ਕਿ ਇਹ ਸ਼ਬਦ ਪਹਿਲੇ ਘਰ ਸੁਰਤਾਲ ਵਿੱਚ ਗਾਇਆ ਜਾਏ। ਅਸ਼ਟਪਦੀਆਂ ਭਾਵ ਕਿ ਅੱਠ ਅੱਠ ਪਦਿਆਂ ਦੇ ਸ਼ਬਦ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਰਮਾਤਮਾ ਇੱਕ ਹੈ, ਅਦੁੱਤੀ ਅਤੇ ਅਖੰਡ ਹੈ, ਸੱਤ ਚੇਤ ਆਨੰਦ ਹੈ, ਸਰਬ ਕਾ ਪ੍ਰਕਾਸ਼ਕ ਹੈ, ਪੂਰੇ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਪਾਈ। ਰਹਾਓ ਦੀ ਪੰਕਤੀ ਇਸ ਵਿਸ਼ਾਲ ਸ਼ਬਦ ਦੀ, ਕਿਉਂਕਿ ਇਸ ਸ਼ਬਦ ਦੀਆਂ ਨੌ ਪੌੜੀਆਂ, ਨੌ ਬੰਦ ਹਨ। ਰਹਾਓ ਦੀ ਪੰਕਤੀ ਹੈ, ਮੇਰੇ ਮਨ ਜਪੀਏ ਹਰ ਭਗਵੰਤਾ। ਜਿਹੜੀ ਰਹਾਓ ਦੀ ਪੰਕਤੀ ਹੁੰਦੀ ਹੈ, ਸ਼ਬਦ ਦਾ ਕੇਂਦਰੀ ਭਾਵ, ਸ਼ਬਦ ਦਾ ਸੈਂਟਰ ਆਈਡੀਆ, ਸ਼ਬਦ ਦਾ ਮਰਕਜ਼, ਸਨਾਭੀ ਟੀਕਾ ਵੀ ਇਹਨੂੰ ਕਹਿੰਦੇ ਨੇ। ਜਿਵੇਂ ਸਾਡੇ ਸਰੀਰ ਦੀ, ਸਾਡੇ ਸਰੀਰ ਦਾ ਜਿਹੜਾ ਸੈਂਟਰ ਐਕਸਲ ਹੈ, ਧੁਨੀ ਹੈ, ਇੱਦਾਂ ਹੀ ਸ਼ਬਦ ਦਾ ਜਿਹੜਾ ਕੇਂਦਰੀ ਭਾਵ ਹੁੰਦਾ ਹੈ, ਇਹ ਰਹਾਓ ਦੀ ਪੰਕਤੀ ਹੁੰਦੀ ਹੈ। ਜਿਵੇਂ ਸੁਖਮਨੀ ਸਾਹਿਬ ਦਾ ਪਾਠ ਆਪਾਂ ਕਰਦੇ ਹਾਂ, ਉਹਦੇ ਵਿੱਚ ਰਹਾਓ ਦੀਆਂ ਪੰਕਤੀਆਂ ਹਨ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸਰਾਮ। ਵਿਸ਼ਾਲ ਬਾਣੀ 36 ਅੰਗ ਉਸ ਪਵਿੱਤਰ ਬਾਣੀ ਦੇ ਹਨ। 262 ਅੰਗ ਤੋਂ ਆਰੰਭ ਹੁੰਦੀ ਹੈ ਔਰ 296 ਅੰਗ ਤੱਕ ਇਹ ਪਵਿੱਤਰ ਬਾਣੀ ਹੈ ਸਤਸੰਗੀਓ। ਸੋ ਇੰਨੀ ਵਿਸ਼ਾਲ ਪਵਿੱਤਰ ਗੁਰਬਾਣੀ ਦਾ ਜਿਹੜਾ ਤਾਤਪਰਜ ਹੈ, ਮਹਾਰਾਜ ਰਹਾਓ ਦੀ ਪੰਕਤੀ 'ਚ ਦੱਸਦੇ ਨੇ ਕਿ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਸੁਖਮਨੀ ਸਾਹਿਬ ਵਿੱਚ ਅੰਮ੍ਰਿਤਮਈ ਪਰਮੇਸ਼ਰ ਦਾ ਨਾਮ ਹੈ, ਜਿਹੜਾ ਸੁੱਖਾਂ ਦੀ ਮਣੀ ਹੈ, ਜਿਹੜਾ ਸੁੱਖਾਂ ਮਨਾਂ ਨੂੰ ਹੀ ਸੁੱਖ ਦੇਣ ਵਾਲਾ ਹੈ, ਨਾਮ ਹੈ ਸੁੱਖਾਂ ਦੀ ਮਣੀ। ਭਗਤ ਜਨਾਂ ਕੇ ਮਨ ਵਿਸਰਾਮ, ਜਿਹੜਾ ਇਹ ਨਾਮ ਹੈ, ਵਾਹਿਗੁਰੂ ਦੇ ਪਿਆਰੇ ਭਗਤਾਂ ਦੇ ਮਨਾਂ ਵਿੱਚ, ਹਿਰਦਿਆਂ ਵਿੱਚ ਨਿਵਾਸ ਰੱਖਦਾ ਹੈ। ਭਾਵ ਹੈ ਕਿ ਜਿਹੜੀ ਰਹਾਓ ਦੀ ਪੰਕਤੀ ਹੁੰਦੀ ਹੈ, ਪੂਰੀ ਸ਼ਬਦ ਦਾ ਇਹ ਭਾਵ ਹੁੰਦਾ ਹੈ, ਮੇਰੇ ਮਨ ਜਪੀਏ ਹਰ ਭਗਵੰਤਾ, ਨਾਮ ਦਾਨ ਦੇ ਜਨ ਆਪਣੇ, ਦੁੱਖ ਦਰਦ ਕਾ ਹੰਤਾ ਹੈ, ਮੇਰੇ ਮਨਾਂ ਭਗਵਾਨ ਪਰਮਾਤਮਾ ਨੂੰ ਜਪੀਏ, ਆਪਣੇ ਪਿਆਰਿਆਂ ਨੂੰ ਨਾਮ ਦਾ ਦਾਨ ਦੇ ਕੇ ਸਾਰੇ ਦੁੱਖ ਨਾਸ ਕਰ ਦਿੰਦਾ ਵਾਹਿਗੁਰੂ। ਸਭ ਜਗ ਜਿਨਹੇ ਉਪਾਇਆ ਭਾਈ, ਕਰਨ ਕਾਰਨ ਸਮਰੱਥ। ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ, ਭਾਈ ਸਾਰਾ ਜਗਤ ਜਿਸ ਪਰਮਾਤਮਾ ਨੇ ਸਿਰਜਿਆ ਹੈ, ਪੈਦਾ ਕੀਤਾ ਹੈ, ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰੀਆਓ। ਓਅੰਕਾਰ ਉਤਪਾਤੀ, ਕੀਆ ਦਿਨਸ ਸਭ ਰਾਤੀ, ਵਣ ਤਿੰਨ ਤ੍ਰਿਪਣ ਪਾਣੀ, ਚਾਰ ਵੇਦ ਚਾਰੇ ਖਾਣੀ, ਏਕ ਕਵਾਵੈ ਤੇ ਸਭ ਹੁਆ। ਜੋ ਕੁਛ ਦਿਸ ਰਿਹਾ ਸਾਨੂੰ, ਦਿਸ ਦ੍ਰਿਸ਼ ਅਤੇ ਅਦ੍ਰਿਸ਼, ਇਹ ਸਾਰਾ ਕੁਛ ਵਾਹਿਗੁਰੂ ਨੇ ਰਚਿਆ ਹੈ।
ਔਰ ਵਾਹਿਗੁਰੂ ਹੀ ਕਰਨ ਕਾਰਨ ਸਮਰੱਥ, ਸਾਰੇ ਕਾਰਨਾਂ ਦੇ ਕਰਨ ਦੇ ਸਮਰੱਥ ਹੈ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀਂ ਕੋਏ। ਐਸਾ ਪਰਮਾਤਮਾ ਸਾਰੇ ਕਾਰਨਾਂ ਨੂੰ ਕਰਨ ਵਾਲਾ ਹੈ, ਹੋਰ ਕੋਈ ਕਾਰਨ ਕਰਨ ਵਾਲਾ ਹੈ ਨਹੀਂ। ਜੀਉ ਪਿੰਡ ਜਿਨ ਸਾਜਿਆ ਭਾਈ, ਦੇ ਘਰ ਆਪਣੀ ਬੱਥ। ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ, ਭਾਈ ਜਿਸ ਪਰਮਾਤਮਾ ਨੇ ਪਿੰਡ ਸਰੀਰ ਸਾਜਿਆ ਵਿੱਚ ਜੀਵ ਆਤਮਾ ਪਾ ਦਿੱਤੀ। ਪਿੰਡ ਦਾ ਅਰਥ ਸਰੀਰ ਅਤੇ ਜੀਉ ਦਾ ਅਰਥ ਜੀਵ ਆਤਮਾ। ਫਿਰ ਸਰੀਰ ਨੂੰ ਬਣਾਇਆ ਉਹਨੇ ਵਾਹਿਗੁਰੂ ਨੇ, ਮਾਤਾ ਦੇ ਉਦਰ ਦੀ ਪੱਠੀ ਵਿੱਚ ਰੱਖ ਕੇ ਅਤੇ ਸਾਡੇ ਸਰੀਰ ਨੂੰ ਪਕਾਇਆ, ਬਣਾਇਆ, ਸਵਾਰਿਆ ਔਰ ਆਪਣੀ ਚੇਤਨ ਸਤਾ ਰੂਪੀ ਵਸਤੂ ਦੇ ਦਿੱਤੀ। ਚੇਤਨ ਸਤਾ ਦਾ ਮਤਲਬ ਹੈ ਜੋ ਆਪਾਂ ਤੁਰਦੇ ਫਿਰਦੇ ਵੇਖਦੇ ਸੁਣਦੇ, ਇਹ ਚੇਤਨ ਸਤਾ ਹੈ ਭਾਈ। ਵੈਸੇ ਤਾਂ ਬੁੱਤ ਬੜੇ ਸੋਹਣੇ ਸੋਹਣੇ ਬਣਾ ਦਿੰਦੇ ਨੇ ਕਈ, ਪਰ ਉਹਨਾਂ 'ਚ ਚੇਤਨ ਸਤਾ ਹੈ ਨਹੀਂ, ਉਹ ਤਾਂ ਨਿਰਜਿੰਦ ਨੇ। ਪਰਮਾਤਮਾ ਨੇ ਸਰੀਰ ਰੂਪੀ ਬੁੱਤ ਬਣਾਇਆ ਅਤੇ ਵਿੱਚ ਆਪਣੀ ਚੇਤਨ ਸਤਾ ਰੱਖ ਦਿੱਤੀ, ਆਪਣੀ ਜੋਤ ਰੱਖ ਦਿੱਤੀ। ਕਿਨ ਕਹੀਏ ਕਿਉਂ ਦੇਖੀਏ ਭਾਈ, ਕਰਤਾ ਏਕ ਅਕਥ। ਕਿਨ ਕਹੀਏ, ਕਿਸ ਤਰੀਕੇ ਨਾਲ ਉਹਦਾ ਜਸ ਕਹੀਏ, ਉਹਦੇ ਬਾਰੇ ਕਹੀਏ, ਕਿਉਂ ਦੇਖੀਏ, ਕਿਵੇਂ ਪਰਮਾਤਮਾ ਦੇ ਦਰਸ਼ਨ ਕਰੀਏ ਭਾਈ। ਕਰਤਾ ਏਕ ਅਕਥ, ਜਿਹੜਾ ਇੱਕ ਵਾਹਿਗੁਰੂ ਹੈ, ਕਰਤਾ ਹੈ, ਅਕਥ ਹੈ, ਉਹਦੀ ਕਥਾ ਕੀਤੀ ਨਹੀਂ ਜਾ ਸਕਦੀ। ਜੇ ਕਰਦੇ ਹਾਂ ਤਾਂ ਭਾਈ ਆਨੰਦ ਲੈਣ ਲਈ ਕਰਦੇ, ਅੰਤ ਲੈਣ ਲਈ ਨਹੀਂ। ਮਛਲੀ ਤਰ ਤਰ ਕੇ ਸਮੁੰਦਰਾਂ ਵਿੱਚ ਆਨੰਦ ਲੈਂਦੀ ਹੈ, ਅੰਤ ਨਹੀਂ ਲੈਂਦੀ। ਪੰਛੀ ਆਕਾਸ਼ 'ਚ ਉਡਾਰੀਆਂ ਮਾਰ ਮਾਰ ਕੇ ਆਨੰਦ ਲੈਂਦਾ ਹੈ, ਅੰਤ ਨਹੀਂ। ਇਸ ਲਈ ਪਰਮਾਤਮਾ ਬੜਾ ਬੇਅੰਤ ਹੈ। ਗੁਰ ਗੋਬਿੰਦ ਸਲਾਹੀਏ ਭਾਈ, ਜਿਸ ਤੇ ਜਾਪੈ ਤਥ। ਗੁਰੂ ਅਰਜਨ ਦੇਵ ਜੀ ਫਰਮਾਉਂਦੇ, ਭਾਈ ਗੋਬਿੰਦ ਜਿਹੜਾ ਵਾਹਿਗੁਰੂ ਹੈ, ਇਹਨੂੰ ਗੁਰੂ ਦੀ ਕਿਰਪਾ ਨਾਲ ਸਲਾਹੁਣਾ ਕਰੀਏ, ਅਤੇ ਜਿਸ ਕਰਕੇ ਸਾਨੂੰ ਜਿਹੜਾ ਤੱਤ ਸਿਧਾਂਤ ਹੈ, ਨਿਚੋੜ ਹੈ, ਅਸਲੀਅਤ ਹੈ, ਇਹ ਮਿਲ ਜਾਵੇ। ਮੇਰੇ ਮਨ ਜਪੀਏ ਹਰ ਭਗਵੰਤਾ, ਐ ਮੇਰਿਆ ਮਨਾ ਹਰੀ ਨੂੰ ਭਗਵਾਨ ਨੂੰ ਜਪਣਾ ਕਰੀਏ।

ਦੇ ਕੇ ਦੁੱਖਾਂ ਨੂੰ ਦਰਦਾਂ ਨੂੰ ਨਾਸ ਕਰ ਦੇਣ ਵਾਲਾ ਵਾਹਿਗੁਰੂ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਰਹਾਓ ਵਿਸ਼ਰਾਮ ਦੇ ਕੇ ਸੱਚੇ ਪਾਤਸ਼ਾਹ ਮਿਹਰ ਕਰਦੇ ਹਨ। ਜਾ ਕੇ ਘਰ ਸਭ ਕਿਛ ਹੈ ਭਾਈ, ਨੌ ਨਿਧ ਭਰੇ ਭੰਡਾਰ। ਸਤਿਗੁਰ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਆ, ਭਾਈ ਉਸ ਵਾਹਿਗੁਰੂ ਦੇ ਘਰ ਵਿੱਚ ਸਾਰਾ ਕੁਛ ਹੈ। ਰੋਜ਼ ਆਪਾਂ ਪੜ੍ਹਦੇ ਹਾਂ, ਗੁਰੂ ਦਾ ਸਿੱਖ ਨਿਤਨੇਮ ਵਿੱਚ ਪੜ੍ਹਦਾ ਹੈ, ਸਾਚੇ ਸਾਹਿਬਾ ਕਿਆ ਨਾ ਹੀ ਕਰ ਤੇਰਾ, ਘਰ ਤਾਂ ਤੇਰਾ, ਸਭ ਕੁਛ ਹੈ ਜਿਸ ਦੇਹੇ ਸੋ ਪਾਵੇ। ਉਹਦੇ ਘਰ ਵਿੱਚ ਸਾਰਾ ਕੁਛ ਹੈ। ਨੌ ਨਿਧ ਭਰੇ ਭੰਡਾਰ ਦਾ ਅਰਥ ਹੈ ਨੌ ਨਿਧੀਆਂ ਦੇ ਖਜ਼ਾਨੇ ਭਰੇ ਪਏ ਨੇ, ਕਦੇ ਮੁੱਕਦੇ? ਇੰਨਾ ਪਰਮਾਤਮਾ ਦੇ ਦਿੱਤਾ ਹੋਇਆ ਪਿਆਰੇ ਹੋਏ ਦਾਤਾਂ ਅਤੇ ਇੰਨੀਆਂ ਬਖਸ਼ਿਸ਼ਾਂ, ਹਵਾ, ਪਾਣੀ, ਸੂਰਜ ਦੀ ਰੋਸ਼ਨੀ ਔਰ ਆਕਸੀਜਨ, ਜੋ ਕੁਝ ਆਪਾਂ ਦੇਖਦੇ ਹਾਂ ਇਹਦਾ ਅੰਤ ਨਹੀਂ। ਜੁਗਾਂ ਜੁਗਾਂ ਤੋਂ ਜੀਵ ਵਰਤ ਰਹੇ ਨੇ, ਮੁੱਕਦੇ ਨਹੀਂ, ਭੰਡਾਰੇ ਭਰੇ ਪਏ ਨੇ ਵਾਹਿਗੁਰੂ ਦੇ। ਤਿਸ ਕੀ ਕੀਮਤ ਨਾ ਪਵੈ ਪਵੈ ਭਾਈ, ਊਚਾ ਅਗਮਾ ਪਾਰ। ਐ ਭਾਈ, ਉਸ ਪਰਮਾਤਮਾ ਦੀ ਕੀਮਤ ਕੋਈ ਪਾ ਨਹੀਂ ਸਕਦਾ, ਉਹਦੀਆਂ ਦਾਤਾਂ ਦੀ ਕੀਮਤ ਵੀ ਕੋਈ ਪਾ ਨਹੀਂ ਸਕਦਾ। ਉੱਚਾ ਹੈ ਵਾਹਿਗੁਰੂ ਸਾਰਿਆਂ ਤੋਂ। ਅਗਮ ਦਾ ਅਰਥ ਹੈ ਮਨ ਦੀ ਪਹੁੰਚ ਤੋਂ ਪਰੇ ਹੈ। ਅਪਾਰ ਦਾ ਅਰਥ ਜਿਹਦਾ ਆਰ ਪਾਰ ਕੋਈ ਨਹੀਂ ਹੈ। ਜੀ ਜੰਤ ਪ੍ਰਤ ਪਾਲ ਦਾ ਭਾਈ, ਨਿਤ ਨਿਤ ਕਰਦਾ ਸਾਰ। ਐ ਭਾਈ, ਜੀਵ ਛੋਟੇ ਅਤੇ ਜੰਤ ਵੱਡੇ, ਸਾਰਿਆਂ ਨੂੰ ਪਾਲਦਾ ਵਾਹਿਗੁਰੂ। ਦੀਨਨ ਕੀ ਪ੍ਰਤਪਾਲ ਕਰੇ ਨਿਤ, ਸੰਤ ਉਬਾਰ ਗਨੀ ਮੁਨਗਾਰ। ਸਾਰਿਆਂ ਨੂੰ ਪਾਲਦਾ ਵਾਹਿਗੁਰੂ, ਨਿਤ ਨਿਤ ਹੀ ਜੀਵਾਂ ਦੀ ਸਾਰ ਸੰਭਾਲ ਕਰਦਾ ਹੈ। ਹਰੇਕ ਜੀਵ ਦੀ ਸਾਨੂੰ ਦਾਤ ਪਰਮਾਤਮਾ ਬਖਸ਼ਦਾ ਹੈ, ਇਸ ਲਈ ਨਿਤ ਨਿਤ ਕਰਦਾ ਸਾਰ, ਨਿਤ ਨਿਤ ਹੀ ਵਾਹਿਗੁਰੂ ਜੀਵਾਂ ਦੀ ਸਾਰ ਸੰਭਾਲ ਕਰਦਾ ਹੈ। ਸਤਿਗੁਰ ਪੂਰਾ ਭੇਟੀਏ ਭਾਈ, ਸ਼ਬਦ ਮਿਲਾਵਣ ਹਾਰ। ਸਤਿਗੁਰ ਜੀ ਮਿਹਰ ਕਰਦੇ ਨੇ ਭਾਈ, ਜੇ ਪੂਰਾ ਗੁਰੂ ਭੇਟੀਏ ਮਿਲ ਜਾਏ, ਜੇ ਪੂਰਾ ਗੁਰੂ ਭੇਟੀਏ ਦਾ ਭਾਵ ਮਿਲ ਜਾਏ ਅਤੇ ਪੂਰਾ ਗੁਰੂ ਸ਼ਬਦ ਮਿਲਾਵਣ ਹਾਰ, ਫਿਰ ਸ਼ਬਦ ਦੁਆਰਾ ਆਪਣੇ ਉਪਦੇਸ਼ ਦੁਆਰਾ ਜੀਵ ਨੂੰ ਮਿਲਾਉਣ ਦੀ ਸ਼ਕਤੀ ਰੱਖਦਾ, ਜੀਵ ਨੂੰ ਪਰਮਾਤਮਾ ਨਾਲ ਮਿਲਾ ਦਿੰਦਾ ਗੁਰੂ। ਸੱਚੇ ਚਰਨ ਸਰੇ ਵੀ ਏ ਭਾਈ, ਭ੍ਰਮ ਪਉ ਹੋਵੈ ਨਾਸ। ਸੱਚੇ ਵਾਹਿਗੁਰੂ ਜੀ ਦੇ ਚਰਨਾਂ ਨੂੰ ਸਰੇ ਵੀ ਇਹ ਦਾ ਭਾਵ ਚੇਤੇ ਕਰੀਏ। ਜੋ ਵਾਹਿਗੁਰੂ ਹੈ, ਪਰਮਾਤਮਾ ਹੈ, ਉਹਦੇ ਨਾਮ ਰੂਪੀ ਚਰਨਾਂ ਨੂੰ ਚੇਤੇ ਕਰੀਏ ਅਤੇ ਫਿਰ ਮਿਲਦਾ ਕੀ ਹੈ? ਭ੍ਰਮ ਪਉ ਹੋਵੈ ਨਾਸ। ਭ੍ਰਮ ਦਾ ਅਰਥ ਹੈ ਭਟਕਣਾ, ਜਿਹੜੀ ਭਟਕਣਾ ਲੱਗੀ ਨਾ ਮਨ, ਜੀਵ ਦੇ ਮਨ ਨੂੰ, ਜਾਂ ਜੀਵ ਵਾਰ ਵਾਰ ਭਟਕ ਰਿਹਾ, ਕਦੇ ਕਿਸੇ ਜੂਨ ਵਿੱਚ, ਕਦੇ ਕਿਸੇ ਜੂਨ ਵਿੱਚ, ਇਹ ਵੀ ਨਾਸ ਹੋ ਜਾਂਦੀ ਹੈ। ਔਰ ਭਉ ਦਾ ਅਰਥ ਹੈ ਡਰ, ਇਹ ਡਰ ਵੀ ਨਾਸ ਹੋ ਜਾਂਦਾ ਭਾਈ। ਡਰ ਕਈ ਤਰ੍ਹਾਂ ਦੇ ਮੰਨੇ, ਜਿਹ ਭਾਵ ਪਏ, ਪ੍ਰਲੋਕ ਪਏ, ਜਨਮ ਵੇਦਨਾ, ਜਾਤ, ਅਨਰੱਖਿਆ, ਅਰਗੋਪਤ ਪਏ, ਅਕਸ਼ਮਾਤਰ ਪਏ, ਸਾਤ, ਸੱਤ ਤਰ੍ਹਾਂ ਦੇ ਡਰ ਪਏ ਮੰਨੇ ਨੇ, ਇਹ ਸਾਰੇ ਖਤਮ ਹੋ ਜਾਂਦੇ। ਰੋਜ਼ ਹੀ ਆਪਾਂ ਨਿਤਨੇ ਵਿੱਚ ਪੜ੍ਹਦੇ ਹਾਂ, ਜਿਨ ਅੰਦਰ ਭਉ, ਜਿਨ ਹਰ ਅੰਦਰ ਭਉ, ਧਿਆਇਆ ਜੀ ਤਿਨਕਾ ਭਉ ਸਭ ਗਵਾਸੀ। ਸੁਖਮਨੀ ਸਾਹਿਬ ਵਿੱਚ ਆਪਾਂ ਪੜ੍ਹਦੇ ਹਾਂ, ਨਿਰਭਉ ਜਪੈ ਸਗਲ ਭਉ ਮਿਟੈ। ਇਸ ਲਈ ਨਾਮ ਜਪਣ ਦੇ ਨਾਲ ਜਿਹੜਾ ਡਰ ਹੈ ਇਹ ਖਤਮ ਹੋ ਜਾਂਦਾ ਭਾਈ। ਮਿਲ ਸੰਤ ਸਭਾ ਮਨ ਮਾਂਜੀਏ ਭਾਈ, ਹਰ ਕੈ ਨਾਮ ਨਿਵਾਸ। ਇਹ ਭਾਈ, ਮਹਾਂਪੁਰਸ਼ਾਂ ਦੀ, ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਮਿਲ ਕੇ ਆਪਣੇ ਮਨ ਨੂੰ ਮਾਂਜੀਏ, ਜਿਵੇਂ ਆਪਾਂ ਬਰਤਨ ਮਾਂਜਦੇ ਨਾ, ਇਹਦਾ ਮਨ ਵੀ ਜੂਠਾ ਹੁੰਦਾ ਰਹਿੰਦਾ ਮਨ। ਇਸ ਲਈ ਮਨ ਨੂੰ ਚੰਗੀ ਤਰ੍ਹਾਂ ਮਾਂਜਣਾ ਕਰੀਏ, ਸੰਗਤ ਵਿੱਚ ਆ ਕੇ ਗੁਰੂ ਦੇ ਸ਼ਬਦ ਦੁਆਰਾ, ਸਿਮਰਨ ਦੁਆਰਾ, ਕੀਰਤਨ ਕਥਾ ਕਰਕੇ ਸੁਣ ਕੇ ਆਪਣੇ ਮਨ ਨੂੰ ਸਾਫ ਕਰੀਏ ਅਤੇ ਫਿਰ ਜਦੋਂ ਮਨ ਹੋ ਗਿਆ ਸਾਫ, ਫਿਰ ਹਰ ਕੈ ਨਾਮ ਨਿਵਾਸ ਅਤੇ ਜੀਵ ਦਾ ਵਾਹਿਗੁਰੂ ਦੇ ਨਾਮ ਦੇ ਵਿੱਚ ਨਿਵਾਸ ਹੋ ਜਾਂਦਾ ਹੈ। ਭਾਵ ਕਿ ਜਦੋਂ ਸ਼ੁੱਧ ਹੋ ਗਿਆ ਮਨ, ਫਿਰ ਆਪ ਵਾਹਿਗੁਰੂ ਪਰਮਾਤਮਾ ਆ ਕੇ ਜੀਵ ਦੇ ਹਿਰਦੇ 'ਚ ਵੱਸ ਜਾਂਦਾ ਹੈ।
ਮਿਟੈ ਅੰਧੇਰਾ ਅਗਿਆਨ ਤਾ ਭਾਈ ਕਮਲ ਹੋਵੇ ਪ੍ਰਗਾਸ। ਇਹ ਭਾਈ ਫਿਰ ਜਿਹੜਾ ਅੰਦਰ ਸਾਡੇ ਅੰਧਕਾਰ ਹੈ ਨਾ ਅਗਿਆਨਤਾ ਦਾ, ਇਹ ਖਤਮ ਹੋ ਜਾਂਦਾ। ਅੰਦਰ ਸਾਡੇ ਅਗਿਆਨਤਾ ਦਾ ਹਨੇਰਾ ਹੈ ਜਿਸ ਕਾਰਨ ਸਾਨੂੰ ਕੁਛ ਵੀ ਪਤਾ ਨਹੀਂ ਲੱਗਦਾ। ਅਗਿਆਨ ਅੰਧੇਰੇ ਸੂਝ ਸੁਨਾਹੀ ਬਹੁੜ ਬਹੁੜ ਪਰਮਾਤਾ। ਅਗਿਆਨਤਾ ਦੇ ਹਨੇਰੇ ਕਾਰਨ ਜੀਵ ਨੂੰ ਸਮਝ ਨਹੀਂ ਆਉਂਦੀ। ਰਾਏ ਬੁਲਾਰ ਜੀ ਮੁਸਲਮਾਨ ਹਾਕਮ ਨੇ ਔਰ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਬਾਬਾ ਭਾਈ ਰਾਏ ਬੁਲਾਰ ਜੀ ਦੇ ਕੋਲ ਜੋਬ ਕਰਦੇ ਨੇ ਪਟਵਾਰੀ ਦੀ। ਬੇਨਤੀ ਕਰਦੇ ਹਾਂ ਗੁਰੂ ਨਾਨਕ ਦੇਵ ਜੀ ਦਾ ਜੱਦੀ ਪਿੰਡ, ਉਹਨਾਂ ਦੇ ਪੁਰਖੜਿਆਂ ਦਾ ਪਿੰਡ ਡੇਰਾ ਸਾਹਿਬ ਸਤਸੰਗੀਓ, ਜਦੋਂ ਆਪਾਂ ਜਾਂਦੇ ਹਾਂ ਸ੍ਰੀ ਤਰਨ ਤਾਰਨ ਸਾਹਿਬ, ਤਰਨ ਤਾਰਨ ਸਾਹਿਬ ਤੋਂ ਚੱਲੋ ਆਪਾਂ ਜਾਈਏ ਜਦੋਂ ਚੋਹਲਾ ਸਾਹਿਬ, ਚੋਹਲਾ ਸਾਹਿਬ ਦੇ ਨੇੜੇ ਇਹ ਪਿੰਡ ਹੈ। ਸੋ ਪੱਠੇ ਪਿੰਡ ਪਿੰਡ ਹੈ ਡੇਰਾ ਸਾਹਿਬ, ਪੱਠੇ ਪਿੰਡ ਪਿੰਡ ਦਾ ਨਾਮ ਹੈ, ਡੇਰਾ ਸਾਹਿਬ ਗੁਰਦੁਆਰੇ ਦਾ ਨਾਮ ਹੈ। ਇੱਥੇ ਗੁਰੂ ਨਾਨਕ ਦੇਵ ਦੇ ਦਾਦਾ ਜੀ ਸ਼ਿਵ ਰਾਮ ਅਤੇ ਗੁਰੂ ਨਾਨਕ ਦੇਵ ਦੇ ਪੜਦਾਦਾ ਜੀ ਉੱਥੇ ਰਿਹਾ ਕਰਦੇ ਸੀ। ਜਿਵੇਂ ਆਪਾਂ ਜੋਬ ਦੇ ਸੰਬੰਧ ਵਿੱਚ, ਕੰਮ ਕਾਰ ਦੇ ਸੰਬੰਧ ਵਿੱਚ ਇੱਥੇ ਅਮਰੀਕਾ ਆ ਗਏ ਹਾਂ, ਹੁਣ ਬੱਚੇ ਕਈ ਇੱਥੋਂ ਦੇ ਬੋਰਨ ਨੇ, ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਨੂੰ ਰਾਏ ਬੁਲਾਰ ਜੀ ਆਪਣੇ ਕੋਲ ਲੈ ਗਏ ਰਾਏ ਭੋਏ ਦੀ ਤਲਵੰਡੀ। ਉੱਥੇ ਕੰਮ ਕਾਰ ਦੇ ਸੰਬੰਧ ਵਿੱਚ ਚਲੇ ਗਏ, ਉੱਥੇ ਘਰ ਬਣਾ ਲਿਆ, ਉੱਥੇ ਰਹਿਣ ਲੱਗ ਪਏ। ਉੱਥੇ ਹੀ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਹੁੰਦਾ ਹੈ ਜਿਹਨੂੰ ਆਪਾਂ ਨਨਕਾਣਾ ਸਾਹਿਬ ਕਹਿੰਦੇ ਹਾਂ। ਰਾਏ ਬੁਲਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੌਤਕ ਵੇਖ ਕੇ ਸ਼ਰਧਾਲੂ ਬਣ ਗਿਆ। ਐਸਾ ਸ਼ਰਧਾਲੂ ਬਣਿਆ ਕਿ ਉਹਨੇ 1400 acres ਜ਼ਮੀਨ ਗੁਰੂ ਨਾਨਕ ਦੇਵ ਦੇ ਨਾਂ 'ਤੇ ਲਵਾ ਦਿੱਤੀ, ਜਿੰਨਾ ਅੱਜ ਨਨਕਾਣਾ ਸਾਹਿਬ ਸ਼ਹਿਰ ਅਤੇ ਇਹਦੇ ਲਾਗੇ ਲਾਗੇ ਜਿੰਨੀ ਜ਼ਮੀਨ ਸਾਰੀ ਗੁਰੂ ਨਾਨਕ ਦੇਵ ਦੇ ਨਾਮ ਉੱਤੇ ਹੈ ਅੱਜ ਵੀ। ਸੋ ਰਾਏ ਬੁਲਾਰ ਨੇ ਇੱਕ ਦਿਨ ਬੇਨਤੀ ਕੀਤੀ, ਮਹਾਰਾਜ ਮੈਨੂੰ ਐਂ ਲੱਗਦਾ ਕਿ ਜਿਹੜਾ ਬਾਹਰਲਾ ਹਨੇਰਾ ਹੈ, ਸੂਰਜ ਨਾ ਚੜ੍ਹੇ, ਕਾਲੀ ਬੋਲੀ ਰਾਤ ਹੋਵੇ, ਦੀਵਾ ਬੁੱਝ ਜਾਏ, ਲਾਈਟ ਜਾਂਦੀ ਰਹੇ, ਹਨੇਰਾ ਹੁੰਦਾ ਹੈ, ਹਨੇਰੇ ਨਾਲੋਂ ਜਿਹੜਾ ਅਗਿਆਨਤਾ ਦਾ ਹਨੇਰਾ ਮਾੜਾ ਹੁੰਦਾ। ਸੱਚੇ ਪਾਤਸ਼ਾਹ ਕਹਿੰਦੇ ਕਿਵੇਂ? ਕਹਿੰਦੇ ਮਹਾਰਾਜ ਜਦੋਂ ਹਨੇਰਾ ਹੁੰਦਾ ਹੈ ਕਮਰੇ 'ਚ ਬਿਲਕੁਲ ਗੁੱਪ ਹਨੇਰਾ ਘੁੱਪ, ਘੱਟੋ ਘੱਟ ਸਾਨੂੰ ਆਪਣੇ ਸਰੀਰ ਦਾ ਤਾਂ ਪਤਾ ਹੀ ਹੁੰਦਾ ਨਾ ਕਿੱਥੇ ਬੈਠੇ ਹਾਂ। ਹੁਣ ਮੰਨ ਲਓ ਆਪਾਂ ਕੁਛ ਖਾਣਾ ਹੈ ਹਨੇਰੇ 'ਚ, ਝੱਤ ਸਾਡੇ ਮੂੰਹ ਨੂੰ ਜਾਏਗਾ ਨਾ, ਇਹ ਥੋੜ੍ਹਾ ਅਸੀਂ ਕੰਨ 'ਚ ਹੱਥ ਪਾਈ ਜਾਵਾਂਗੇ, ਸਮਝ ਸਾਨੂੰ ਹੈਗੀ ਸਾਡਾ, ਮੇਰਾ ਇੱਥੇ ਕੰਨ ਹੈ, ਮੇਰਾ ਨੱਕ ਹੈ, ਆ ਮੇਰੇ ਪੈਰ ਹਨ, ਬੈਠੇ ਨੂੰ ਸਮਝ ਤਾਂ ਹੈਗੀ ਹੈ ਨਾ। ਪਰ ਜਿਹੜਾ ਬੰਦਾ ਅਗਿਆਨਤਾ ਦੇ ਹਨੇਰੇ 'ਚ ਹੁੰਦਾ ਹੈ ਉਹਨੂੰ ਸਮਝ ਹੀ ਨਹੀਂ ਲੱਗਦੀ ਮੈਂ ਕੌਣ ਹਾਂ, ਕੀ ਲੈਣਾ ਆ, ਮੇਰਾ ਮਨੋਰਥ ਕੀ ਹੈ। ਇਸ ਵਾਸਤੇ ਜਿਹੜਾ ਅਗਿਆਨਤਾ ਦਾ ਹਨੇਰਾ ਹੈ, ਰਾਏ ਬੁਲਾਰ ਕਹਿੰਦਾ ਮਹਾਰਾਜ ਮੇਰੇ ਅਨੁਸਾਰ ਜਿਹੜਾ ਇਹ ਖਤਰਨਾਕ ਹੈ ਬਾਹਰਲੇ ਹਨੇਰੇ ਨਾਲੋਂ, ਇਹ ਹਨੇਰਾ ਦੂਰ ਹੁੰਦਾ ਹੈ ਗੁਰੂ ਦੀ ਕਿਰਪਾ ਨਾਲ। ਰੋਜ਼ ਪੜ੍ਹਦੇ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ, ਹਰ ਕਿਰਪਾ 'ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਮਿਟੇ ਅੰਧੇਰਾ ਅਗਿਆਨ ਤਾਂ ਭਾਈ ਕਮਲ ਹੋਵੇ ਪ੍ਰਗਾਸ। ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ ਅਤੇ ਜਿਹੜਾ ਹਿਰਦਾ ਕਮਲ ਹੈ ਨਾ ਖਿੜ ਜਾਂਦਾ। ਜਿਵੇਂ ਕਮਲ ਦਾ ਫੁੱਲ ਇੱਕ ਹੁੰਦਾ, ਕਮਲ ਦਾ ਫੁੱਲ, ਲੋਟਸ ਦਾ ਫੁੱਲ, ਸਤਸੰਗੀਓ, ਉਹ ਜਦੋਂ ਸੂਰਜ ਚੜ੍ਹਦਾ ਉਦੋਂ ਖਿੜਦਾ, ਸੂਰਜ ਜਦੋਂ ਛਿਪ ਜਾਂਦਾ ਬੰਦ ਹੋ ਜਾਂਦਾ। ਇੱਦਾਂ ਜਿਨ੍ਹਾਂ ਦੇ ਅੰਦਰ ਗਿਆਨ ਦਾ ਸੂਰਜ ਚੜ੍ਹਿਆ ਨਹੀਂ ਉਹਨਾਂ ਦਾ ਹਿਰਦਾ ਜਿਹੜਾ ਹੈ ਇਹ ਬੰਦ ਰਹਿੰਦਾ ਬੰਦ। ਹੁਣ ਹਿਰਦੇ ਬੰਦ ਦੀ ਸਤਸੰਗੀਓ ਪਛਾਣ ਕੀ ਹੈ? ਜਿਹਦਾ ਹਿਰਦਾ ਕਮਲ ਬੰਦ ਹੋਵੇਗਾ, ਪੁੱਠਾ ਹੋਵੇਗਾ, ਉਹਦਾ ਨਾ ਨਾਮ ਜਪਣ ਨੂੰ ਜੀ ਕਰੇਗਾ, ਨਾ ਨਿਤਨੇਮ ਨੂੰ ਜੀ ਕਰੇਗਾ, ਨਾ ਪਿਆਰੇ ਉਹਦਾ ਸੰਗਤ ਸੇਵਾ ਕਰਨ ਨੂੰ ਮਨ ਕਰੇਗਾ। ਜਿਹਦਾ ਹਿਰਦਾ ਖਿੜ ਪੈਂਦਾ ਹੈ ਗੁਰੂ ਦੀ ਕਿਰਪਾ ਨਾਲ ਨਾਮ ਜਪ ਕੇ, ਉਹਦਾ ਮਨ ਕਰਦਾ ਮੈਂ ਸੇਵਾ ਕਰਾਂ, ਮੈਂ ਬਾਣੀ ਪੜ੍ਹਾਂ, ਮੈਂ ਸੰਗਤ ਕਰਾਂ, ਇਹ ਨਿਸ਼ਾਨੀ ਹੈ। ਕਮਲ ਹੋਵੇ ਪ੍ਰਗਾਸ, ਜਿਹੜਾ ਸਾਡਾ ਹਿਰਦਾ ਹੈ ਨਾ, ਇਹਨੂੰ ਗੁਰਮਤ ਨੇ ਕਮਲ ਦੇ ਫੁੱਲ ਦੇ ਨਾਲ ਤੁਲਨਾ ਦਿੱਤੀ ਹੈ ਕਿ ਜਿਵੇਂ ਸੂਰਜ ਚੜ੍ਹਨ ਦੇ ਨਾਲ ਕਮਲ ਖਿੜ ਪੈਂਦਾ, ਇੱਦਾਂ ਜਦੋਂ ਸਾਡੇ ਅੰਦਰ ਗਿਆਨ ਦਾ ਸੂਰਜ ਚੜ੍ਹ ਪੈਂਦਾ, ਸਾਡਾ ਹਿਰਦਾ ਕਮਲ ਖਿੜ ਪੈਂਦਾ, ਚਿਹਰਾ ਖਿੜਿਆ ਹੋਇਆ ਆਨੰਦ ਦੇ ਵਿੱਚ। ਇਸ ਲਈ ਗੁਰੂ ਜੀ ਕਹਿੰਦੇ ਨੇ ਗੁਰੂ ਦੀ ਕਿਰਪਾ ਨਾਲ ਨਾਮ ਜਪ ਕੇ ਹਿਰਦਾ ਕਮਲ ਖਿੜ ਗਿਆ। ਗੁਰ ਬਚਨੀ ਸੁਖ ਉਪਜੈ ਭਾਈ ਸਭ ਫਲ ਸਤਿਗੁਰ ਪਾਸ। ਗੁਰੂ ਦੀ ਕਿਰਪਾ ਨਾਲ ਸੁੱਖ ਪੈਦਾ ਹੁੰਦੇ ਨੇ ਭਾਈ, ਸਾਰੇ ਫਲ ਹੀ ਗੁਰੂ ਦੇ ਕੋਲ ਨੇ।
ਮੇਰਾ ਤੇਰਾ ਛੋਡੀਏ ਭਾਈ ਹੋਈਏ ਸਭ ਕੀ ਧੂਰ। ਐ ਭਾਈ ਮੇਰਾ ਤੇਰਾ ਛੱਡ ਦੇ, ਆ ਮੇਰਾ ਆ ਤੇਰਾ, ਸਾਰਿਆਂ ਦੇ ਚਰਨਾਂ ਦੀ ਧੂੜ ਬਣ ਕੇ ਰਹਿ। ਗੁਰੂ ਘਰ ਦੇ ਚ ਆਪਾਂ ਉਹਨੇ ਸੇਵਾ ਕਰਦੇ ਹਾਂ, ਕੋਈ ਜੋੜੇ ਝਾੜਦਾ, ਕੋਈ ਝਾੜੂ ਫੇਰਦਾ, ਕੋਈ ਕੁਛ ਕਰਦਾ, ਕੋਈ ਲੰਗਰ ਦੀ ਸੇਵਾ ਕਰਦਾ। ਸੇਵਾ ਗੁਰੂ ਘਰ 'ਚ ਸਭ ਤੋਂ ਵੱਡੀ ਚੀਜ਼ ਹੈ। ਵੀ ਸੇਵਾ ਨਾ ਸਤਸੰਗੀਓ, ਗੁਰੂ ਨੇ ਸਾਨੂੰ ਕਿਰਤ ਦੱਸੀ ਅਤੇ ਨਾਲ ਸੇਵਾ ਦੱਸੀ। ਜਿਹੜਾ ਵਿਅਕਤੀ ਕਿਰਤ ਕਰਦਾ, ਹੱਡ ਭੰਨਵੀਂ ਮਿਹਨਤ ਕਰਦਾ ਔਰ ਨਾਲ ਦੀ ਨਾਲ ਸੇਵਾ ਕਰਦਾ ਚੰਗੀ ਤਰ੍ਹਾਂ ਮਨ ਲਾ ਕੇ, ਉਹਨੂੰ ਲੋੜ ਹੀ ਨਹੀਂ ਪੈ ਰਹੀ ਦੂਜਾ ਤੀਜਾ ਕਰਨ ਦੀ। ਆ ਸੋਸ਼ਲ ਮੀਡੀਆ 'ਤੇ ਇੱਕ ਚੱਲ ਰਿਹਾ ਹੈ ਖਬਰ ਕਿ ਕੁਝ ਗੁਰੂ ਘਰਾਂ ਦੇ ਵਿੱਚ, ਫਰੀਦਕੋਟ ਆਦਿਕ ਸ਼ਹਿਰਾਂ ਦੇ ਵਿੱਚ ਯੋਗਾ ਚੱਲ ਰਿਹਾ ਸੀ, ਗੁਰੂ ਦੇ ਪਿਆਰੇ ਆਏ ਨਾ ਰੁਕਾ ਦਿੱਤਾ। ਹੁਣ ਜਿਨ੍ਹਾਂ ਨੂੰ ਸਮਝ ਨਹੀਂ ਉਹ ਕਹਿੰਦੇ ਇਹ ਕੀ ਕੀਤਾ। ਅਤੇ ਬੇਨਤੀ ਕਰਦੇ ਹਾਂ, ਗੁਰੂ ਨਾਨਕ ਦੇਵ ਜੀ ਨੇ ਦਸਾਂ ਗੁਰਾਂ ਨੇ ਸਾਨੂੰ ਯੋਗੇ ਨਾਲ ਨਹੀਂ ਜੋੜਿਆ। ਇਹ ਯੋਗਾ ਜਿਹੜਾ, ਇਹ ਯੋਗੇ ਦੀ ਕਾਢ ਇਹ ਯੋਗੀਆਂ ਨੇ ਕੱਢੀ ਹੈ, ਵਿਹਲੜ ਜਿਹਨਾਂ ਕਰਨਾ ਹੀ ਕੁਛ ਨਹੀਂ, ਚੌਂਕੜੇ ਮਾਰ ਕੇ ਸਮਾਧੀਆਂ ਲਾਸ਼ ਛੱਡੀਆਂ, ਜਦੋਂ ਭੁੱਖੇ ਮਰਨ ਲੱਗੇ ਤਾਂ ਗ੍ਰਿਸਤੀਆਂ ਦੇ ਘਰ ਆ ਕੇ ਅਤੇ ਫਿਰ ਰੋਟੀ ਖਾ ਗਏ, ਫਿਰ ਪਹਾੜਾਂ 'ਤੇ ਚੜ੍ਹ ਗਏ। ਗੁਰੂ ਜੀ ਨੇ ਸਾਨੂੰ ਦੱਸਿਆ ਸੀ ਕਿਰਤ ਕਰਨੀ। ਮੇਰੀਆਂ ਭੈਣਾਂ ਮਾਤਾਵਾਂ ਗੁਰਸਿੱਖ ਬੈਠੇ ਹੋ, ਛੋਟੇ ਹੁੰਦੇ ਸੀ ਅਤੇ ਇੰਨੀ ਮਿਹਨਤ ਕਰਨੀ, ਪੱਠੇ ਲਿਆਉਣੇ, ਪੱਠੇ ਕੁਤਰਨੇ, ਕਈ ਦੇ ਨਾਲ ਬੰਨੇ ਵੱਢਣੇ ਸਤਸੰਗੀਓ, ਅਤੇ ਸਾਰਾ ਕੁਛ ਆਪਣੇ ਹੱਥੀਂ ਕਰਨਾ। ਬੀਬੀਆਂ ਭੈਣਾਂ ਮਾਤਾਵਾਂ ਨੇ ਗੋਹਾ ਪੋਚਾ ਕਰਨਾ ਘਰਾਂ ਦੇ ਵਿੱਚ, ਦੁੱਧ ਰਿੜਕਣੇ, ਥਾਪੀਆਂ ਦੇ ਨਾਲ ਕੱਪੜੇ ਆਦਿਕ ਧੋਣੇ, ਯੋਗੇ ਦੀ ਲੋੜ ਹੀ ਨਹੀਂ ਸੀ। ਹੁਣ ਅਸੀਂ ਵਿਹਲੇ ਹੋ ਗਏ, ਸਤਸੰਗੀ ਯੋਗਾ ਜਾਣ ਲੱਗ ਪਓ, ਜਿੰਮਾਂ 'ਚ ਜਾਣ ਲੱਗ ਪਓ। ਇਹ ਗੁਰਮਤਿ 'ਚ ਜਿਹੜਾ ਯੋਗਾ ਹੈ ਇਹ ਨਹੀਂ ਕਰਨਾ, ਕਿਸੇ ਨੇ ਬਾਹਰ ਜਿੱਥੇ ਮਰਜ਼ੀ ਗਰਾਊਂਡ 'ਚ ਕਰੇ, ਗੁਰੂ ਘਰ ਦੇ ਵਿੱਚ ਇਹ ਨਹੀਂ ਚੱਲਦਾ। ਸਾਡੇ ਗੁਰਮਤਿ 'ਚ ਹੈ ਇਹ ਨਹੀਂ ਯੋਗਾ। ਸੇਵਾ ਕਰੋ, ਰੱਜ ਕੇ ਕਰੋ, ਘਰ ਦੇ ਕੰਮ ਕਾਰ ਕਰੋ, ਅਤੇ ਲੋੜ ਹੀ ਨਹੀਂ ਸਤਸੰਗੀ ਇਹਨਾਂ ਚੀਜ਼ਾਂ ਦੀ। ਇਸ ਲਈ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਕੇ ਰਹੋ। ਜੋੜੇ ਝਾੜਦੇ ਹਾਂ, ਝਾੜੂ ਫੇਰਦੇ ਹਾਂ, ਗੁਰੂ ਘਰ 'ਚ ਪੋਚਾ ਆਦਿ ਕਲਾਉਂਦੇ ਹਾਂ, ਹੋਰ ਸੇਵਾ ਆਦਿ ਕਰਦੇ ਹਾਂ, ਅਤੇ ਸਤਸੰਗੀ ਯੋਗਾ ਦੀ ਲੋੜ ਹੀ ਨਹੀਂ। ਸਾਰਿਆਂ ਦੇ ਚਰਨਾਂ ਦੀ ਧੂੜ ਬਣ ਕੇ ਰਹਿਣਾ ਭਾਈ। ਘਟ ਘਟ ਬ੍ਰਹਮ ਪਸਾਰਿਆ ਭਾਈ, ਪੇਖੈ ਸੁਣੈ ਹਜੂਰ। ਘਟਾਂ ਘਟਾਂ ਵਿੱਚ ਵਾਹਿਗੁਰੂ ਹੈ ਭਾਈ, ਹਰੇਕ ਦੇ ਅੰਦਰ ਪਰਮਾਤਮਾ ਪਸਰ ਰਿਹਾ, ਰਹਿ ਰਿਹਾ, ਸੁਣਦਾ ਹੈ ਅਤੇ ਸਦਾ ਬਾਤ ਸਾਡੇ ਨੇੜੇ ਹੋ ਕੇ ਵੇਖਦਾ ਹੈ। ਜਿਤ ਦਿਨ ਵਿਸਰੈ ਪਾਰ ਬ੍ਰਹਮ ਭਾਈ, ਤਿਤ ਦਿਨ ਮਰੀਏ ਝੂਰ। ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਭਾਈ, ਜਿਸ ਦਿਨ ਪਰਮਾਤਮਾ ਭੁੱਲ ਜਾਏ ਉਸ ਦਿਨ ਬੰਦਾ ਝੂਰ ਝੂਰ ਕੇ ਚਿੰਤਾ 'ਚ ਮਰਦਾ। ਕਰਨ ਕਰਾਵਣ ਸਮਰਥੋ ਭਾਈ, ਸਰਬ ਕਲਾ ਭਰਪੂਰ। ਸਾਰੇ ਕਾਰਨਾਂ ਨੂੰ ਕਰਨ ਦੇ ਸਮਰੱਥ ਹੈ ਪਰਮਾਤਮਾ ਹੈ ਭਾਈ, ਸਾਰੀਆਂ ਸ਼ਕਤੀਆਂ ਦੇ ਨਾਲ ਭਰਿਆ ਪਿਆ ਵਾਹਿਗੁਰੂ। ਪ੍ਰੇਮ ਪਦਾਰਥ ਨਾਮ ਹੈ ਭਾਈ, ਮਾਇਆ ਮੋਹ ਵਿਨਾਸ਼। ਇਹ ਭਾਈ ਜਿਹੜਾ ਨਾਮ ਹੈ ਇਹ ਪ੍ਰੇਮ ਦਾ ਪਦਾਰਥ ਹੈ, ਭਾਵ ਕਿ ਪ੍ਰੇਮ ਦੇ ਨਾਲ ਨਾਮ ਜਪਿਆ ਆਨੰਦ ਦਿੰਦਾ ਹੈ। ਪਰ ਜਿਹੜਾ ਮਾਇਆ ਦਾ ਮੋਹ ਹੈ ਇਹ ਭਾਈ ਇਸ ਪ੍ਰੇਮ ਨੂੰ ਨਾਸ਼ ਕਰ ਦਿੰਦਾ। ਬੇਨਤੀ ਕਰਦੇ ਹਾਂ ਮਾਇਆ ਕੀ ਹੈ, ਰੋਜ਼ ਹੀ ਆਪਾਂ ਪੜ੍ਹਦੇ ਆਨੰਦ ਸਾਹਿਬ, ਇਹ ਮਾਇਆ ਜਿਤ ਹਰ ਵਿਸਰੇ, ਮੋਹ ਉਪਜੈ ਭਾਉ ਦੂਜਾ ਲਾਇਆ। ਮਾਇਆ ਹੈ ਜਿਹੜੀ ਵੀ ਚੀਜ਼ ਸਾਨੂੰ ਰੱਬ ਤੋਂ ਭੁਲਾ ਦੇਵੇ, ਪਰਮਾਤਮਾ ਤੋਂ ਦੂਰ ਲੈ ਜਾਏ, ਉਹ ਮਾਇਆ ਹੈ। ਕੋਈ ਵੀ ਚੀਜ਼, ਸਰੀਰ ਵੀ ਸਾਡਾ ਇੱਕ ਮਾਇਆ ਹੀ ਹੈ। ਜੇ ਸਰੀਰ ਨੂੰ ਲਿੰਬਣ ਵਿੱਚ, ਪੋਚਣ ਵਿੱਚ, ਨਹਾਉਣ ਵਿੱਚ, ਧਵਾਉਣ ਵਿੱਚ ਹੀ ਲਾ ਛੱਡਿਆ, ਕੋਈ ਰੱਬ ਦਾ ਨਾਂ ਨਹੀਂ, ਕੋਈ ਸਿਮਰਨ ਨਹੀਂ, ਇਹ ਵੀ ਸਰੀਰ ਵੀ ਇੱਕ ਮਾਇਆ ਬਣ ਗਿਆ। ਇਹ ਮਾਇਆ ਜਿੱਤ ਹਰ ਵਿਸਰੈ, ਮਾਇਆ ਕਿਹਨੂੰ ਕਹਿੰਦੇ, ਜਿਹੜੀ ਵੀ ਚੀਜ਼ ਨਾਲ ਸਾਨੂੰ ਰੱਬ ਭੁੱਲ ਜਾਏ ਉਹ ਮਾਇਆ। ਇਸ ਵਾਸਤੇ ਮਾਇਆ ਮੋਹ ਵਿਨਾਸ਼, ਜਿਹੜਾ ਮਾਇਆ ਦਾ ਮੋਹ ਹੈ ਇਹ ਪ੍ਰੇਮ ਨੂੰ ਨਾਸ਼ ਕਰ ਦਿੰਦਾ ਭਾਈ। ਤਿਸ ਭਾਵੈ ਤਾਂ ਮੇਲ ਲੈ ਭਾਈ, ਹਿਰਦੈ ਨਾਮ ਨਿਵਾਸ। ਇਹ ਭਾਈ ਜੇ ਵਾਹਿਗੁਰੂ ਨੂੰ ਜੀਵ ਦੀ ਕੀਤੀ ਸੇਵਾ ਸੰਗਤ ਚੰਗੀ ਲੱਗ ਜਾਏ ਤੇ ਵਾਹਿਗੁਰੂ ਕਿਰਪਾ ਕਰਕੇ ਹਿਰਦੇ ਵਿੱਚ ਨਾਮ ਦਾ ਨਿਵਾਸ ਕਰ ਦਿੰਦਾ। ਗੁਰਮੁਖ ਕਮਲ ਪ੍ਰਗਾਸੀ ਹੈ ਭਾਈ, ਹਿਰਦੇ ਹੋਵੇ ਪ੍ਰਗਾਸ। ਇਹ ਭਾਈ ਗੁਰੂ ਦੀ ਕਿਰਪਾ ਨਾਲ ਹਿਰਦਾ ਖਿੜ ਜਾਂਦਾ, ਹਿਰਦੇ ਦੇ ਵਿੱਚ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ। ਪ੍ਰਗਟ ਭਇਆ ਪ੍ਰਤਾਪ ਪ੍ਰਭ ਭਾਈ, ਮੌਲਿਆ ਧਰਤ ਆਕਾਸ। ਇਹ ਭਾਈ ਨਾਮ ਜਪਣ ਨਾਲ ਹਿਰਦਾ ਕਮਲ ਖਿੜ ਪਿਆ,
ਹਿਰਦੇ ਵਿੱਚ ਪ੍ਰਕਾਸ਼ ਹੋ ਗਿਆ, ਪ੍ਰਗਟ ਭਇਆ ਪ੍ਰਤਾਪ। ਜਿਹੜਾ ਨਾਮ ਜਪਦਾ ਉਹਦਾ ਤੇਜ ਪ੍ਰਤਾਪ ਦੁਨੀਆਂ 'ਤੇ ਪ੍ਰਗਟ ਹੋ ਜਾਂਦਾ। ਸਤਸੰਗੀ ਮੋਲਿਆ ਧਰਤ ਆਕਾਸ਼, ਧਰਤੀ 'ਤੇ ਆਕਾਸ਼ ਮੋਲ ਪਿਆ, ਖਿੜ ਪਿਆ, ਆਨੰਦਿਤ ਹੋ ਗਿਆ। ਗੁਰ ਪੂਰੇ ਸੰਤੋਖਿਆ ਭਾਈ ਐਨ ਸਲਾਗਾ ਭਾਓ, ਇਹ ਭਾਈ ਪੂਰਿਆਂ ਗੁਰਾਂ ਨੇ ਸੰਤੋਖ ਬਖਸ਼ ਦਿੱਤਾ।

ਪਰਮਾਤਮਾ ਦਾ ਨਾਮ ਜਪਣਾ ਕਰੀਏ। ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀਏ। ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ ਫੁਨਹੇ ਬਾਣੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦਿਆਂ ਕਰਦਿਆਂ ਬਾਣੀ ਪਵਿੱਤਰ ਗਾਥਾ ਗਾਥਾ ਤੋਂ ਅੱਗੇ ਫੁਨਹੇ ਬਾਣੀ ਆਉਂਦੀ ਸਤਸੰਗੀ। ਫੁਨਹੇ ਮਹੱਲਾ ਪੰਜਵਾਂ ਬਾਣੀ ਗੁਰੂ ਅਰਜਨ ਦੇਵ ਜੀ ਨੇ ਉਚਾਰੀ ਹੈ ਜਦੋਂ ਮਾਤਾ ਗੰਗਾ ਜੀ ਨੂੰ ਵਿਆਹੁਣ ਵਾਸਤੇ ਫਲੌਰ ਦੇ ਨੇੜੇ ਮੋ ਪਿੰਡ 'ਚ ਗਏ ਨੇ। ਉੱਥੇ ਮਹਾਰਾਜ ਜੀ ਨੇ ਬਾਣੀ ਉਚਾਰਨ ਕੀਤੀ ਹੈ। ਉਹ 'ਚ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ, ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀਏ। ਜਿਹੜੀ ਜ਼ਬਾਨ ਪਰਮਾਤਮਾ ਦਾ ਨਾਮ ਨਹੀਂ ਜਪਦੀ, ਤਿਲ ਤਿਲ ਮਾਤਰ ਕਰਕੇ ਕੱਟ ਦੇਣੀ ਚਾਹੀਦੀ ਹੈ ਜਾਂ ਕੱਟੀ ਜਾਏਗੀ। ਇਸ ਵਾਸਤੇ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਰਸਨਾ ਰਾਮ ਰਵੈ ਸਦਾ ਭਾਈ। ਭਾਈ ਸਦਾ ਹੀ ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪੀਏ। ਇਹੀ ਸੱਚਾ ਸਵਾਦ ਹੈ, ਇਹੀ ਸਾਡੀ ਜ਼ਿੰਦਗੀ ਦਾ ਮਨੋਰਥ ਹੈ।

ਤੇ ਜੀਉਂਦਾ ਹੈ, ਆਤਮਕ ਜੀਵਨ ਜੀਉਂਦਾ ਹੈ, ਤੇ ਫਿਰ ਉਹਨੂੰ ਨਿਸ਼ਚਲ ਥਾਂ ਮਿਲ ਜਾਂਦੀ। ਨਿਸ਼ਚਲ ਥਾਂ ਦਾ ਅਰਥ ਹੈ ਧਰੂ ਅਟਲ ਅਜੂਹ ਨਾ ਟਰਿਓ, ਉਹ ਪਦਵੀ ਮਿਲ ਜਾਂਦੀ ਜਿਹੜੀ ਕਦੇ ਹਿੱਲਦੀ ਨਹੀਂ, ਉੱਚੀ ਪਦਵੀ ਮਿਲ ਜਾਂਦੀ ਹੈ ਜਿਹੜੀ ਕਦੇ ਡੋਲਦੀ ਨਹੀਂ। ਜਿਸ ਪ੍ਰਤੀਤ ਨਾ ਆਵਈ ਭਾਈ ਸੋ ਜੀਅੜਾ ਜਲ ਜਾਓ, ਭਾਈ ਜਿਸ ਵਿਅਕਤੀ ਨੂੰ ਭਰੋਸਾ ਨਹੀਂ ਆਉਂਦਾ ਵਾਹਿਗੁਰੂ ਤੇ, ਜਿਸ ਪ੍ਰਤੀਤ ਨਾ ਆਵਈ ਭਾਈ, ਜਿਹਨੂੰ ਭਾਈ ਭਰੋਸਾ ਨਹੀਂ ਆਉਂਦਾ, ਯਕੀਨ ਨਹੀਂ ਆਉਂਦਾ ਪ੍ਰਭੂ ਦੇ ਉੱਤੇ, ਸੋ ਜੀਅੜਾ ਜਲ ਜਾਓ, ਇਹੋ ਜਿਹੀ ਜੀਵ ਆਤਮਾ ਸੜ ਜਾਂਦੀ ਹੈ, ਬਲ ਜਾਂਦੀ, ਜਿਹਨੂੰ ਰੱਬ ਤੇ ਭਰੋਸਾ ਹੀ ਨਹੀਂ। ਬਹੁ ਗੁਣ ਮੇਰੇ ਸਾਹਿਬੈ ਭਾਈ ਹੋ ਤਿਸ ਕੈ ਬਲ ਜਾਓ, ਇਹ ਭਾਈ ਪਰਮਾਤਮਾ ਦੇ ਵਿੱਚ ਬਹੁਤੇ ਗੁਣ ਨੇ, ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ। ਵਾਹਿਗੁਰੂ ਦੇ ਵਿੱਚ ਪਰਮਾਤਮਾ ਵਿੱਚ ਬਹੁਤੇ ਹੀ ਗੁਣ ਨੇ, ਹੋ ਤਿਸ ਕੇ ਬਲ ਜਾਓ। ਗੁਰੂ ਅਰਜਨ ਦੇਵ ਜੀ ਕਹਿੰਦੇ ਮੈਂ ਪਰਮਾਤਮਾ ਤੋਂ ਬਲਿਹਾਰ ਤੇ ਸਦਕੇ ਜਾਂਦਾ ਹਾਂ, ਉਹ ਨਿਰਗੁਣੀ ਆ ਰੇ ਪਾਲ ਦਾ ਭਾਈ ਦੇ ਨਿਥਾਵੇ ਥਾਓ, ਉਹ ਪਰਮਾਤਮਾ ਨਿਰਗੁਣ ਆ ਰਿਆਂ ਨੂੰ ਹੀ ਪਾਲਦਾ ਹੈ। ਸੁਖਮਨੀ ਸਾਹਿਬ ਪੜ੍ਹਦੇ ਹਾਂ, ਆਪਾਂ ਰੋਜ਼ ਪੜ੍ਹਦੇ ਹਾਂ, ਨਿਰਗੁਣੀ ਆਰ ਏਆਨਿਆ ਸੋ ਪ੍ਰਭ ਸਦਾ ਸਮਾਲ। ਨਿਰਗੁਣੀ ਆਰ ਦਾ ਅਰਥ ਹੁੰਦਾ ਬੇਸ਼ੁਕਰ ਜੀਵ, ਜਿਹੜਾ ਪਰਮਾਤਮਾ ਦੀਆਂ ਦਾਤਾਂ ਦਾ ਸ਼ੁਕਰਾਨਾ ਨਹੀਂ ਕਰਦਾ, ਦਾਤਾਂ ਲਈ ਜਾਂਦਾ, ਭੁੱਲ ਗਿਆ ਰੱਬ ਨੂੰ, ਪਰਮਾਤਮਾ ਨੂੰ ਵਿਸਾਰ ਹੀ ਦਿੱਤਾ, ਉਹਨੂੰ ਕਹਿੰਦੇ ਹਨ ਬੇਸ਼ੁਕਰਾ ਜੀਵ। ਉਹ ਨਿਰਗੁਣੀ ਆਰੇ ਪਾਲ ਦਾ ਭਾਈ, ਇਹ ਭਾਈ ਜਿਹੜਾ ਵਾਹਿਗੁਰੂ ਹੈ ਨਾ, ਉਹ ਨਿਰਗੁਣੇ ਆਰਿਆਂ ਨੂੰ ਵੀ ਪਾਲਦਾ, ਜਿਹੜੇ ਸ਼ੁਕਰ ਨਹੀਂ ਜਿਹੜੇ ਕਰਦੇ ਨੇ ਸ਼ੁਕਰ, ਉਹਨਾਂ ਨੂੰ ਵੀ ਪਾਲਦਾ ਵਾਹਿਗੁਰੂ। ਦੇ ਨਿਥਾਵੇ ਥਾਓ, ਜਿਹਨਾਂ ਦਾ ਕੋਈ ਟਿਕਾਣਾ ਨਹੀਂ ਉਹਨਾਂ ਨੂੰ ਟਿਕਾਣਾ ਦਿੰਦਾ ਵਾਹਿਗੁਰੂ। ਭਗਤ ਨਾਮਦੇਵ ਜੀ ਔਂਡਾ ਨਾਮ ਦਾ ਨਾਗਨਾਥ ਦਾ ਮੰਦਰ ਹੈ, ਹਜ਼ੂਰ ਸਾਹਿਬ ਤੋਂ ਕੋਈ 70 ਮੀਲ 'ਤੇ। ਭਗਤ ਨਾਮਦੇਵ ਜੀ ਮਹਾਰਾਸ਼ਟਰਾ ਦੇ ਵਿੱਚ ਸਤਸੰਗੀ ਉਹਨਾਂ ਦਾ ਜਨਮ ਹੋਇਆ ਹੈ, ਨਰਸੀ ਬ੍ਰਾਹਮਣੀ ਪਿੰਡ ਹੈ, ਪੂਨਾ ਸ਼ਤਾਰਾ ਜ਼ਿਲ੍ਹਾ ਹੈ, ਔਰ ਉੱਥੇ ਆਪ ਜੀ ਦਾ ਜਨਮ ਹੋਇਆ। ਅਤੇ ਇਹ ਮਹਾਰਾਸ਼ਟਰਾ ਦੇ ਵਿੱਚ ਇੱਕ ਮੰਦਰ ਹੈ, ਇੱਕ ਉੱਥੇ ਭਗਤ ਜੀ ਚਲੇ ਗਏ, ਬ੍ਰਾਹਮਣਾਂ ਨੇ ਸ਼ੂਦਰ ਜਾਣ ਕੇ ਸੂਦ ਸੂਦ ਕਰ ਮਾਰ ਉਠਾਇਓ, ਮੰਦਰ 'ਚੋਂ ਧੱਕੇ ਮਾਰ ਕੇ ਕੱਢ ਦਿੱਤਾ, ਤੂੰ ਸ਼ੂਦਰ ਹੈ। ਔਰ ਗੁਰੂ ਅਰਜਨ ਦੇਵ ਜੀ ਨੇ ਕਿਰਪਾ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ ਲਿਖ ਦਿੱਤੀ। ਹੁਣ ਅਸੀਂ ਮੱਥਾ ਟੇਕਦੇ ਜਿੱਥੇ ਗੁਰੂ ਨਾਨਕ ਦੇਵ ਦੇ ਬਚਨਾਂ ਨੂੰ, ਨਾਲ ਮੱਥਾ ਟੇਕਦੇ ਭਗਤ ਨਾਮਦੇਵ ਨੂੰ। ਧੱਕੇ ਮਾਰੇ ਸੀ, ਮੰਦਰ 'ਚੋਂ ਕੱਢਤਾ ਸੀ, ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਲਿਆ ਤੈਨੂੰ ਮੈਂ ਹਰਿਮੰਦਰ ਸਾਹਿਬ ਵਿੱਚ ਬਿਠਾਉਣਾ, ਸਵੇਰੇ ਵੀ ਸ਼ਾਮ ਨੂੰ ਆਪਾਂ ਹਰ ਰੋਜ਼ ਭਗਤ ਨਾਮਦੇਵ ਨੂੰ ਯਾਦ ਕਰਦੇ ਹਾਂ। ਅਹੰਕਾਰੀਆਂ ਨਿੰਦਕਾ ਪਿੱਠ ਦੇ ਨਾਮ ਦਿਓ ਮੁਖ ਲਾਇਆ, ਨਾਮ ਦੇ ਭਗਤ ਦਾ ਦੋ ਵਾਰ ਆਪਾਂ ਨਾਮ ਰੋਜ਼ ਹੀ ਪੜ੍ਹਦੇ ਹਾਂ, ਆਸਾ ਜੀ ਦੀ ਵਾਰ ਅਤੇ ਰਹਿਰਾਸ ਸਾਹਿਬ ਦੇ ਵਿੱਚ। ਇਸ ਵਾਸਤੇ ਦੇ ਨਿਥਾਵੇ ਥਾਓ, ਜਿਨ੍ਹਾਂ ਦਾ ਕੋਈ ਥਾਂ ਨਹੀਂ ਸੀ ਉਹਨਾਂ ਨੂੰ ਥਾਂ ਦਿੰਦਾ ਵਾਹਿਗੁਰੂ।

ਰਿਜਕ ਦਿੰਦਾ ਹੈ ਵਾਹਿਗੁਰੂ। ਗੂੜਾ ਜਾ ਕਾ ਨਾਓ, ਜਿਸ ਪਰਮਾਤਮਾ ਦੇ ਨਾਮ ਦਾ ਰੰਗ ਬੜਾ ਗੂੜਾ ਹੈ। ਕਾਇਆ ਕਾਪਰ ਚੀਰ ਬਹੁ ਫਾਰੇ, ਹਰ ਰੰਗ ਨਾਲ ਇਹ ਸੁਭਾਗਾ। ਜਿਵੇਂ ਗੂੜਾ ਰੰਗ ਚੜਿਆ ਹੋਵੇ ਕੱਪੜੇ ਨੂੰ, ਕੱਪੜਾ ਤਾਰ ਤਾਰ ਲੀਰ ਲੀਰ ਹੋ ਜਾਏ, ਰੰਗ ਨਹੀਂ ਉਹਦਾ ਜਾਂਦਾ ਪਿਆਰਿਓ। ਇੱਦਾਂ ਜਿਨ੍ਹਾਂ ਨੂੰ ਨਾਮ ਦਾ ਰੰਗ ਚੜ ਗਿਆ, ਨਾਮ ਦਾ ਪਿਆਰ ਲੱਗ ਗਿਆ, ਉਹ ਵਾਹਿਗੁਰੂ ਦੇ ਪਿਆਰਿਆਂ ਨੂੰ ਕੋਈ ਪੁਰਜਾ ਪੁਰਜਾ ਕੱਟ ਦੇਵੇ, ਧੰਨ ਭਾਈ ਮਨੀ ਸਿੰਘ ਸਾਹਿਬ ਜੀ ਵਾਂਗ, ਕੋਈ ਆਰੇ ਨਾਲ ਚੀਰ ਦੇਵੇ,

ਉਹ ਰੱਬ ਦੇ ਪਿਆਰੇ ਗੀਤ ਗਾਉਂਦੇ ਨੇ ਗੀਤ, ਸਿਰ 'ਤੇ ਆਰਾ ਚੱਲ ਰਿਹਾ, ਬਾਣੀ ਪੜ੍ਹਦੇ ਨੇ ਬੜੇ ਪਿਆਰ ਨਾਲ। ਸਤਸੰਗੀਓ, 15 ਪੌੜੀਆਂ ਪੜ੍ਹੀਆਂ ਗਈਆਂ, ਸਰੀਰ 2 ਟੋਟੇ ਹੋ ਗਿਆ ਔਰ ਬਾਕੀ 2 ਟੋਟਿਆਂ ਦੇ ਵਿੱਚੋਂ ਬਾਣੀ ਦੀ ਆਵਾਜ਼ ਆ ਰਹੀ ਹੈ। ਦੋਏ ਫਾਗ 'ਤੇ ਬਾਣੀ ਪੜ੍ਹੈ, ਦੇਖ 'ਚ ਦੇਖਤ ਸਭ ਕੇ ਅਚਰਜ ਬੜੈ। ਇਤਿਹਾਸ 'ਚ ਲਿਖਿਆ ਕਿ 2 ਟੋਟੇ ਹੋ ਗਏ ਭਾਈ ਮਤੀ ਦਾਸ ਜੀ ਦੇ ਸਰੀਰ ਦੇ, ਦੋਨਾਂ ਟੋਟਿਆਂ 'ਚੋਂ ਬਾਣੀ ਦੀ ਆਵਾਜ਼ ਆ ਰਹੀ ਹੈ। ਬਾਕੀ ਦਾ ਰਹਿੰਦਾ ਜਿਹੜਾ ਜਪਜੀ ਸਾਹਿਬ ਦਾ ਪਾਠ ਸੀ ਸੰਪੂਰਨ ਕੀਤਾ ਹੈ। ਸਤਸੰਗੀਓ, ਐਸੀ ਵਾਹਿਗੁਰੂ ਦੀ ਪਰਮਾਤਮਾ ਦੀ ਬਖਸ਼ਿਸ਼ ਹੈ ਉਹਨਾਂ ਰੱਬ ਦੇ ਪਿਆਰਿਆਂ 'ਤੇ। ਗੁਰੂ ਜੀ ਮਿਹਰ ਕਰਦੇ ਨੇ ਕਿ ਭਾਈ ਗੂੜਾ ਜਾ ਕਾ ਨਾਓ, ਜਿਸ ਪਰਮਾਤਮਾ ਦੇ ਨਾਮ ਦਾ ਰੰਗ ਬੜਾ ਗੂੜਾ ਹੈ, ਕੋਈ ਦੇਗ ਵਿੱਚ ਉਬਾਲ ਦੇਵੇ, ਕੋਈ ਬੰਦ ਬੰਦ ਕੱਟ ਦੇਵੇ, ਕੋਈ ਬੱਚਿਆਂ ਦੇ ਹਾਰ ਪਰੋ ਕੇ ਭੈਣਾਂ ਦੇ ਗਲਾਂ 'ਚ ਪਾ ਦੇਵੇ, ਐਸਾ ਗੂੜਾ ਰੰਗ ਚੜਿਆ ਨਾਮ ਦਾ ਉੱਤਰ ਨਹੀਂ ਸਕਿਆ, ਐਸੀ ਬਖਸ਼ਿਸ਼ ਹੈ ਸਤਸੰਗੀਓ। ਜਿਸ ਗੁਰ ਸਾਚਾ ਭੇਟੀਏ ਭਾਈ ਪੂਰਾ ਤਿਸ ਕਰਮਾਓ। ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰਦੇ, ਜਿਸ ਦਾ ਭਾਵ ਜਿਸ ਗੁਰੂ ਦੇ ਪਿਆਰੇ ਨੂੰ, ਜਿਸ ਗੁਰਸਿੱਖ ਨੂੰ, ਜਿਸ ਗੁਰ ਸਾਚਾ ਭੇਟੀਏ ਭਾਈ, ਐ ਭਾਈ ਜਿਹਨੂੰ ਪੂਰਾ ਗੁਰੂ ਮਿਲ ਜਾਏ। ਭਾਗਾ ਨਾ ਮਿਲਦਾ ਸਤਸੰਗੀ, ਹਰੇਕ ਨੂੰ ਨਹੀਂ ਮਿਲਦਾ। ਪੂਰਾ ਤਿਸ ਕਰਮਾਓ, ਉਹਦੇ ਕਰਮ ਚੰਗੇ ਹਨ। ਤਿਸ ਬਿਨ ਘੜੀ ਨਾ ਜੀਵੀਏ ਭਾਈ ਸਰਬ ਕਲਾ ਭਰਪੂਰ। ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰਦੇ, ਉਸ ਪਰਮਾਤਮਾ ਤੋਂ ਬਿਨਾਂ ਇੱਕ ਘੜੀ ਵੀ ਸਾਨੂੰ ਜ਼ਿੰਦਗੀ ਨਹੀਂ ਮਿਲਦੀ। ਸਾਰੀਆਂ ਸ਼ਕਤੀਆਂ ਨਾਲ ਭਰਿਆ ਪਿਆ ਵਾਹਿਗੁਰੂ। ਸਾਸ ਗਰਾਸ ਨਾ ਵਿਸਰੈ ਭਾਈ ਪੇਖੋ ਸਦਾ ਹਜੂਰ। ਗੁਰੂ ਅਰਜਨ ਦੇਵ ਜੀ ਕਹਿੰਦੇ ਮੈਨੂੰ ਪਰਮਾਤਮਾ ਸਵਾਸ ਗਰਾਸ ਭੁੱਲਦਾ ਹੀ ਨਹੀਂ, ਆਉਂਦੇ ਜਾਂਦੇ ਸਾਸ ਨਾਲ ਮੈਨੂੰ ਪਰਮਾਤਮਾ ਯਾਦ ਰਹਿੰਦਾ ਹੈ ਅਤੇ ਮੈਂ ਸਦਾ ਹੀ ਪਰਮਾਤਮਾ ਨੂੰ ਆਪਣੇ ਕੋਲ ਵੇਖਦਾ ਹਾਂ। ਸਾਧੂ ਸੰਗ ਮਿਲਾਇਆ ਭਾਈ ਸਰਬ ਰਹਿਆ ਭਰਪੂਰ। ਐ ਭਾਈ, ਸਾਧੂਆਂ ਦੀ ਸੰਗਤ ਵਿੱਚੋਂ ਪਰਮਾਤਮਾ ਨੂੰ ਗੁਰੂ ਨੇ ਮਿਲਾ ਦਿੱਤਾ ਔਰ ਇਹੋ ਜਿਹਾ ਵਾਹਿਗੁਰੂ ਜਿਹੜਾ ਸਰਬ ਰਹਿਆ ਭਰਪੂਰ ਸਾਰੇ ਥਾਵਾਂ 'ਤੇ ਪਰਿਪੂਰਨ ਹੈ। ਜਿੰਨਾ ਪ੍ਰੀਤ ਨਾ ਲੱਗਿਆ ਭਾਈ ਸੇ ਨਿਤ ਨਿਤ ਮਰਦੇ ਝੂਰ। ਗੁਰੂ ਅਰਜਨ ਦੇਵ ਜੀ ਫਰਮਾਉਂਦੇ ਭਾਈ ਜਿਨ੍ਹਾਂ ਨੂੰ ਪਰਮਾਤਮਾ ਦੇ ਨਾਲ ਪਿਆਰ ਨਹੀਂ ਲੱਗਾ ਉਹ ਨਿਤ ਨਿਤ ਝੂਰ ਝੂਰ ਕੇ ਮਰਦੇ ਨੇ। ਚਿੰਤਾ ਦੇ ਵਿੱਚ, ਫਿਕਰਾਂ ਦੇ ਵਿੱਚ ਸਾਰੀ ਜ਼ਿੰਦਗੀ ਰਹਿੰਦੀ ਹੈ। ਅੰਚਲ ਲਾਏ ਤਰਾਇਆ ਭਾਈ ਭੌਜਲ ਦੁੱਖ ਸੰਸਾਰ। ਐ ਭਾਈ, ਪਰਮਾਤਮਾ ਨੇ ਆਪਣੇ ਅੰਚਲ ਕਹਿੰਦੇ ਪੱਲੇ, ਪੱਲੇ ਨਾਲ ਲਾ ਕੇ ਦੁਨੀਆ ਤਾਰ ਦਿੱਤੀ। ਪੱਲਾ ਕੀ ਹੈ? ਨਾਮ। ਪੱਲਾ ਕੀ ਹੈ? ਗੁਰਬਾਣੀ। ਪੱਲਾ ਕੀ ਹੈ? ਸੰਗਤ। ਪਰਮਾਤਮਾ ਨੇ ਮਿਹਰ ਕੀਤੀ, ਗੁਰੂ ਨਾਨਕ ਦੇਵ ਜੀ ਨੂੰ ਭੇਜਿਆ, ਗੁਰੂ ਨਾਨਕ ਦੇਵ ਜੀ ਨੇ ਸਾਨੂੰ ਪਰਮਾਤਮਾ ਦਾ ਲੜ ਫੜਾ ਦਿੱਤਾ, ਪੱਲਾ ਫੜਾ ਦਿੱਤਾ। ਜਿਵੇਂ ਇੱਕ ਇਸਤਰੀ ਪਤੀ ਦਾ ਪੱਲਾ ਪਕੜ ਕੇ ਅਤੇ ਉਹਦੇ ਨਾਲ ਆਪਣੇ ਲਾਵਾਂ ਲੈਂਦੀ ਹੈ। ਹੱਬੇ ਸਾਕ ਕੁੜਾਵੇ ਡਿੱਠੇ ਤੋਂ ਪੱਲੇ ਤੈਂੜੇ ਲੱਗ ਗਈ। ਇਸੇ ਤਰ੍ਹਾਂ ਜਿਹੜਾ ਜੀਵ ਵਾਹਿਗੁਰੂ ਦੇ ਲੜ ਲੱਗ ਗਿਆ ਉਹਨੂੰ ਪਰਮਾਤਮਾ ਮਿਹਰ ਕਰ ਦਿੰਦਾ, ਤਾਰ ਦਿੰਦਾ ਹੈ। ਅੰਚਲ ਲਾਏ ਤਰਾਇਆ ਭਾਈ ਭੌਜਲ ਦੁੱਖ ਸੰਸਾਰ। ਭੈ ਦਾਇਕ ਸੰਸਾਰ ਸਮੁੰਦਰ ਤੋਂ ਤਾਰ ਦਿੱਤਾ। ਕਰ ਕਿਰਪਾ ਨਦਰ ਨਿਹਾਲਿਆ ਭਾਈ ਕੀ ਤੋਨੇ ਅੰਗ ਅਪਾਰ। ਐ ਭਾਈ, ਵਾਹਿਗੁਰੂ ਨੇ ਕਿਰਪਾ ਕੀਤੀ, ਮਿਹਰ ਦੀ ਨਿਗਾਹ ਨਾਲ ਨਿਹਾਲ ਕਰ ਦਿੱਤਾ। ਕੀਤੋਂ ਅੰਗ ਅਪਾਰ ਅਤੇ ਅਪਾਰ ਪਰਮੇਸ਼ਰ ਨੇ ਉਹਦਾ ਅੰਗ ਕੀਤਾ। ਰੋਜ਼ ਹੀ ਆਪਾਂ ਪੜ੍ਹਦੇ ਅੰਗੀਕਾਰ ਉਹ ਕਰੇ ਤੇਰਾ। ਅੰਗੀਕਾਰ ਦਾ ਅਰਥ ਹੁੰਦਾ ਪੱਖ ਲੈਣਾ, ਕਿਸੇ ਦੇ ਵੱਲ ਹੋ ਜਾਣਾ, ਕਿਸੇ ਦੀ ਸਾਈਡ ਲੈ ਲੈਣੀ, ਕਿਸੇ ਦੀ ਮਦਦ ਕਰਨੀ। ਇਸ ਲਈ ਅੰਗੀਕਾਰ ਉਹ ਕਰੇ ਤੇਰਾ ਜਿਹੜਾ ਵਾਹਿਗੁਰੂ ਹੈ ਭਾਈ, ਤੇਰਾ ਅੰਗੀਕਾਰ ਕਰੇਗਾ, ਤੇਰਾ ਪੱਖ ਲਵੇਗਾ, ਤੇਰੇ ਵੱਲ ਹੋ ਜਾਏਗਾ। ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ, ਜਿਹਦੇ ਵੱਲ ਪਰਮਾਤਮਾ ਹੋ ਜਾਏ ਉਹ ਕਦੇ ਨਹੀਂ ਹਾਰਦਾ ਭਾਈ। ਕੀਤੋਂ ਅੰਗ ਅਪਾਰ, ਪਰਮਾਤਮਾ ਅਪਾਰ ਦਾ ਅਰਥ ਅਪਾਰ ਪਰਮੇਸ਼ਰ ਨੇ ਉਹਨਾਂ ਦਾ ਅੰਗ ਕੀਤਾ, ਉਹਨਾਂ ਦਾ ਪੱਖ ਲਿਆ, ਉਹਨਾਂ ਦੀ ਸਾਈਡ ਲਈ, ਉਹਨਾਂ ਦੇ ਵੱਲ ਹੋ ਗਿਆ। ਮਨ ਤਨ ਸੀਤਲ ਹੋਇਆ ਭਾਈ ਭੋਜਨ ਨਾਮ ਆਧਾਰ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਿਹਰ ਕਰਦੇ ਭਾਈ, ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਦੇ ਭੋਜਨ ਦਾ ਆਸਰਾ ਹੈ, ਜਿਹੜੇ ਪਰਮਾਤਮਾ ਦਾ ਨਾਮ ਦਾ ਭੋਜਨ ਹੀ ਛਕਦੇ ਨੇ, ਉਹਨਾਂ ਦਾ ਮਨ ਤਨ ਸੀਤਲ ਹੋਇਆ, ਮਨ ਵੀ ਠੰਡਾ ਠਾਰ ਹੋ ਗਿਆ।
ਸਰੀਰ ਵੀ ਠੰਡਾ ਠਾਰ ਹੋ ਗਿਆ। ਤੱਤੀ ਤਵੀ 'ਤੇ ਬੈਠੇ ਨੇ, ਚਾਰ ਸਵੇਰੇ ਅੱਗ ਵਰ ਰਹੀ ਹੈ, ਜੇਠ ਹਾੜ ਦੇ ਦਿਨ ਨੇ ਅਤੇ ਲੋਹ ਤਪ ਰਹੀ ਹੈ, ਅੱਗ ਥੱਲੇ ਬਲ ਲਈ ਲਟਾ ਲਟ ਸੜੇ ਹੋਏ ਲਾਗੇ ਲੋਕ ਖਲੋਤੇ ਨੇ ਈਰਖਾ ਦੇ ਮਾਰੇ। ਸੋ ਚੰਦੂ ਪਾਪੀ ਖਲੋਤਾ, ਮੁਰਤਜਾ ਖਾਂ ਖਲੋਤਾ, ਜਲਾਦ ਖਲੋਤੇ ਨੇ, ਕਾਜੀ ਮੁਲਾਨੇ ਖਲੋਤੇ ਨੇ ਈਰਖਾ ਦੇ ਸੜੇ। ਔਰ ਸਤਸੰਗੀਓ, ਇੱਥੋਂ ਤੱਕ ਸਾਈਂ ਮੀਆਂ ਮੀਰ ਜੀ ਤੱਤੇ ਹੋ ਗਏ। ਸਾਈਂ ਮੀਆਂ ਮੀਰ ਜੀ ਦਰਸ਼ਨਾਂ ਵਾਸਤੇ ਆਏ ਤੇ ਵੀ ਤੱਤੇ ਹੋ ਗਏ, ਗੁੱਸੇ 'ਚ ਆ ਗਏ। ਕਹਿੰਦੇ ਮਹਾਰਾਜ, ਇਹਨਾਂ ਪਾਪੀਆਂ ਨੇ ਇੰਨਾ ਅਤਿਆਚਾਰ ਕੀਤਾ, ਮੈਨੂੰ ਆਗਿਆ ਦੇ, ਮੈਂ ਇਹਨਾਂ ਨੂੰ ਤਬਾਹ ਕਰ ਦਿਆਂ। ਗੁਰੂ ਜੀ ਕਹਿੰਦੇ ਸ਼ਾਂਤ ਰਹੋ, ਠੰਡੇ ਰਹੋ। ਕਹਿਣ ਲੱਗਾ ਮਹਾਰਾਜ, ਤੁਸੀਂ ਦੁੱਖ ਪਾ ਰਹੇ? ਕਹਿੰਦੇ ਨਹੀਂ, ਇਹ ਤਨ ਸੜ ਰਿਹਾ, ਚਮੜੀ ਸੜ ਰਹੀ ਹੈ, ਪਰ ਮੇਰਾ ਹਿਰਦਾ ਜਿਹੜਾ ਨਾਮ ਦੇ ਨਾਲ ਠੰਡਾ। ਤੇਰਾ ਕੀ ਆ ਮਿੱਠਾ ਲੱਗਦਾ, ਹਰ ਨਾਮ ਪਦਾਰਥ ਨਾਨਕ ਮੰਗ ਹੈ। ਗੁਰੂ ਅਰਜਨ ਦੇਵ ਜੀ ਕਹਿਣ ਲੱਗੇ, ਐਨ ਸ਼ਾਂਤ ਬੈਠੇ ਹਾਂ, ਜਿਵੇਂ ਹਰਿਮੰਦਰ ਸਾਹਿਬ ਦੇ ਵਿੱਚ ਬੈਠ ਕੇ ਸੀਸ 'ਤੇ ਚੌਰ ਹੁੰਦਾ ਸੀ ਨਾ, ਇੱਦਾਂ ਤੱਤੀ ਤਵੀ 'ਤੇ ਮੈਂ ਇੱਦਾਂ ਬੈਠਾ ਹਾਂ, ਜਿਵੇਂ ਮੈਂ ਸਰੋਵਰ ਦੇ ਚੌਂਕੜੀ ਮਾਰ ਕੇ ਬੈਠਾ ਹਾਂ। ਸੀਸ ਦੇ 'ਤੇ ਰੇਤ ਪੈ ਰਹੀ, ਐਂ ਲੱਗਦਾ ਜਿਵੇਂ ਚੌਰ ਝੂਲ ਰਿਹਾ ਹੁੰਦਾ ਸੀਸ ਉੱਤੇ। ਇੱਕ ਆਹਦਾ ਹੈ, ਇਹ ਠੰਡਕ ਹੈ ਨਾਮ ਦੀ। ਕਹਿੰਦੇ ਜਿਹਦਾ ਹਿਰਦਾ ਠੰਡਾ ਹੈ ਨਾ, ਠਾਰ, ਉਹਨੂੰ ਕੋਈ ਵੀ ਦੁਨੀਆਂ ਦੀ ਅੱਗ ਵਿਕਾਰ ਉਹ ਦੁਖੀ ਨਹੀਂ ਕਰ ਸਕਦੇ। ਮਨ ਤਨ ਸੀਤਲ ਹੋਇਆ ਭਾਈ, ਭੋਜਨ ਨਾਮ ਆਧਾਰ। ਜਿਨ੍ਹਾਂ ਨੂੰ ਨਾਮ ਦੇ ਭੋਜਨ ਦਾ ਆਸਰਾ ਹੈ, ਉਹਨਾਂ ਦਾ ਮਨ ਤਨ ਠੰਡਾ। ਨਾਨਕ ਤਿਸ ਸਰਨਾਗਤੀ ਭਾਈ, ਜੇ ਕਿਲ ਬਿਖ ਘਾਟਣ ਹਾਰ। ਸਮਾਪਤੀ 'ਤੇ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਨੇ, ਨਾਨਕ ਤਿਸ ਸਰਨਾਗਤੀ। ਕਹਿੰਦੇ ਮੈਂ ਨਾਨਕ ਉਸ ਪਰਮਾਤਮਾ ਦੀ ਸਰਨ 'ਚ ਆਇਆ ਹਾਂ, ਜਿਹੜਾ ਪਰਮਾਤਮਾ ਕਿਲਬੇ ਕੱਟਣ ਹਾਰ, ਪਾਪਾਂ ਨੂੰ ਕੱਟਣ ਵਾਲਾ ਭਾਈ, ਪਾਪ ਕੱਟ ਦਿੰਦਾ ਜਿਹੜਾ ਵਾਹਿਗੁਰੂ। ਕਹਿੰਦੇ ਉਸ ਮੈਂ ਪਰਮਾਤਮਾ ਦੀ ਸਰਨ ਆ ਗਿਆ ਹਾਂ। ਇਹ ਲੰਬੇਰਾ ਸ਼ਬਦ ਹੈ, ਇਹਦੀਆਂ 9 ਪੌੜੀਆਂ, ਬਹੁਤ ਵੱਡਾ ਸ਼ਬਦ, ਬਾਹਰ ਤੁਸਾਂ ਦਰਸ਼ਨ ਕੀਤੇ ਸਕਰੀਨ 'ਤੇ। ਸੋ ਗੁਰੂ ਮਹਾਰਾਜ ਮਿਹਰ ਕਰਨ, ਸ਼ਬਦ ਦੀ ਵਿਚਾਰ ਕਰਦੇ ਨੇ, ਇਹ ਭੁੱਲਾਂ ਹੋਈਆਂ ਸੰਗਤ ਸਤਿਗੁਰੂ ਬਖਸ਼ਿੰਦ ਹਨਗਾਵਾਂ ਅਤੇ ਸਮੱਤ ਬਖਸ਼ਣੀ। ਗੁਰੂ ਅਰਜਨ ਦੇਵ ਦਾ ਸ਼ਹੀਦੀ ਗੁਰਪੁਰਬ ਛਬੀਲ ਦਾ ਜੋੜ ਮੇਲਾ ਆਪਾਂ ਮਨਾ ਰਹੇ ਬੜੇ ਪਿਆਰ ਨਾਲ, ਅਤੇ ਪ੍ਰਬੰਧਕ ਵੀਰਾਂ ਵੱਲੋਂ ਮੰਗਲਵਾਰ ਨੂੰ ਸਤਸੰਗ ਇਸ ਪ੍ਰਕਾਰ ਗੁਰੂ ਦੀਆਂ ਬਖਸ਼ਿਸ਼ਾਂ ਮੇਰਾ ਹੋਣਗੀਆਂ। ਸੂਚਨਾ ਜਿਸ ਪ੍ਰਕਾਰ ਆਪ ਨੂੰ ਮਿਲ ਰਹੀ, ਮੰਗਲਵਾਰ ਨੂੰ ਅਖੰਡ ਪਾਠ ਸਾਹਿਬ ਦੀ ਰਮਤਾ ਹੋ ਕੇ ਵੀਰਵਾਰ ਨੂੰ ਭੋਗ ਪੈਣੇ ਸਮਾਗਮ ਹੋਣਗੇ। ਸੋ ਗੁਰੂ ਮਿਹਰ ਕਰਨ, ਨਾਮਦਾਨ ਬਖਸ਼ਣ, ਚਰਨਾਂ ਦਾ ਪਿਆਰ, ਗੁਰਸਿੱਖੀ ਜੀਵਨ ਬਖਸ਼ਣ। ਸੋ ਸੱਚੇ ਪਾਤਸ਼ਾਹ ਮਿਹਰ ਕਰਨ, ਇਹਨੀ ਸੇਵਾ ਪ੍ਰਵਾਨ ਕਰੇ ਸ਼ੁਕਰ ਗੁਰੂ ਦਾ। ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ। ਨਾਮਦਾਨ ਬਖਸ਼ਣ, ਚਰਨਾਂ ਦਾ ਪਿਆਰ ਬਖਸ਼ਣ। ਸਮਾਪਤੀ ਦੀਆਂ ਪੰਕਤੀਆਂ ਗਾਈਏ, ਫਤਿਹ ਬੁਲਾਈਏ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਂ

ਸਾਹਿਬ ਜੀਓ ਹਮ ਅਵਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਨਾਈ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਈ ਦਰਸ਼ਨ ਪਰਸੇ

प्रगट भया प्रताप प्रभ पाई मौलिया धरत आकाश।

ਜਿਸ ਪਰਤੀਤ ਨ ਆਵਈ ਭਾਈ ਸੋ ਜੀਅੜਾ ਜਲ ਜਾਓ। ਬਹੁ ਗੁਣ ਮੇਰੇ ਸਾਹਿਬ ਭਾਈ ਹਉ ਤਿਸ ਕੈ ਬਲ ਜਾਓ। ਉਹ

ਰਜਕ ਸੰਬਾਹੇ ਸਾਸ ਸਾਸ ਭਾਈ ਗੂੜਾ ਜਾ ਕਾ ਨਾਹੋ ਜੈਸ ਗੁਰ ਸਾਚਾ ਭੇਟੀਆ ਭਾਈ ਪੂਰਾ ਤਿਸ ਕਰਮਾਹੋ ਤਿਸ ਬਿਨ

ਸ਼ਬਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾਂ ਲੱਖ ਹੋ ਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਹੈ ਇੱਕ ਨਾ ਹੁਕਮੀ ਬਖਸ਼ਿਸ ਇੱਕ ਹੁਕਮੀ ਸਦਾ ਭਵਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹੈ ਨਾ ਕੋਏ ਗਾਵੈ ਕੋ ਤਾਨ ਹੋਵੈ ਕਿਸੈ ਤਾਨ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨ ਆਵੈ ਤੋਟ ਕਾਥ ਕਾਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਬਿਗਸਾ ਬੇਪਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਵ ਅਪਾਰ ਆਖਹ ਮੰਗਹ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗਾ ਰੱਖੀਐ ਜੇ ਦਿਸੈ ਦਰਬਾਰ ਮੋਹੋਂ ਕੇ ਬੋਲਣ ਬੋਲੀਐ ਜਿਤ ਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏਵਾ ਜਾਣੀਆ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਆ ਗੁਣੀ ਨਿਧਾਨ ਗਾਵੀਆ ਸੁਣੀਆ ਮਨ ਰੱਖੀਆ ਭਾਉ ਦੁਖ ਪਰ ਹਰ ਸੋ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਾਂ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬਜਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਬਿਸਰ ਨਾ ਜਾਈ ਗੁਰਾ ਇੱਕ ਦੇਹ ਬਜਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਬਿਸਰ ਨਾ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਯੋਗ ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਉਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਮਹਾਨ ਬਖਸ਼ ਸਰਹਿਮਤ ਹੋਈ ਹੈ ਅੰਮ੍ਰਿਤ ਵੇਲੇ ਤੋਂ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨ ਬਾਣੀ ਦੇ ਨਾਲ ਜੁੜ ਰਹੀਆਂ ਹਨ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਪੰਜ ਬਾਣੀਆਂ ਦੇ ਨਿਤਨੇਮ ਆਸਾ ਕੀ ਵਾਰ ਦੇ ਕੀਰਤਨ ਅਤੇ ਗੁਰਮੁਖ ਪਿਆਰਿਆਂ ਨੇ ਆਏ ਹੁਕਮਨਾਮੇ ਦੀ ਕਥਾ ਸਰਵਣ ਕਰਵਾਈ ਸਾਧ ਸੰਗਤ ਜੀ ਇੱਥੇ ਅੰਮ੍ਰਿਤ ਵੇਲੇ ਦੇ ਦੀਵਾਨ ਦੀ ਸਮਾਪਤੀ ਹੈ ਸੰਗਤਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਹਾਜ਼ਰੀ ਭਰੀ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੋਂ ਦੇ ਸਰਤਾਜ ਉਹਨਾਂ ਦਾ ਸ਼ਹੀਦੀ ਪੁਰਬ ਆ ਰਿਹਾ ਹੈ ਸੰਗਤਾਂ ਨੇ ਵੱਧ ਤੋਂ ਵੱਧ ਲਾਹਾ ਲੈਣਾ ਹੈ ਅਤੇ ਬੱਚਿਆਂ ਦਾ ਜੋ ਗੁਰਮਤਿ ਕੈਂਪ ਚੱਲ ਰਿਹਾ ਹੈ ਉਸ ਵਿੱਚ ਬੱਚਿਆਂ ਨੂੰ ਜ਼ਰੂਰ ਲੈ ਕੇ ਆਇਆ ਕਰੋ ਕਿਉਂਕਿ ਇਹ ਆਪਣੀ ਆਉਣ ਵਾਲੀ ਜਨਰੇਸ਼ਨ ਪਨੀਰੀ ਹੈ ਕੁਛ ਨਾ ਕੁਛ ਸਮਾਂ ਕੱਢ ਕੇ ਇਹਨਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਜਾ ਸਕੇ ਸਤਿਗੁਰੂ ਕਿਰਪਾ ਕਰਨ ਸਾਰਿਆਂ ਦਾ ਹੀ ਜਿਹੜੇ ਵਲੰਟੀਅਰ ਨੇ ਸੇਵਾ ਕਰਦੇ ਨੇ ਹਾਰਦਿਕ ਤੌਰ 'ਤੇ ਧੰਨਵਾਦ ਕੀਤਾ ਜਾਂਦਾ ਹੈ ਅਤੇ ਹੁਣ ਬੱਚਿਆਂ ਨੂੰ ਤਕਰੀਬਨ ਮੇਰਾ ਖਿਆਲ ਆ ਪੰਜ ਬਾਣੀਆਂ ਦੇ ਨਿਤਨੇਮ ਸੰਗਤ ਦੇ ਵਿੱਚ ਸ਼ਰਵਣ ਕਰਵਾਉਣਗੇ ਬੱਚੇ ਰਲ ਮਿਲ ਕੇ ਸੋ ਜਿਨ੍ਹਾਂ ਪਾਸ ਸਮਾਂ ਹੋਵੇ ਉਹਨਾਂ ਨੇ ਹਾਜ਼ਰੀ ਭਰਨੀ ਸਤਿਗੁਰੂ ਕਿਰਪਾ ਕਰਨ ਬੱਚਿਆਂ ਨੂੰ ਬੇਨਤੀ ਹੈ ਕਿ ਭਾਈ ਜਦੋਂ ਨਿਤਨੇਮ ਕਰਦੇ ਹੋ ਗੁਟਕਿਆਂ ਦਾ ਸਤਿਕਾਰ ਰੱਖਣਾ ਜਿਸ ਤਰ੍ਹਾਂ ਤੁਹਾਨੂੰ ਗਾਈਡ ਕਰਦੇ ਹਨ ਕਿਉਂਕਿ ਗੁਰੂ ਦਾ ਦਰਬਾਰ ਹੈ ਇੱਥੇ ਬਹੁਤਾ ਸ਼ੋਰ ਸ਼ਰਾਬਾ ਨਹੀਂ ਪਾਉਣਾ ਗੁਰਬਾਣੀ ਸੁਣਨੀ ਹੈ ਆਇਓ ਸੁਣਨ ਨੂੰ ਪੜ੍ਹਨ ਕੋ ਬਾਣੀ ਮਾਂ ਬਾਪ ਤੁਹਾਨੂੰ ਇੱਥੇ ਲੈ ਕੇ ਆਉਂਦੇ ਨੇ ਉਹਨਾਂ ਦਾ ਵੀ ਸਤਿਕਾਰ ਕਰੋ ਜੋ ਆਪ ਜੀ ਨੂੰ ਟੀਚਰ ਵਿੱਦਿਆ ਸਿਖਾਉਂਦੇ ਨੇ ਉਹਨਾਂ ਦਾ ਵੀ ਸਤਿਕਾਰ ਕਰੋ ਸਰਧਾ ਦੇ ਨਾਲ ਪ੍ਰੇਮ ਦੇ ਨਾਲ ਬਾਣੀ ਪੜ੍ਹਨ ਦਾ ਜੋ ਚਾਉ ਹੈ ਉਹ ਮਨ ਵਿੱਚ ਹੋਣਾ ਚਾਹੀਦਾ ਹੈ ਸੋ ਸਾਰਿਆਂ ਦੇ ਹਾਰਦਿਕ ਤੌਰ 'ਤੇ ਧੰਨਵਾਦ ਹੈ ਅੱਜ ਬੀਬੀ ਸੁਰਜੀਤ ਕੌਰ ਨੇ ਸਹਿਜ ਪਾਠ ਪ੍ਰਾਰੰਭ ਕੀਤੇ ਹਨ ਕਿਰਪਾ ਕਰਨ ਸਤਿਗੁਰੂ ਸਾਨੂੰ ਸਾਰਿਆਂ ਨੂੰ ਬਾਣੀ ਦੇ ਨਾਲ ਜੋੜਨ ਭਾਈ ਗੁਰਬਾਣੀ ਤੋਂ ਵੱਡਾ ਕੋਈ ਨਹੀਂ ਕਿਉਂਕਿ ਕਲਯੁਗ ਮਹਿ ਜੋ ਸਿਮਰਨ ਹੈ ਅਬ ਕਲੂ ਆਇਓ ਰੋਏ ਇੱਕ ਨਾਮ ਬੋ ਅਨਰੂਤ ਨਾਹੀ ਕਲਯੁਗ ਦੇ ਸਮੇਂ ਭਿਆਨਕ ਦੇ ਵਿੱਚ ਇੱਕ ਗੁਰਬਾਣੀ ਦਾ ਹੀ ਆਸਰਾ ਹੈ
ਸਤਿਗੁਰੂ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਆਪਦੇ ਚਰਨਾਂ ਨਾਲ ਜੋੜ ਕੇ ਰੱਖਣ, ਸਨਮੁਖ ਬਣਾ ਕੇ ਰੱਖਣ। ਹੁਣ ਬੱਚੇ ਨਿਤਨੇਮ ਦੇ ਨਾਲ ਜੋੜਨਗੇ, ਸੋ ਸਾਰੀਆਂ ਸੰਗਤਾਂ ਦਾ ਹਾਰਦਿਕ ਤੌਰ 'ਤੇ ਧੰਨਵਾਦ, ਭੁੱਲ ਚੁੱਕ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Der war jetzt genau. Und der war dann.

0: Sarasvati. ਪਾਤ ਸਾਹਿਬ ਦਸਵੀ ਤਵੈ ਪ੍ਰਸਾਦ ਸਵਈਏ
1: ਸਰਾਵਕ ਸੋਧ ਸਮੂਹ ਸਿਧਾਨ ਕੇ ਦੇਖ ਫਰਿਓ ਕਰ ਜੋਗ ਜਤੀ ਕੈ
2: ਸੂਰ ਸਰਾਦ ਸੁਧ ਸਦਾਤ ਇਕ ਸੰਤ ਸਮੋਹ ਅਨੇਕ ਮਤੀ ਕੈ
1: ਸਾਰੀ ਇਹ ਦੇਸ ਕੋ ਦੇਖ ਰਹੇ ਹੋ ਮਤ ਕਿਉ ਨਾ ਦੇਖਿਅਤ ਪ੍ਰਾਣ ਪਤੀ ਕੈ
3: ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂ ਤੇ ਏਕ ਰਤੀ ਬਿਨ ਏਕ ਰਤੀ ਕੈ
1: ਮਾਤੇ ਵਤੰਗ ਜੜੇ ਜੜ ਸੰਗ ਅਨੂਪ ਉਤੰਗ ਸੁਰੰਗ ਸੁਆਰੇ
3: ਕੋਟ ਤੁਰੰਗ ਕੁਰੰਗ ਸਕੂਤ ਤਪਾਨ ਕੇ ਗਾਨ ਕੋ ਜਾਤ ਨਿਵਾਰੇ
1: ਵਾਰੀ ਪੁਜਾਨ ਕੇ ਪੂਪ ਪਲੀ ਬਦਨੀ ਆਵਤ ਸੀਸ ਨਾ

0: ਵਿਵੇਕ ਭਗਵਾਨ ਕੇ ਕੂਪਤ ਕੌਣ ਗੁਨੇ ਨਹੀਂ ਜਾਤ ਪਿਛਾੜੇ
1: ਸ਼੍ਰੀਪਦ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ
0: ਤੀਰਥ ਨਾਮ ਦੇ ਆਦਮ ਦਾਨ ਸੁਸੰਜਮ ਅਨੇਕ ਅਨੇਕ ਸਿੱਖੇ
1: ਵੇਦ ਪੁਰਾਣ ਕਤੇਬ ਕੁਰਾਨ ਜ਼ਮੀਨ ਜ਼ਬਾਨ ਸੁਭਾਨ ਕੇ ਵੇਖੇ
0: ਕੌਣ ਹਾਜ ਤੀ ਚਤਾੜ ਸੁਬੇ ਸੁਵਿਚਾਰ ਹਜ਼ਾਰ ਕੇ ਦੇਖੇ
1: ਸ਼੍ਰੀ ਭਗਵਾਨ ਭਜੇ ਬਿਨ ਕੂਪਤ ਇੱਕ ਰਤੀ ਬਿਨ ਏਕ ਨ ਲੇਖੇ
0: ਸੁਧ ਸੁਪਾ ਦੁਰੰਤ ਦਬਾ ਸੁ ਸਾਜ ਸੁਨਾਦਰ ਜਾਣ ਦਲੇਂਗੇ
1: ਭਾਰੇ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੇਂਗੇ
0: ਔਰ ਅਰੀਨ ਮਰੋੜ ਮਵਾਸਨ ਮਾਤੇ ਮਤੰਗਨ ਮਾਨ ਮਲੇਂਗੇ
1: ਸ਼੍ਰੀ ਪਦ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਦਾਨ ਚਲੇਂਗੇ
0: ਵੀਰ ਪਾਰ ਵਡੇ ਬਰਿਆ ਰਵੀ ਚਾੜੇ ਸਾਰ ਕੀ ਥਾਰ ਪਛਈਆ
1: ਦੇਸ ਮਲਿੰਦ ਮਵਾਸਨ ਮਾਤੇ ਜਾਨ ਕੇ ਮਾਨ ਮਲਈਆ
0: ਗਾੜੇ ਗਰਾਨ ਕੋ ਤੋਰਨ ਹਾਰ ਸੋ ਬਾਤੜ ਹੀ ਚੱਕ ਚਾਰ ਲਵਈਆ
1: ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਨੇਕ ਸੋ ਏਕ ਦਵਈਆ
0: ਦਾਨਵ ਦੇਵ ਪਨਿੰਦਨ ਸਾਚਰ ਪੂਤ ਭਵੇਖ ਭਵਾਨ ਜਪੇਂਗੇ
1: ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੇਂਗੇ
0: ਮੁਨ ਪ੍ਰਤਾਪਨ ਬਾਦ ਜੈਤਨ ਪਾਪਨ ਕੇ ਬਹਿ ਪੂੰਜ ਕਪੇਂਗੇ
1: ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਦੈਵ ਲੋਕ ਚਪੇਂਗੇ
0: ਮਾਨਵ ਇੰਦਰ ਗਜਿੰਦਰਨ ਗਜਿੰਦਰ ਨਰਾਧਵ ਜੋਂਤ ਰੋਕ ਰਾਜ ਕਰੇਂਗੇ
1: ਕੋਟ ਸਮਾਨ ਜਾਗਤ ਦਾਨ ਅਨੇਕ ਸਵੰ ਪ੍ਰਸਾਦ ਬਰੇਂਗੇ
0: ਬ੍ਰਹਮ ਹੈ ਸਿਰ ਬਿਸਨ ਸਚੀਪਤ ਅੰਤ ਸਹਿਜ ਮਫਾਸ ਭਰੇਂਗੇ
1: ਜੇਨਾ ਸ੍ਰੀ ਪਤ ਕੇ ਪ੍ਰਸਾਦ ਭਗਤੇ ਨਰ ਫੇਰ ਨਾ ਦੇ ਤਰੇਂਗੇ
0: ਆਪ ਯੋ ਜੋ ਦੋ ਲੋਚਨ ਮੁੰਦ ਕੇ ਵੈਸੇ ਹੋ ਭਗਤੀ ਆਣ ਲਗਾਇਓ
1: ਨਾਥ ਫਿਰਿਓ ਲੀਏ ਸਾਧ ਸਮੁੰਦਰ ਲੋਕ ਕਯੋ ਪਰ ਲੋਕ ਕਵਾਇਓ
0: ਵੈਸ ਕਿਓ ਬਿਖਿਆਣ ਸੋ ਬੈਠ ਕੇ ਐਸੀ ਐਸੀ ਸੋ ਵੈਸ ਬਿਠਾਇਓ
1: ਸਾਧ ਕਹੋ ਸੁਨ ਲੇਹੋ ਸਬੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ
0: ਕਹੋਲੇ ਪਾਣ ਪੂਛ ਤਰਿਓ ਸਿਰ ਕਹੋਲੇ ਲਿੰਗ ਰੇ ਲਟਕਾਇਓ
1: ਕਾਹੁਲ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਬੱਚਿਓ ਜੀ, ਅੱਜ ਕਿਉਂਕਿ ਸ਼ੁੱਕਰਵਾਰ ਦਾ ਦਿਨ ਹੈ, ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ਅਖੰਡ ਸਾਹਿਬ ਆਰੰਭ ਹੁੰਦੇ ਆ ਅਤੇ ਸਮਾਂ ਹੋ ਗਿਆ। ਆਪਾਂ ਹੁਣ ਇੱਥੇ ਆਪਾਂ ਬ੍ਰੇਕ ਲਵਾਂਗੇ ਆਪਣੀ ਸ਼ਾਹ ਵੇਲੇ ਦੀ, ਸਵੇਰ ਦਾ ਖਾਣਾ ਛਕਾਂਗੇ ਅਤੇ ਅੱਜ ਤੁਹਾਨੂੰ 10:05 ਹੋਏ ਆ ਅਤੇ ਅਸੀਂ ਪਹਿਲਾਂ ਖਾਣਾ ਛਕਾਂਗੇ, ਫਿਰ ਤੁਸੀਂ 10:45 'ਤੇ ਵੀ 10:40 'ਤੇ ਤੁਸੀਂ ਉੱਪਰ ਆ ਜਾਣਾ ਅਤੇ ਆਨੰਦ ਸਾਹਿਬ ਅਸੀਂ ਉੱਥੇ ਸੰਪੂਰਨ ਕਰ ਲਵਾਂਗੇ ਫਿਰ, ਠੀਕ ਹੈ ਜੀ। ਹੁਣ ਆਰਾਮ ਨਾਲ ਜਾਣਾ ਅਤੇ ਬਾਹਰ ਆਨੰਦ ਕਾਰਜ ਵੀ ਹੋਣੇ ਆ, ਅੱਜ ਸੰਗਤ ਗੁਰਦੁਆਰਾ ਸਾਹਿਬ ਜ਼ਿਆਦਾ ਹੁੰਦੀ ਸ਼ੁੱਕਰਵਾਰ ਨੂੰ, ਤੁਸੀਂ ਥੋੜ੍ਹਾ ਵਧੀਆ ਤਰੀਕੇ ਨਾਲ ਇੱਥੇ ਬਿਹੇਵ ਕਰਨਾ ਸਾਰਿਆਂ ਨੇ, ਅੱਛਾ ਜੀ। ਖਿਆਲ ਰੱਖਣਾ, ਕਿਸੇ ਨੇ ਟੈਂਟ ਵਿੱਚ ਨਹੀਂ ਜਾਣਾ, ਉੱਧਰ ਨਹੀਂ ਜਾਣਾ, ਸਿਰਫ ਜਿੱਥੇ ਤੁਹਾਡਾ ਲੰਗਰ ਹੈ ਉੱਥੇ ਤੁਸੀਂ ਲੰਗਰ ਛਕਣਾ ਜਾ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਆਨੰਦ ਪਿਆ ਮੇਰੀ ਬਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆ ਸਭ।

ਸਾਚ ਨਾਮ ਆਧਾਰ ਮੇ ਰਜਨ ਪੁੱਖਾਂ ਸਭ ਗਵਾਈਆਂ ਕਰ ਸ਼ਾਂ ਸੁਖ ਮਨ ਆਏ ਵਸਿਆ ਜਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਘਰ ਸੁਪਾਗੇ ਕਰ ਸੁਪਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਚ ਦੂਤ ਵਸ ਕੀਤੇ ਕਾਲ ਕੰਠ ਕੋ ਮਾਰਿਆ ਤੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈਸ ਕੋ ਅਤਿਤ ਕਰ ਅਨਹਦ ਵਾਜੇ ਅਨ ਸੁਨੋ ਵਡ ਭਾਗ

ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਜਿਹੜੀਆਂ ਸੰਗਤਾਂ ਵੱਲੋਂ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਆਰੰਭ ਹੋ ਰਹੇ ਹਨ, ਉਹਨਾਂ ਨੂੰ ਬੇਨਤੀ ਹੈ ਕਿ ਜੋ ਕੱਲ੍ਹ ਮਾਧੀ ਅਰਦਾਸ ਹੋਣੀ ਹੈ, ਠੀਕ 9 ਵਜੇ ਹੋਵੇਗੀ, ਸਭ ਸੰਗਤਾਂ ਨੇ ਸਮੇਂ ਸਿਰ ਪਹੁੰਚ ਜਾਣਾ ਜੀ, ਅਤੇ ਐਤਵਾਰ ਨੂੰ ਜੋ ਪ੍ਰੋਗਰਾਮ ਹੋਣੇ ਹਨ ਉਹ ਵੀ 9 ਵਜੇ ਹੋਣੇ ਹਨ। ਸੋ ਇਹ ਬੇਨਤੀ ਪ੍ਰਵਾਨ ਕਰਨੀ ਜੀ, ਔਰ ਅਰਦਾਸ ਵਿੱਚ ਜੁੜੀਏ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ

ਜਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਜਿੱਥੇ ਸਭ ਦੁੱਖ ਜਾਇ ਦੇਗ ਬਹਾਦਰ ਸਿਮਰਿਆ ਹੈ ਘਰ ਨੌਨ ਦਿਆਵੇ ਧਾਇ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ

ਕਿਰਪਾ ਰਹਿਮਤ ਕੀਤੀ ਹੈ। ਸੰਗਤਾਂ ਵੱਲੋਂ, ਪਰਿਵਾਰਾਂ ਵੱਲੋਂ ਇਸ ਵੇਲੇ ਧੁਰਕੀ ਬਾਣੀ ਦੇ ਚਾਰ ਸ੍ਰੀ ਅਖੰਡ ਪਾਠ ਸਾਹਿਬ ਦੀ ਰਮਤਾ ਹੋਣ ਲੱਗੀ ਹੈ। ਆਪ ਜੀਆਂ ਦੇ ਸੋਹਣੇ ਪ੍ਰਕਾਸ਼ ਦੀ ਸੇਵਾ ਹੋਈ ਹੈ। ਆਪ ਜੀਆਂ ਨੇ ਸ੍ਰੀ ਮੁਖਵਾਗ ਬਖਸ਼ ਕੀਤੇ ਹਨ। ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਪਾਤਸ਼ਾਹ ਜੀ ਉਹ ਕਿਰਪਾ ਕਰਨੀ, ਪ੍ਰਕਾਸ਼ ਦੀ ਸੇਵਾ ਨਿਭਾਉਂਦਿਆਂ, ਹਜ਼ੂਰ ਬਾਣੀ ਪੜ੍ਹਦਿਆਂ, ਭੁੱਲ ਚੁੱਕ ਦੀ ਖਿਮਾ ਬਖਸ਼ਣਾ,

ਪਹਿਲੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਸੱਚੇ ਪਾਤਸ਼ਾਹ ਜੀਓ ਆਪ ਜੀਆਂ ਦੇ ਦਰੋਂ ਕਰੋਂ ਵਰਸਾਏ ਹੋਏ ਸਤਿਕਾਰਯੋਗ ਸੰਤ ਬਾਬਾ ਸਤਪਾਲ ਸਿੰਘ ਜੀ ਸੱਚਖੰਡ ਵਾਸੀ ਉਹਨਾਂ ਦੀ ਸਾਲਾਨਾ ਬਰਸੀ ਮਨਾਉਂਦਿਆਂ ਹੋਇਆ ਦਰ ਕਰਦੇ ਪ੍ਰੀਤਵਾਨ ਭਾਈ ਗੁਰਪ੍ਰੀਤ ਸਿੰਘ ਸਮੂਹ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀਓ ਕਰਵਾਈ ਜਾ ਰਹੀ ਹੈ ਕਿਰਪਾ ਕਰਨੀ ਪਰਿਵਾਰ ਦੀ ਸੇਵਾ ਸਫਲੀ ਕਰਨੀ

ਤੀਸਰੇ ਸ੍ਰੀ ਖੰਡਪਾਤ ਸਾਹਿਬ ਦੀ ਸੇਵਾ ਸੱਚੇ ਪਾਤਸ਼ਾਹ ਜੀਓ, ਰਜੇਸ਼ ਕੁਮਾਰ ਗਗਨਦੀਪ ਸਿੰਘ ਸਮੂਹ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀਓ, ਆਪ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਕਾਰੋਬਾਰਾਂ ਦੀ ਚੜ੍ਹਦੀ ਕਲਾ ਵਾਸਤੇ ਕਰਵਾਈ ਜਾ ਰਹੀ ਹੈ। ਕਿਰਪਾ ਕਰਨੀ ਪਾਤਸ਼ਾਹ ਜੀਓ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਸਮੂਹ ਪਰਿਵਾਰ ਨੂੰ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਦੀ ਸੰਭਾਲ ਬਖਸ਼ਣੀ, ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਚੌਥੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ, ਭਾਈ ਹਰਭਜਨ ਸਿੰਘ ਉਹਨਾਂ ਦੀ ਸਾਲਾਨਾ ਬਰਸੀ ਦੇ ਸੰਬੰਧ ਵਿੱਚ ਸੱਚੇ ਪਾਤਸ਼ਾਹ ਜੀ ਪਰਿਵਾਰ, ਬੀਬੀ ਸੁਰਜੀਤ ਕੌਰ ਸੱਚੇ ਪਾਤਸ਼ਾਹ ਜੀ ਸਮੂਹ ਪਰਿਵਾਰ ਵੱਲੋਂ ਕਰਵਾਈ ਜਾ ਰਹੀ ਹੈ। ਪਰਿਵਾਰ ਦੀ ਕੀਤੀ ਸੇਵਾ ਸਫਲੀ ਕਰਨੀ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ, ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਇਸ ਵੇਲੇ ਰਮਤਾਂ ਨੂੰ ਲੈ ਕੇ ਆਪਦੇ ਹਜ਼ੂਰ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰਕੇ ਚਾਰ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਰਾਮ

ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੇ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੇ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੇ ਬਖਸ਼ੀਸ ਇੱਕ ਹੁਕਮੇ ਸਦਾ ਪਵਾਈ ਹੈ

ਸਰਕਾਰ ਸੁਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਭਾਵ ਕਾ ਨਾਸ ਸੁਣਿਆ

ਗੁਰਮੁਖ ਵਸਤੁ ਵਿਸਾਹੀ ਹੈ ਸੱਚ ਵੱਖਰ ਸੱਚ ਰਾਸ ਜਿੰਨੀ ਸੱਚ ਵਣੰਜਿਆ ਗੁਰਪੂਰੇ ਸਵਸ ਨਾਨਕ ਵਸਤ ਪਛਾਣ ਸੀ ਸਤਸਵ ਦਾ ਜਿਸ ਪਾਸ ਸ਼੍ਰੀ ਰਾਗ ਮਹੱਲਾ ਪਹਿਲਾ ਤਾਤ ਮਿਲੇ ਫੁਨ ਤਾਤ ਕਉ ਸਿਫਤੀ ਸਿਫਤ ਸਮਾਏ ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ

ਨਾਲ ਪਿਆਰ ਸ਼੍ਰੀ ਰਾਗ ਮਹੱਲਾ ਪਹਿਲਾ ਸੁਨੀ ਦੇ ਡਰਾਵਣੀ ਜਾਂ ਜੀਓ ਵਿੱਚੋਂ ਜਾਏ ਪਾਹੇ ਬੁਲੰਦੀ ਵਿੱਚ ਵੀ ਤੂੰ ਨਾਨਕ ਸਿਉਕਾਏ ਪੰਚੇ ਰੁਨੇ ਦੁੱਖ ਪਰੇ ਬਿਨਸੇ ਦੂਜੇ ਪਾਏ ਮੂੜੇ ਰਾਮ ਜਪੋ ਗੁਣ ਸਾਰ ਹਉ ਮੈਂ ਮਮਤਾ ਮੋਹਣੀ ਸਭ ਮੁੱਠੀ ਅਹੰਕਾਰ ਰਹਾਓ ਜਿੰਨੀ ਨਾਮ ਵਿਸਾਰਿਆ ਦੂਜੀ ਕਰੈ ਲੱਗ ਦੁਬਦਾ ਲਾਗੇ ਪਚ ਮੋਏ ਅੰਤਰ ਤ੍ਰਿਸ਼ਨਾ ਅੱਗ ਗੁਰ ਰਾਖੇ ਸੇ ਉਭਰੇ ਹੋਰ ਮੁੱਠੀ ਧੰਦੇ ਠੱਗ ਮੋਏ

ਤਾਮਾਇਆ ਕ੍ਰੋਧ ਕਰਮ ਮਿਲੈ ਸੱਚ ਪਾਈਐ ਗੁਰਮੁਖ ਸਦਾ ਨਿਰੋਧ ਸੱਚੀ ਕਾਰੈ ਸੱਚ ਮਿਲੈ ਗੁਰਮਤ ਪੱਲੈ ਪਾਏ ਸੋ ਨਰ ਜੰਮੈ ਨਾ ਮਰੈ ਨਾ ਆਵੈ ਨਾ ਜਾਏ ਨਾਨਕ ਦਰ ਪ੍ਰਧਾਨ ਸੋ ਦਰਗਾਹ ਪੈਂਦਾ ਜਾਏ ਸ਼੍ਰੀ ਰਾਗ ਮਹੱਲਾ ਪਹਿਲਾ ਤਨ ਜਲ ਵਲ ਮਾਟੀ ਪਹਿਆ ਮਨ ਮਾਇਆ ਮੋਹ ਮਨੂਰ ਔਗਣ ਫਿਰ ਲਾਗੂ ਪਏ ਕੂਰ ਬਜਾਵੈ ਤੂਰ ਬਿਨ ਸ਼ਬਦ ਹੈ ਪਰਮਾਈਐ ਦੁਬਦਾ ਡੋਬੇ ਕੂਰ ਮਨ ਰੇ ਸ਼ਬਦ ਤਰੋ ਚਿਤ ਲਾਏ ਜਿਨ ਗੁਰਮੁਖ ਨਾਮ ਨਾ ਬੂਝਿਆ ਮਰ ਜਨਮੈ ਆਵੈ ਜਾਏ ਰਹਾਉ ਤਨ ਸੂਚਾ ਸੋ ਆਖੀਐ ਜਿਸ ਮੈਂ ਸੱਚਾ ਨਾਓ ਪੈ ਸੱਚ ਰਾਤੀ ਦੇਹੋ ਰਾ ਜਿਹਵਾ ਸੱਚ ਸੁਆਓ ਸੱਚੀ ਨਦਰ ਨਿਹਾਲੀਐ ਬਹੁ ਨਾ ਪਾਵੈ ਤਾਓ ਸੱਚ ਤੇ ਪਵਨਾ ਪਿਆ ਪਵਨੈ ਤੇ ਜਲ ਹੋਏ ਜਲ ਤੇ ਤੇ ਪਵਨ ਸਾਜਿਆ ਘਟ ਘਟ ਜੋਤ ਸਮੋਏ ਨਿਰਮਲ ਮੈਲ ਅਨਾਥੀਐ ਸ਼ਬਦਰ ਤੇ ਪਤ ਹੋਏ ਇਹ ਮਨ ਸੱਚ ਸੰਤੋਖਿਆ ਨਦਰ ਕਰੇ ਤੇ ਸਮਾਹੇ ਪੰਚ ਭੂਤ ਸੱਚ ਪੈਰ ਤੇ ਜੋਤੀ ਜੋਤ ਸੱਚ ਮਨ ਮਾਹੇ ਨਾਨਕ ਔਗਣ ਵਿਸਰੈ ਗੁਰ ਰਾਖੇ ਪਤ ਤਾਹੀਂ ਸ਼੍ਰੀ ਰਾਗ ਮਹੱਲਾ ਪਹਿਲਾ ਨਾਨਕ ਬੇੜੀ ਸੱਚ ਕੀ ਤਰੀਐ ਗੁਰ ਵਿਚਾਰ ਇੱਕ ਆਵ ਹੈ ਇੱਕ ਜਾਵਹੀ ਪੂਰ ਪਰੇ ਪੰਕਾਰ ਮਨ ਮਠ ਮਨ ਹੱਠ ਮੱਤੀ ਬੁੱਢੀਐ ਗੁਰਮੁਖ ਸੱਚ ਸੁਤਾਰ ਗੁਰ ਬਿਨ ਕਿਉਂ ਤਰੀਐ ਸੁਖ ਹੋਏ ਜਿਉਂ ਪਾਵੈ ਤਿਉਂ ਰਾਖ ਤੂੰ ਮੈਂ ਅਵਰ ਨਾ ਦੂਜਾ ਕੋਏ ਰਹਾਉ ਆਗੈ ਦੇਖੋ ਡੋਜ ਲੈ ਪਾਛੈ ਹਰਿਓ ਅੰਗੂਰ ਜਿਸ ਤੇ ਉਪਜੇ ਤਿਸ ਤੇ ਬਿਨਸੈ ਘੱਟ ਘੱਟ ਸੱਚ ਭਰਪੂਰ ਆਪੇ ਮੇਲ ਮਿਲਾਵਹੀ ਸੱਚੈ ਮਹਿਲ ਹਦੂਰ ਸਾਹੇ ਸਾਹੇ ਤੋਂ ਸੰਭਲਾਂ ਕਦੇ ਨਾ ਵਿਸਾਰਿਓ ਜਿਉਂ ਜਿਉਂ ਸਾਹਿ ਮਨ ਵਸੈ ਗੁਰਮੁਖ ਅੰਮ੍ਰਿਤ ਪਿਓ ਮਨ ਤਨ ਤੇਰਾ ਤੂੰ ਤਣੀ ਗਰਭ ਨਿਵਾਰ ਸਮਿਓ ਜਿਨੇ ਜਗ ਤਿਉ ਪਾਇਆ ਤ੍ਰੇ ਪਵਣ ਕਰ ਆਕਾਰ ਗੁਰਮੁਖ ਚਾਨਣ ਜਾਣੀਐ ਮਨਮੁਖ ਮੁਗਧ ਗੁਵਾਰ ਘੱਟ ਘੱਟ ਜੋਤ ਨਿਰੰਤਰੀ ਬੂਝੈ ਗੁਰਮਤਿ ਸਾਰ ਗੁਰਮੁਖ

ਜੀਉ ਇੰਡ ਪ੍ਰਭ ਪਾਸ। ਸ਼੍ਰੀ ਰਾਗ ਮਹੱਲਾ ਪਹਿਲਾ। ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ, ਜਬ ਲਗ ਜੋਵਨ ਸਾਸ ਹੈ, ਤਬ ਲਗ ਇਹ ਤਨ ਦੇਹ, ਬਿਨ ਗੁਣਨ ਕਾਮ ਨ ਆਵਈ, ਟਹਿ ਟੇਰੀ ਤਨ ਖੇ, ਮੇਰੇ ਮਨ ਲੈ ਲਾ ਕਰ ਜਾਏ, ਗੁਰਮੁਖ ਨਾਮ ਸਲਾਹੀਐ, ਹਉ ਮੈਂ ਨਿਵਰੀ ਪਾਹੇ ਰਹਾਉ। ਸੁਣ ਸੁਣ ਗੰਢਣ ਗੰਢੀਐ, ਲਿਖ ਲਿਖ ਬੁੱਝੈ ਭਾਰ, ਤ੍ਰਿਸ਼ਨਾ ਐਨਸ ਅਗਲੀ, ਹਉ ਮੈਂ ਰੋਗ ਵਿਕਾਰ, ਓ ਵੇ ਪਰਵਾ ਅਤੁਲਵਾ, ਗੁਰਮਤਿ ਕੀਮਤ ਸਾਰ, ਲੱਖ ਸਿਆਣ ਭਜੇ ਕਰੀ, ਲੱਖ ਸਿਉ ਪ੍ਰੀਤ ਮਿਲਾਪ, ਬਿਨ ਸੰਗਤ ਸਾਧ ਤਰਾਪੀਐ, ਬਿਨ ਆਵੈ ਦੁੱਖ ਸੰਤਾਪ, ਹਰ ਜਪ ਜੀਰੇ ਛੁੱਟੀਐ, ਗੁਰਮੁਖ ਚੀਨੈ ਆਪ, ਤਨ ਮਨ ਗੁਰ ਪੈ ਵਿਚਿਆ, ਮਨ ਦੀ ਆ ਸਿਰ ਨਾਲ, ਤ੍ਰੇ ਪਵਨ ਖੋਜ ਟੰਡੋਲਿਆ, ਗੁਰਮੁਖ ਖੋਜ ਨਿਹਾਲ, ਸਤਿਗੁਰ ਮੇਲ ਮਿਲਾਇਆ, ਨਾਨਕ ਸੋ ਪ੍ਰਭ ਨਾਲ। ਸ਼੍ਰੀ ਰਾਗ ਮਹੱਲਾ ਪਹਿਲਾ। ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ, ਤੂੰ ਸਰਬ ਜੀਆਂ ਪ੍ਰਤਪਾਲਹੀ, ਲੇਖੇ ਸਾਸ ਗਿਰਾਸ, ਅੰਤਰ ਗੁਰਮੁਖ ਤੂੰ ਵਸ ਹੈ, ਜਿਉਂ ਪਾਵੈ ਤਿਉਂ ਨਿਰਜਾਸ, ਜੀ ਰੇ ਰਾਮ ਜਪਤ ਮਨ ਮਾਨ, ਅੰਤਰ ਲਾਗੀ ਜਲ ਬੁੱਝੀ, ਪਾਇਆ ਗੁਰਮੁਖ ਗਿਆਨ ਰਹਾਉ, ਅੰਤਰ ਕੀ ਗਾ ਜਾਣੀਐ, ਗੁਰ ਮਿਲੀਐ ਸੰਕ ਉਤਾਰ, ਮੋਇਆ ਜਿਤ ਕਰ ਜਾਈਐ, ਤਿਤ ਜੀਵਦਿਆਂ ਮਰ ਮਾਰ, ਅਨਹਦ ਸ਼ਬਦ ਸੁਹਾਵਣੇ ਪਾਈਐ ਗੁਰ ਵਿਚਾਰ, ਅਨਹਦ ਬਾਣੀ ਪਾਈਐ, ਤੈਂ ਹਉ ਮੈਂ ਹੋਏ ਵਿਨਾਸ, ਸਤਿਗੁਰ ਸੇਵੈ ਆਪਣਾ, ਹਉ ਸਤਿਗੁਰ ਬਾਣੈ ਤਾਸ, ਖੜ ਦੜਗਾ ਪਹਿਨਾਈਐ, ਮੁਖ ਹਰ ਨਾਮ ਨਿਵਾਸ, ਜੈ ਦੇਖਾਂ ਤੈ ਰਵ ਰਹੇ, ਸਿਵ ਸ਼ਕਤੀ ਕਾ ਮੇਲ, ਤ੍ਰਿਹੋ ਗੁਣੀ ਬੰਦੀ ਦਿਹੋਰੀ, ਜੋ ਆਇਆ ਜਗ ਸੋ ਖੇਲ, ਵਿਸ ਜੋਗੀ ਮਿਲ ਵਿਛੜੇ, ਮਨ ਮੁਖ ਲਹਿ ਨਾ ਮੇਲ, ਮਨ ਵੈਰਾਗੀ ਘਰ ਵਸੈ, ਸੱਚ ਪੈ ਰਾਤਾ ਹੋਏ, ਗਿਆਨ ਮਹਾਰਸ ਭੋਗਵੈ, ਬਾਹੜ ਭੂਖ ਨਾ ਹੋਏ, ਨਾਨਕ ਇਹ ਮਨ ਮਾਰ ਮਿਲ ਪੀ, ਫਿਰ ਦੁੱਖ ਨਾ ਹੋਏ। ਸ਼੍ਰੀ ਰਾਗ ਮਹੱਲਾ ਪਹਿਲਾ। ਇਹ ਮਨੋ ਮੂਰਖ ਲੋਭੀਆ, ਲੋਭੇ ਲੱਗਾ ਲੋਭਾਨ, ਸ਼ਬਦ ਨਾ ਪੀਜੈ ਸਾਕਤਾ, ਦੁਰਮਤ ਆਵਨ ਜਾਨ, ਸਾਧੂ ਸਤਿਗੁਰ ਜੀ ਮਿਲੈ ਤਾਂ ਪਾਈਐ ਗੁਣੀ ਨਿਧਾਨ, ਮਨ ਰੇ ਹਉ ਮੈਂ ਛੋੜ ਗੁਮਾਨ, ਹਰ ਗੁਰ ਸਰਵਰ ਸੇਵ ਤੂੰ ਪਾਵੈ ਦਰਗਾ ਮਾਨ ਰਹਾਉ। ਰਾਮ ਨਾਮ ਜਪ ਦਿਨ ਸ ਰਾਤ, ਗੁਰਮੁਖ ਹਰ ਤਨ ਜਾਨ, ਸਭ ਸੁਖ ਹਰ ਰਸ ਭੋਗਣੇ, ਸੰਤ ਸਭਾ ਮਿਲ ਗਿਆਨ, ਨਿਤ ਐਨਸ ਹਰ ਪ੍ਰਭ ਸੇਵਿਆ, ਸਤਿਗੁਰ ਜੀ ਆ ਨਾਮ, ਕੂਕਰ ਕੂੜ ਕਮਾਈਐ, ਗੁਰ ਨਿੰਦਾ ਪਚੈ ਪਛਾਨ, ਪਰਮੇ ਭੂਲਾ ਦੁੱਖ ਘਣੋ, ਜਮ ਮਾਰ ਕਰੇ ਖੁਲਹਾਨ, ਮਨ ਮੁਖ ਸੁਖ ਨਾ ਪਾਈਐ, ਗੁਰਮੁਖ ਸੁਖ ਸੁਭਾਨ, ਇੱਥੇ ਧੰਦ ਪਿਟਾਈ ਹੈ ਸੱਚ ਲਿਖਤ ਪ੍ਰਵਾਨ, ਹਰ ਸੱਜਣ ਗੁਰ ਸੇਵਦਾ, ਗੁਰ ਕਰਨੀ ਪ੍ਰਦਾਨ, ਨਾਨਕ ਨਾਮ ਨਾ ਵਿਸਰੈ, ਕਰਮ ਸੱਚੈ ਨਿਸ਼ਾਨ। ਸ਼੍ਰੀ ਰਾਗ ਮਹੱਲਾ ਪਹਿਲਾ। ਇੱਕ ਤਿਲ ਪਿਆਰਾ ਵਿਸਰੈ, ਰੋਗ ਵੱਡਾ ਮਨ ਮਾਹੇ, ਕਿਉਂ ਦਰਗਾਹ ਪਦ ਪਾਈਐ, ਜਾਂ ਹਰ ਨਾ ਵਸੈ ਮਨ ਮਾਹੇ, ਗੁਰ ਮਿਲਿਆ ਸੁਖ ਪਾਈਐ, ਅਗਨ ਮਰੈ ਗੁਣ ਮਾਹੇ, ਮਨ ਰੇ ਐਨਸ ਹਰ ਗੁਣ ਸਾਰ, ਜਿਨ ਖਿਨ ਫਲ ਨਾਮ ਨਾ ਵਿਸਰੈ, ਤੇ ਜਨ ਵਿਰਲੇ ਸੰਸਾਰ ਰਹਾਉ। ਜੋਤੀ ਜੋਤ ਮਿਲਾਈਐ, ਸੁਰਤੀ ਸੁਰਤ ਸੰਜੋਗ, ਹਿੰਸਾ ਹਉ ਮੈਂ ਗਤ ਗਏ,
नाही सह सब सोग गुरमुख जे सर मन वसै तिस मेले गुर संजोग काया कामन जे करी भोगे भोगन हार तिस्यो ना की जई जोधी सह चलन हार गुरमुख रवै सुहागणी सो प्रभ सेज पतार चारे अग्न निवार मर गुरमुख हार जल्द पाए अंतर कमल परगासिया अमृत भरिया अकाहे नानक सतगुर मीत कर सच पावे दरगा जाए श्री राग महला पहला हर हर जपो प्यारिया गुरमुख लै हर बोल मन सच कसवटी लाई है तुलिए पूरे तोल कीमत कने न पाई है रिद मान कमोल अमोल पाई रे हर हीरा गुर माहे सत्संग सतगुरु पाई है एन शब्द सलाही रहाओ सच वखर तन रास लै पाई है गुर परगास ज्यो अग्न मरै जल पाए है त्यों तिश्ना दा संदास जम जंदार न लगई क्यों भौजल तरै त्रास गुरमुख कूर न पावई सच रते सच पाए साकत सच न पावई कूड़े कूड़ी पाए सच रते गुर मेले हैं सचे सच समाए मन में माणक लाल है नाम रतन पदार्थ हीर सच वखर तन नाम है घट घट गहर गंभीर नानक गो पाईए दया करे हर हीर श्री राग महला पहला परमे पाहे ना बिजवै जे पवै दिस अंतर देस अंतर मैल ना उतरै त्रिग जीवन त्रिग वेस होर कितै भगत ना होवई बिन सतगुर के उपदेस मन रे गुरमुख अगन निवार गुर का कहया मन वसै कहो मैं तृष्णा मार रहाओ मन माणक निर्मोल है राम नाम पत पाए मिल सत्संगत हर पाई है गुरमुख हर लिवलाए आप गया सुख पाया मिल सलल सलल समाए जिन हर हर नाम न चेत्यो सो औगण आवै जाए जिस सतगुर पुरख न पेट्यो सो भौजल पचै पचाए ये माणक जियो निर्मोल है यो कौडी बदलै जाए जिन्हें सतगुर रस मिले से पूरे पुरख सजान गुर मिल भौजल लंघिए दरगा पत प्रवान नानक ते मुख उजले तन उपजै शब्द निशान श्री राग महला पहला वणज करो वण जारे हो वखर लिहो समाल तैसी वस्त विसाही है जैसी निभ है नाल आगे साहो सुजान है लैसी वस्त संभाल पाई रे राम कहो चित लाए हर जस वखर लै चलो सौ देखो पतियाए रहो जिन्ना रास न सच है क्यों तिन्ना सुख होए खोटै वणज वणंजी है मन तन खोटा होए फाए फाते मिर्ग ज्यो दुख कणो नितरोए खोटै पोतै ना पवै तिन हर गुर दर्शन होए खोटे जात ना पत है खोटे ना सी जस कोए खोटे खोट कमावना आए गया पत खोए नानक मन समझाई है गुर कै शब्द साला राम नाम रंग रतिया पारना फरमतिना हर जपला अगला निरभउ हर मन माह श्री राग महला पहला कर दूजा तन जोवन और फुलड़ा नाठी अड़े दिन चार पवन केरे पत ज्यों ढोल ढल ढोल जुमन हार

ਪੁਰਾਣਾ ਚੋਲਾ ਰਹਾਉ ਸੱਜਣ ਮੇਰੇ ਰੰਗੁਲੇ ਜਾਇ ਸੁਤੇ ਜੀ ਰਾਣ ਹੰਪੀ ਵੰਜਾ ਡੁਮਣੀ ਰੋਵਾਂ ਚੀਣੀ ਬਾਣ ਕੀ ਨਾ ਸੁਣੇ ਹੀ ਗੋਰੀਏ ਆਪਣ ਕੰਨੀ ਸੋਏ ਲੱਗੀ ਆਵੇ ਸਹੁਰੈ ਨਿਤ ਨਾ ਪਈਏ ਹੋਏ ਨਾਨਕ ਸੁੱਤੀ ਪਈਏ ਜਾਣ ਵਿਰਤੀ ਸੰਨ ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬੰਨ ਸ਼੍ਰੀ ਰਾਗ ਮਹੱਲਾ ਪਹਿਲਾ ਕਰ ਦੂਜਾ ਆਪੇ ਰਸੀਆ ਆਪ

ਜਮਾਏ ਲੈ ਇਉਂ ਪਾਵਸ ਪਦ ਨਿਰਵਾਣੀ ਕਾਹੇ ਗਰਭ ਸਮੂੜੇ ਮਾਇਆ ਪਿਤ ਸੁਤੋ ਸਗਲ ਕਲਤਰ ਮਾਤਾ ਤੇਰੇ ਹੋਏ ਨਾ ਅੰਤ ਸਖਾਇਆ ਰਹਾਉ ਬਿਖੇ ਬਿਕਾਰ ਦੁਸ਼ਟ ਕਿਰਖਾ ਕਰੇ ਇੰਤਾ ਜੇ ਆਤਮੇ ਹੋਏ ਤਿਆਈ ਜਪ ਤਪ ਸੰਜਮ ਹੋਏ ਜਬ ਰਾਖੇ ਕਮਲ ਵਿਗਸੈ ਮਦ ਆਸ ਸਰਮਾਈ ਵੀ ਸੁਪਤਾਰੋ ਬਾਸਰੋ ਸੰਗ ਰਹਿ ਤੀਨ ਖੋੜਾ ਨਿਤਕਾਲ ਸਾਰੈ ਦਸ ਅਠਾਰ ਮੈਂ ਅਪਰਮ ਪ੍ਰੋਚੀਨੇ ਕਹੇ ਨਾਨਕ ਇਵ ਏਕ ਤਾਰੈ ਸ਼੍ਰੀ ਰਾਗ ਮਹੱਲਾ ਪਹਿਲਾ ਕਰ ਤੀਜਾ ਅਮਲ ਕਰ ਧਰਤੀ ਵੀ ਜੋ ਸ਼ਬਦੋ ਕਰ ਸੱਚ ਕੀ ਆਪ ਨੇ ਦੇਹ ਪਾਣੀ ਹੋਏ ਕਿਰਸਾਨ ਇਮਾਨ ਜਮਾਏ ਲੈ ਭਿਸਤ ਦੋਜਕ ਮੂੜੇ ਇਵ ਜਾਣੀ ਮਰ ਜਾਣ ਸਹਿ ਗੱਲ ਨੀ ਪਾਇਆ ਮਾਲਕ ਮਾਣੇ ਰੂਪ ਕੀ ਸੋਭਾ ਇਤ ਵਿਧੀ ਜਨਮ ਗਵਾਇਆ ਰਹਾਓ ਐਵ ਤਨ ਚਿਕੜੋ ਇਹ ਤਨ ਮਿੰਡਕੋ ਕਮਲ ਕੀ ਸਾਰਣੀ ਮੂਲ ਪਾਈ ਭੌਰ ਉਸਤਾਦ ਨਿਤ ਭਾਖਿਆ ਬੋਲੇ ਕਿਉਂ ਬੂਝੈ ਨ ਬਜਾਈ ਆਖਣ ਸੁਣਨਾ ਪਾਉਣ ਕੀ ਬਾਣੀ ਇਹ ਮਨ ਰਤਾ ਮਾਇਆ ਖਸਮ ਕੀ ਨਜ਼ਰ ਦਿਲੈ ਪਸੰਦੇ ਜਿੰਨੀ ਕਰ ਇਕ ਧਿਆਇਆ ਤੀਹ ਕਰ ਰੱਖੇ ਪੰਜ ਕਰ ਸਾਥੀ ਨਾਉ ਸ਼ੈਤਾਨ ਮਤ ਕੱਟ ਜਾਈ ਨਾਨਕ ਆਖਿਆ ਰਾਹ ਪੈ ਚੱਲਣਾ ਮਾਲ ਤਨ ਕਿਤ ਕੋ ਸੰਜ ਆਹੀ ਸ਼੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਸੋਈ ਮੌਲਾ ਜਿਨ ਜਗ ਮੌਲਿਆ ਹਰਿਆ ਕੀਆ ਸੰਸਾਰੋ ਆਬ ਖਾਕ ਜਿਨ ਬੰਧ ਰਹਾਈ ਧਨ ਸਿਰਜਣਹਾਰ ਮਰਣਾ ਮੁੱਲਾ ਮਰਣਾ ਪੀ ਕਰਤਾ ਰਹੋ ਡਰਨਾ ਰਹਾਓ ਤਾਤੂ ਮੁੱਲਾ ਤਾਤੂ ਕਾਜੀ ਜਾਣੈ ਨਾਮ ਖੁਦਾਈ ਜੇ ਬਹੁ ਤੇਰਾ ਪੜਿਆ ਹੋਵੇ ਕੋ ਰਹਿ ਨਾ ਭਰੀਏ ਪਾਈ ਸੋ ਕਾਜੀ ਜਿਨੇ ਆਪ ਤਜਿਆ ਇੱਕ ਨਾਮ ਕੀਆ ਆਧਾਰੋ ਹੈ ਪੀ ਹੋ ਸੀ ਜਾਏ ਨਾ ਜਾਸੀ ਸੱਚਾ ਸਿਰਜਣਹਾਰ ਪੰਜ ਵਕਤ ਨਿਵਾਜ ਗੁਜ਼ਾਰੈ ਪੜੈ ਕਤੇਵ ਕੁਰਾਣਾ ਨਾਨਕ ਆਖੈ ਗੋਰ ਨਾ ਸਦੇਈ ਰਹੇ ਉਹ ਪੀਣਾ ਖਾਣਾ ਸ਼੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਏਕ ਸਵਾਨ ਦੋਏ ਸਵਾਨੀ ਨਾਲ ਭਲਕੇ ਭੌਂਕੈ ਸਦਾ ਬਿਆਲ ਕੂੜ ਸ਼ੁਰਾ ਮੁੱਠਾ ਮੁਰਦਾਰ ਤਨ ਕਰੂ ਭਗ ਕਰਤਾਰ ਮੈਂ ਪਤ ਕੀ ਪੰਧ ਨਾ ਕਰਨੀ ਕੀ ਸਾਰ ਹਾਂ ਵਿਗੜੈ ਰੂਪ ਰਾਂ ਵਿਕਰਾਲ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਇਹ ਆਸ ਇਹੋ ਆਧਾਰ ਹਾਓ ਮੁੱਖ ਨਿੰਦਾ ਆਖਾਂ ਦਿਨ ਰਾਤ ਪਰ ਕਰ ਜੋਈ ਨੀ ਸਨਾਤ ਕਾਮ ਕਰੋ ਤਨ ਵਸੇ ਚੰਡਾਲ ਧਨ ਕਰੂ ਫਰਾਂ ਕਰਤਾਰ ਫਾਈ ਸੁਰਤਮ ਲੋਕੀ ਵੇਸ ਹਾਂ ਠਗਵਾੜਾ ਠੱਗੀ ਦੇਸ ਖਰਾ ਸਿਆਣਾ ਬਹੁਤਾ ਪਾਰ ਧਨ ਕਰੂ ਫਰਾਂ ਕਰਤਾਰ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਹਉ ਕਿਆ ਮੋਦੇਸਾਂ ਦੁਸ਼ਟ ਚੋਰ ਨਾਨਕ ਨੀਚ ਕਹਿ ਵਿਚਾਰ ਧਨ ਕਰੂਪ ਰਹਾਂ ਕਰਤਾਰ ਸ਼੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਏਕਾ ਸੁਰਤ ਜੇ ਤੇ ਹੈ ਜੀ ਸੁਰਤ ਵਿਹੁਣਾ ਕੋਏ ਨਾ ਕੀ ਜਿਹੀ ਸੁਰਤ ਤਿਹਾ ਤਿੰਨ ਰਾਹੋ ਏਕਾ ਇੱਕੋ ਆਵੋ ਜਾਹੋ ਕਾਹੇ ਜੀ ਕਰੈ ਚਤੁਰਾਈ ਲੇਵੈ ਦੇਵੈ ਢਿਲ ਨਾ ਪਾਈ ਰਹਾਓ ਤੇਰੇ ਜੀ ਜੀਆਂ ਕਾ ਤੋਹੇ ਕਿਤ ਕਹੋ ਸਾਹਿਬ ਆਵੈ ਰੋਹੇ ਜੇ ਤੂੰ ਸਾਹਿਬ ਆਵੈ ਰੋਹੇ ਤੂੰ ਉਹਨਾਂ ਕਾ ਤੇਰੇ ਓਹੇ ਅਸੀਂ ਬੋਲ ਵਿਗਾੜ ਵਿਗਾੜੈ ਬੋਲ ਤੂੰ ਨਦਰੀ ਅੰਦਰ ਤੋਲੈ ਤੋਲ ਜੈ ਕਰਨੀ ਤੈ ਪੂਰੀ ਮਤ ਕਰਨੀ ਵਾਜੋਂ ਘੱਟੇ ਘੱਟ ਪਣਵਤ ਨਾਨਕ ਗਿਆਨੀ ਕੈਸਾ ਹੋਏ ਆ ਪਛਾਣੇ ਬੂਝੈ ਸੋਏ ਗੁਰ ਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗਾਹ ਪ੍ਰਵਾਨ ਸ਼੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਤੂੰ ਦਰਿਆਓ ਦਾਨਾ ਬਿਨਾ ਮੈਂ ਮਛਲੀ ਕੈਸੇ ਅੰਤ ਲਹਾਂ ਜੈ ਜੈ ਦੇਖਾ ਤੈ ਤੈ ਤੂੰ ਹੈ ਤੁਸ ਤੇ ਨਿਕਸੀ ਹੋ ਟਮਰਾ ਨਾ ਜਾਣਾ ਮੀਓ ਨਾ ਜਾਣਾ ਜਾਲੀ ਜਾਂ ਦੁੱਖ ਲੱਗ ਗਿਆ ਤਾਂ ਚੁਦੈ ਸੰਭਾਲੀ ਰਹੋ ਤੂੰ ਭਰਪੂਰ ਜਾਣਿਆ ਮੈਂ ਦੂਰ ਜੋ ਕੁਛ ਕਰੀ ਸੋ ਤੇਰੇ ਹਦੂਰ ਤੂੰ ਦੇਖੈ ਹੋ ਮੁੱਕਰ ਪਾਓ ਤੇਰੇ ਕੰਮ ਨਾ ਤੇਰੇ ਨਾਏ ਜੇ ਤਾਂ ਦੇ ਤਾਹ ਖਾਓ ਵਿਆਹ ਦਰ ਨਾਹੀਂ ਕਹਿ ਦਰ ਜਾਓ ਨਾਨਕ ਇੱਕ ਹੈ ਅਰਦਾਸ ਜੀਓ ਪਿੰਡ ਸਭ ਤੇਰੇ ਪਾਸ

ਆਪੀ ਮਨ ਜਮਿਆ ਨੂੰ ਆਪੀ ਵੇਖੈ ਸੁਣੈ ਆਪੀ ਹੀ ਕੁਦਰਤ ਕਰੇ ਜਹਾਨੋ ਜੋ ਤਿਸ ਪਾਵੈ ਨਾਨਕਾ ਹੁਕਮ ਸੋਈ ਪਰਵਾਨੋ ਸ਼੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਕੀਤਾ ਕਹਾਂ ਕਰੇ ਮਨ ਮਾਨ ਦੇਵਣ ਹਾਰੇ ਕੇ ਹੱਥ ਦਾਨ ਪਾਵੈ ਦੇ ਨਾ ਦੇਈ ਸੋਏ ਕੀਤੇ ਕਹਿ ਕਹਿਆ ਕਿਆ ਹੋਏ ਆਪੇ ਸਚ ਪਾਵੈ ਤੇ ਸੱਚ ਅੰਧਾ ਕੱਚਾ ਕੱਚ ਨੇ ਕੱਚ ਹਾਓ ਜਾ ਕੇ ਰੁੱਖ ਬਿਰਖ ਆਰਾਓ ਜਿਹੀ ਧਾਤ ਤਿਹਤ ਨਾਓ ਫੁੱਲ ਭਾਓ ਫਲ ਲਿਖਿਆ ਪਾਏ ਆਪੇ ਬੀਜ ਆਪੇ ਹੀ ਖਾਏ ਕੱਚੀ ਕੰਧ ਕੱਚਾ ਵਿੱਚ ਰਾਜ ਮਤ ਅਲੂਣੀ ਫਿੱਕਾ ਸਾਧ ਨਾਨਕਿਆਣੇ ਆਵੈ ਰਸ ਬਿਨ ਆਵੈ ਨਾਹੀ ਸਵਾਸ ਸ਼੍ਰੀ ਰਾਗ ਮਹੱਲਾ ਪਹਿਲਾ ਕਰ ਪੰਜਵਾਂ ਅਛਲ ਛਲਾਈ ਨਹਿ ਛਲੈ ਨਹਿ ਕਹੁ ਕਟਾਰਾ ਕਰ ਸਕੈ ਜਿਉਂ ਸਾਹਿਬ ਰਾਖੈ ਤਿਉਂ ਰਹਿ ਇਸ ਲੋਭੀ ਕਾ ਜੀਉ ਟਲ ਫੁਲੈ ਬਿਨ

ਪਾਈਏ ਸੱਚ ਬੂਝਣ ਅਣ ਜਲਾਈਏ ਇਹ ਤੇਲ ਦੀਵਾ ਇਉਂ ਜਲੈ ਕਰ ਚਾਨਣ ਸਾਹਿਬ ਤਉ ਮਿਲੈ ਰਹਾਉ ਇਤ ਤਨ ਲਾਗੈ ਬਾਣੀਆਂ ਸੁਖ ਹੋਵੈ ਸੇਵ ਕਮਾਣੀਆਂ ਸਭ ਦੁਨੀਆਂ ਆਵਣ ਜਾਣੀਆਂ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਵੈਸਣ ਪਾਈਏ ਕਹੋ ਨਾਨਕ ਬਾਂ ਲੁੜਾਈਏ ਸ਼੍ਰੀ ਰਾਗ ਮਹੱਲਾ ਤੀਜਾ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸ਼ਾਦ ਹਉ ਸਤਿਗੁਰ ਸੇਵੀ ਆਪਣਾ ਇੱਕ ਮਨ ਇੱਕ ਚਿੱਤ ਪਾਏ ਸਤਿਗੁਰ ਮਨ ਕਾਮਨਾ ਤੀਰਥ ਹੈ ਜਿਸ ਨੂੰ ਦੇ ਬੁਝਾਏ।

ਸੋ ਸੁਭਾਗ ਭਰੀ ਜੋੜੀ ਸਤਿਗੁਰੂ ਦੇ ਚਰਨਾਂ 'ਚ ਬਿਰਾਜਮਾਨ ਹੂੰ। ਸੋ ਇਹਨਾਂ ਦੇ ਸ਼ੁਭ ਆਨੰਦ ਕਾਰਜ ਦੀ ਰਸਮ ਜੋ ਅਦਾ ਹੋਣ ਜਾ ਰਹੀ ਹੈ, ਤੋ ਆਰੰਭਤਾ ਦਾ ਪਹਿਲਾ ਸ਼ਬਦ ਕੀਤਾ ਲੋੜੀ ਹੈ ਕੰਮ ਸੁਹਰ ਪਿਆ ਕੀਏ ਦਾਸ ਪੜ੍ਹਨ ਜਾ ਰਹੇ ਹਨ। ਆਓ ਸਮੂਹ ਸਾਧ ਸੰਗਤ ਅਰਦਾਸ ਵਾਲਾ ਮਨ ਬਣਾਓ ਔਰ ਇਹਨਾਂ ਨੂੰ ਅਸੀਸ ਬਖਸ਼ਿਸ਼ ਕਰੋ।

ਸਤਿਕਾਰਯੋਗ ਭਾਈ ਸਾਹਿਬ ਜੀ ਭਾਈ ਦਿਲਬਾਗ ਸਿੰਘ ਜੀ ਆਰੰਭਤਾ ਦੀ ਅਰਦਾਸ ਕਰਨਗੇ। ਬੇਨਤੀ ਹੈ ਕਿ ਇਸ ਅਰਦਾਸ ਦੇ ਅੰਦਰ ਸੁਭਾਗ ਭਰੀ ਜੋੜੀ ਔਰ ਇਹਨਾਂ ਦੇ ਮਾਤਾ ਪਿਤਾ ਜੀ ਖੜ੍ਹੇ ਹੋ ਜਾਣ, ਬਾਕੀ ਸੰਗਤ ਬੈਠ ਕੇ ਅਸੀਸ ਦਿਓ। ਭਾਈ ਸਾਹਿਬ ਜੀ ਆਰੰਭਤਾ ਦੀ ਅਰਦਾਸ ਕਰ ਰਹੇ ਨੇ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਬੇਨਤੀ ਹੈ ਜੀ ਲੜਕੀ ਦੇ ਪਿਤਾ ਜੀ ਨੂੰ ਕਿ ਉਹ ਲੜਕੇ ਦਾ ਪੱਲਾ ਲੜਕੀ ਨੂੰ ਪਕੜਾਉਣ, ਨਾਲ ਜੋ ਭਾਈ ਸਾਹਿਬ ਜੀ ਪੱਲੇ ਦਾ ਸ਼ਬਦ ਗਾਇਣ ਕਰਨਗੇ ਜੀ।

ਸੋ ਬੇਨਤੀ ਹੈ ਜੀ, ਹੁਣ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੋਢੀ ਸੁਲਤਾਨਾਂ ਵੱਲੋਂ ਉਚਾਰਨ ਕੀਤੀਆਂ ਹੋਈਆਂ ਚਾਰ ਲਾਮ ਦੇ ਪਾਠ ਆਰੰਭ ਹੋਣਗੇ। ਸਭ ਤੋਂ ਪਹਿਲਾਂ ਦਾਸ ਲਾਭ ਦਾ ਪਾਠ ਕਰੇਗਾ। ਜਦੋਂ ਨਾਨਕ ਨਾਮ ਸ਼ਬਦ ਆਵੇ ਇਸ ਭਾਗ ਜੋੜੀ ਤੁਸੀਂ ਸਤਿਗੁਰਾਂ ਨੂੰ ਮੱਥਾ ਟੇਕ ਕੇ ਇੱਦਾਂ ਦੀ ਪਰਿਕਰਮਾ ਕਰਦਿਆਂ ਹੋਇਆਂ ਆਉਣਾ ਹੈ। ਨਾਲ ਨਾਲ ਉਸੇ ਸ਼ਬਦ ਦਾ ਜੋ ਗਾਇਨ ਕਰਨਗੇ ਭਾਈ ਸਾਹਿਬ ਜੀ, ਫਿਰ ਜਦੋਂ ਲਾਭ ਪੂਰੀ ਹੋਏ ਆਪ ਜੀ ਨੇ ਮੱਥਾ ਟੇਕ ਕੇ ਆ ਕੇ ਬੈਠਣਾ ਹੈ ਜੀ। ਸੋ ਬੇਨਤੀ ਪ੍ਰਵਾਨ ਕਰਨੀ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀਓ।

ਸਦਾ ਕੁਰਬਾਨੀ ਬੋਲਣਾ ਦੇ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਜਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹੁ ਦਾਨ ਪ੍ਰਸਾਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ

ਸਿੱਖਾਂ ਦਾ ਮਾਣ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਲੱਖ ਖੁਸ਼ੀਆਂ ਪਾਤ ਸਾਹੀਆਂ ਜੇ ਸਤਿਗੁਰ ਨਦਰ ਕਰੇ ਕੀਤਾ ਲੋੜੀਏ ਕੰਮ ਸੁਹਰ ਪੇ ਆਖੀਏ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ ਕਾਰਜ ਸਤਿਗੁਰ ਆਪ ਸਵਾਰੇ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਦੋਨਾਂ ਪਰਿਵਾਰਾਂ ਨੂੰ ਮੰਗਲਮਾਈ ਸਮੇਂ ਬਖਸ਼ ਕੀਤੇ ਸੱਚੇ ਪਾਤਸ਼ਾਹ ਜੀਓ ਦਰਕਰ ਦੇ ਪ੍ਰੀਤਵਾਨ ਸੱਚੇ ਪਾਤਸ਼ਾਹ ਜੀਓ ਭਾਈ ਹਰਮਿੰਦਰ ਸਿੰਘ ਬੀਬੀ ਰਵਿੰਦਰ ਕੌਰ ਉਹਨਾਂ ਦੀ ਸਪੁੱਤਰੀ ਬੀਬੀ ਗੁਰਵਿੰਦਰ ਕੌਰ ਦਾ ਸ਼ੁਭ ਆਨੰਦ ਕਾਰਜ ਕਾਕਾ ਨਿਖਲ ਕੱਕੜ ਸਪੁੱਤਰ ਕ੍ਰਿਸ਼ਨ ਲਾਲ ਕੱਕੜ ਮਾਤਾ ਇੰਦੂ ਕੱਕੜ ਸੱਚੇ ਪਾਤਸ਼ਾਹ ਜੀਓ ਗੁਰਵਿੰਦਰ ਕੌਰ ਅਤੇ ਨਿਖਲ ਕੱਕੜ ਦਾ ਜੋ ਸ਼ੁਭ ਆਨੰਦ ਕਾਰਜ ਆਪ ਦੇ ਚਰਨਾਂ ਵਿੱਚ ਹੋਇਆ ਹੈ ਕਿਰਪਾ ਕਰਨੀ ਪਾਤਸ਼ਾਹ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਹੋਇਆਂ ਗੁਰਬਾਣੀ ਦੇ ਕੀਰਤਨ ਕਰਦਿਆਂ ਹੋਇਆਂ ਦਾਸਰਿਆਂ ਤੋਂ ਲਾਵਾਂ ਦੇ ਪਾਠ ਕਰਦਿਆਂ ਹੋਇਆਂ ਸੁਭਾਗ ਜੋੜੀ ਤੋਂ ਆਪ ਦੀਆਂ ਪਰਿਕਰਮਾ ਕਰਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਦਾ ਭਾਵ ਸੁਭਾਗ ਜੋੜੀ ਦੇ ਆਈਆਂ ਸੰਗਤਾਂ ਦੇ ਹਿਰਦੇ 'ਤੇ ਵਸਾਉਣਾ ਆਉਣ ਵਾਲੇ ਸਮੇਂ ਵਿੱਚ ਸੱਚੇ ਪਾਤਸ਼ਾਹ ਜੀ ਦੋਨਾਂ ਪਰਿਵਾਰਾਂ 'ਤੇ ਸੀਸ 'ਤੇ ਮੇਰਾ ਪ੍ਰਿਆਥ ਰੱਖਣ ਆਪਸੀ ਪ੍ਰੇਮ ਪਿਆਰ ਚੜ੍ਹਦੀਆਂ ਕਲਾ ਬਖਸ਼ਣੀਆਂ ਸੱਚੇ ਪਾਤਸ਼ਾਹ ਮੇਰਾ ਪ੍ਰਿਆਥ ਰੱਖਣਾ ਐਸ ਵੇਲੇ ਖੁਸ਼ੀ ਦੇ ਸਮੇਂ ਵਿੱਚ ਸੱਚੇ ਪਾਤਸ਼ਾਹ ਜੀ ਉਹ ਬੇਅੰਤ ਸੰਗਤ ਨੇ ਆਪ ਦੇ ਦਰ ਤੇ ਹਾਜ਼ਰੀ ਭਰੀ ਹੈ ਸਭ ਦੀਆਂ ਦਰ ਹਾਜ਼ਰੀਆਂ ਪ੍ਰਵਾਨ ਕਰਨੀਆਂ ਆਪ ਜੀ ਨੂੰ ਸੁੰਦਰ ਮਾਲਾ ਸਾਹਿਬ ਪਰਿਵਾਰਾਂ ਵੱਲੋਂ ਭੇਟ ਹੋਏ ਕਿਰਪਾ ਕਰਨੀ ਆਪ ਜੀ ਨੇ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪਰਲੋਜ ਪਰਦੇ ਕੱਜਣੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖਵਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰਾਂ ਨੇ ਕਿਰਪਾ ਕੀਤੀ ਹੈ ਜੋ ਕਿ ਦੋ ਪਰਿਵਾਰ ਜਿਨ੍ਹਾਂ ਨੂੰ ਮੰਗਲਮਈ ਸਮੇਂ ਬਖਸ਼ ਕੀਤੇ ਹਨ, ਜੋ ਕਿ ਲੜਕੀ ਗੁਰਵਿੰਦਰ ਕੌਰ ਅਤੇ ਲੜਕਾ ਨਿਖਲ ਕੱਕੜ, ਸੋ ਦੋਨਾਂ ਦੇ ਸ਼ੁਭ ਆਨੰਦ ਕਾਰਜ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸੰਪੂਰਨ ਹੋਏ ਹਨ। ਸਤਿਗੁਰੂ ਸਾਹਿਬ ਦਾ ਲੱਖ ਲੱਖ ਸ਼ੁਕਰਾਨਾ ਹੈ ਜਿਨ੍ਹਾਂ ਨੇ ਆਪ ਕਾਰਜ ਸੰਪੂਰਨ ਕੀਤੇ ਹਨ। ਸੋ ਦੋਨਾਂ ਹੀ ਪਰਿਵਾਰਾਂ ਵੱਲੋਂ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਅਤੇ ਦਾਸਰਿਆਂ ਵੱਲੋਂ ਅਤੇ ਮੈਨੇਜਮੈਂਟ ਕਮੇਟੀ ਵੱਲੋਂ ਲੱਖ ਲੱਖ ਦੋਨਾਂ ਪਰਿਵਾਰਾਂ ਨੂੰ ਵਧਾਈ ਹੋਵੇ। ਸੋ ਹੁਣ ਜੋ ਕੜਾਹ ਪ੍ਰਸ਼ਾਦ ਦੀ ਦੇਗ ਵਰਤੇਗੀ, ਨਾਲ ਜੋ ਸੁਭਾਗ ਜੋੜੀ ਨੂੰ ਗੁਰੂ ਘਰ ਦੀ ਬਖਸ਼ ਸਿਰੋਪਾਓ ਦਿੱਤੇ ਜਾਣਗੇ, ਜੇ ਕਿਸੇ ਗੁਰਮੁਖ ਪਿਆਰੇ ਨੇ ਸੋ ਆ ਕੇ ਸਟੇਜ 'ਤੇ ਬੋਲਣਾ ਹੋਵੇ, ਲੜਕੀ ਲੜਕੇ ਨੂੰ ਆਸ਼ੀਰਵਾਦ ਦੇਣਾ ਹੋਵੇ ਦੇ ਸਕਦੇ ਹਨ। ਸੋ ਇਹ ਬੇਨਤੀ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੋ ਸਾਧ ਸੰਗਤ ਜੀ ਦੇਗ ਵਰਤ ਚੁੱਕੀ ਹੈ। ਇੱਥੇ ਲੜਕੀ ਲੜਕਾ ਉਹਨਾਂ ਦੇ ਮਾਤਾ ਪਿਤਾ ਹੀ ਸਗਨ ਕਰਨਗੇ, ਬਾਕੀ ਸੰਗਤਾਂ ਬਾਹਰ। ਸੋ ਲੰਗਰ ਪਾਣੀ ਤਿਆਰ ਹੈ, ਉੱਥੇ ਜਾ ਕੇ ਸਗਨ ਹੋਵੇਗਾ। ਸੋ ਆਪ ਸੰਗਤਾਂ ਨੂੰ ਬੇਨਤੀ, ਆਪ ਜੀ ਲੰਗਰ ਪਾਣੀ ਛਕੋ ਜੀ। ਸਾਰੀਆਂ ਸੰਗਤਾਂ ਦਾ ਇੱਕ ਵਾਰੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿੰਨੀ ਸਤਿਗੁਰ ਸੇਵਿਆ ਤਿੰਨੀ ਨਾਵ ਪਾਇਆ, ਬੁੱਝੋ ਕਰ ਵਿਚਾਰ। ਸਦਾ ਸ਼ਾਂਤ ਸੁਖ ਮਨ ਵਸੈ, ਚੁੱਕੇ ਕੂਕ ਪੁਕਾਰ। ਆਪੇ ਨੂੰ ਆਪ ਖਾਏ, ਮਨ ਨਿਰਮਲ ਹੋਵੇ, ਗੁਰਸਬਦ ਦੀ ਵਿਚਾਰ। ਨਾਨਕ ਸ਼ਬਦ ਰਤੇ ਸੇ ਮੁਕਤ ਹੈ, ਹਰ ਜੀਓ ਹੇਤ ਪਿਆਰ ਪੌੜੀ। ਹਰ ਕੀ ਸੇਵਾ ਸਫਲ ਹੈ, ਗੁਰਮੁਖ ਭਾਵੈ ਥਾਏ। ਜਿਸ ਹਰ ਭਾਵੈ ਤਿਸ ਹਰ ਗੁਰ ਮਿਲੈ, ਸੁਹਰ ਨਾਮ ਧਿਆਏ। ਗੁਰਸਬਦ ਦੀ ਹਰ ਪਾਈਏ, ਹਰ ਪਾਰ ਲੰਘਾਏ। ਮਨ ਹਟ ਕਿਨੇ ਨਾ ਪਾਇਓ, ਪੁੱਛੋ ਵੇਦਾ ਜਾਏ। ਨਾਨਕ ਹਰ ਕੀ ਸੇਵਾ ਸੋ ਕਰੇ, ਜਿਸ ਲਏ ਹਰ ਲਾਏ। ਸਲੋਕ ਮਹੱਲਾ ਤੀਜਾ। ਨਾਨਕ ਸੋ ਸੂਰਾਵਰ ਯਾਮ, ਜਿਨ ਵਿੱਚੋਂ ਦੁਸ਼ਟ ਅਹੰਕਰਣ ਮਾਰਿਆ। ਗੁਰਮੁਖ ਨਾਮ ਸਲਾਹੇ ਜਨਮ ਸਵਾਰਿਆ।

ਵਿਗਾੜਿਆ। ਸਭੋ ਵਰਤੇ ਹੁਕਮ ਕਿਆ ਕਰੇ ਵਿਚਾਰਿਆ, ਆਪੋ ਦੂਜਾ ਲਾਗ ਖਸਮ ਸਾਰਿਆ, ਨਾਨਕ ਬਿੰਦ ਨਾਵੈ ਸਭ ਦੁੱਖ ਸੁਖ ਵਿਸਾਰਿਆ। ਮਹੱਲਾ ਤੀਜਾ, ਗੁਰਪੁਰੇ ਹਰ ਨਾਮ ਦ੍ਰਿੜਾਇਆ, ਤਿੰਨ ਵਿੱਚੋਂ ਭਰਮ ਚੁਕਾਇਆ, ਰਾਮ ਨਾਮ ਹਰ ਕੀਰਤ ਗਾਈ, ਹਰ ਕਰ ਚਾਨਣ ਮਗ ਦਿਖਾਇਆ, ਹਉਮੈ ਮਾਰ ਏਕ ਲਿਵ ਲਾਗੀ ਅੰਤਰ ਨਾਮ ਉਸਾਇਆ।

ਜੋ ਮਿਲਿਆ ਹਰ ਦੀ ਬਾਣ ਸਿਓ ਸੋ ਸਭਨੀ ਦੀ ਬਾਣੀ ਮਿਲਿਆ ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ ਉਸ ਕੈ ਮੋਹਿ ਡਿੱਠੈ ਸਭ ਪਾਪੀ ਤਰਿਆ ਉਸ ਅੰਤਰ ਨਾਮ ਨਿਧਾਨ ਹੈ ਨਾਮ ਉਪਰ ਹਰਿਆ ਨਾ ਉਹ ਪੂਜੀਐ ਨਾ ਉਹ ਮੰਨੀਐ ਨਾ ਇਹ ਕਿਲਵਿਖ ਸਭ ਹਰਿਆ ਜਿੰਨੀ ਨਾਮ ਇਸ ਧਿਆਇਆ ਇੱਕ ਮਨ ਇੱਕ ਚਿੱਤ ਸਿਆਸੇ ਜਗ ਰਹਿਆ ਸਲੋਕ ਮਹੱਲਾ ਤੀਜਾ।

ਸਬਕ ਆਠ ਸੱਠ ਤੀਰਥ ਨਹਾਏ, ਸੱਚੇ ਮੈਂ ਨਾ ਲੱਗਈ ਮਲ ਲਾਗੈ ਦੂਜੇ ਭਾਏ, ਧੋਤੀ ਮੂਲ ਨਾ ਉਤਰੈ ਜੇ ਆਠ ਸੱਠ ਤੀਰਥ ਨਹਾਏ, ਮਨ ਮੁਖ ਕਰਮ ਕਰੇ ਅਹੰਕਾਰੀ ਸਭ ਦੁਖੋ ਦੁੱਖ ਕਮਾਏ, ਨਾਨਕ ਮਹਿਲਾ ਉਜਲਤਾ ਥੀਐ ਜਾਂ ਸਤਿਗੁਰ ਮਾਹੇ ਸਮਾਏ ਮਹੱਲਾ ਤੀਜਾ, ਮਨ ਮੁਖ ਲੋਕ ਸਮਝਾਈਏ।

ਲਿਆ ਸ਼ਬਦ ਕਸਵੱਟੀ ਲਾਏ। ਮਨ ਹੀ ਨਾਲ ਝਗੜਾ ਮਨ ਹੀ ਨਾਲ ਵਸਾਥ ਮਨ ਹੀ ਮਨ ਜਮ ਸਮਾਏ ਮਨ ਜੋ ਇੱਛੇ ਸੋ ਲਹੈ ਸੱਚੈ ਸ਼ਬਦ ਸੁਭਾਏ। ਅੰਮ੍ਰਿਤ ਨਾਮ ਸਦ ਪੁੰਚੀਐ ਗੁਰਮੁਖ ਕਾਰ ਕਮਾਏ ਵਣ ਮੰਨੈ ਜੇ ਹੋਰੀ ਨਾਲ ਲੁੱਜਣਾ ਜਾਸੀ ਜਨਮ ਗਵਾਏ। ਮਨਮੁਖੀ ਅਠ ਮਨ ਹਠ ਹਾਰਿਆ ਕੂੜ ਕਸਾਤ ਕਮਾਏ ਗੁਰਪ੍ਰਸਾਦੀ ਮਨ ਜਣੈ ਹਰ ਸੇਤੀ ਲਿਵ ਲਾਏ। ਨਾਨਕ ਗੁਰਮੁਖ ਸੱਚ ਕਮਾਵੈ ਗੁਮਨਮੁਖ ਆਵੈ ਜਾਏ ਪੌੜੀ ਹਰ ਕੇ ਸੰਤ ਸੁਣੋ ਮਜਨ ਭਾਈ ਹਰ ਸਤਿਗੁਰ ਕੀ ਇੱਕ ਸਾਖੀ। ਜਿਸ ਤੁਰ ਭਾਗ ਹੋਵੈ ਮੁਖ ਮਸਤਕ ਤਿੰਨ ਜਨ ਲੈ ਹਿਰਦੈ ਰਾਖੀ ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉੱਤਮ ਗੁਰਬਚਨੀ ਸਹਿਜੇ ਚਾਖੀ। ਤਹਿ ਭਇਆ ਪ੍ਰਕਾਸ਼ ਮਟਿਆ ਅੰਧਿਆਰਾ ਜਿਉ ਸੂਰਜ ਰਹਿਣ ਕਿਰਾਕੀ ਆਦਿਸ਼ਟ ਗੋਚਰ ਲੱਖ ਨਿਰੰਜਨ ਸੋ ਦੇਖਿਆ ਗੁਰਮੁਖ ਆਖੀ। ਸਲੋਕ ਮਹੱਲਾ ਤੀਜਾ। ਸਤਿਗੁਰ ਸੇਵੇ ਆਪਣਾ ਜੋ ਸਿਰ ਲਿਖਿਆ ਚਲਾਏ ਜਿਸੋ ਵਿੱਚੋਂ ਆਪ ਗਵਾਏ ਕਹਿ ਰਹਿਣ ਸੱਚ ਲਿਵਲਾਏ।

ਮਨ ਵੇਕਾਰੀ ਵੇੜਿਆ ਵੇਕਾਰਾ ਕਰਮ ਕਮਾਏ ਦੂਜਾ ਭਾਇ ਗਿਆਨੀ ਪੂਜਦੇ ਤਰ ਗਹਿ ਮਿਲੈ ਸਜਾਏ ਆਤਮ ਦਿਓ ਪੂਜੀਐ ਬਿਨ ਸਤਿਗੁਰ ਪੂਜ ਨ ਪਾਏ ਜਾਪ ਤਪ ਸੰਜਮ ਭਾਣਾ ਸਤਿਗੁਰੂ ਕਾ ਕਰਮੀ ਪੱਲੈ ਪਾਏ ਨਾਨਕ ਸੇਵਾ ਸੁਰਤੀ ਸੋ ਨਾਨਕ ਸੇਵਾ ਸੁਰਤ ਕਮਾਉਣੀ ਜੋ ਹਰ ਭਾਵੈ ਸੋ ਥਾਏ ਪਾਏ ਪੌੜੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਦਾ ਸੁਖ ਹੋਵੈ ਦਿਨ ਰਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਿਮਰਤ ਸਭ ਕਿਲਵਿਖ ਪਾਪ ਲਹਾਤੀ ਹਰ ਹਰ ਨਾਮ ਜਪੋ ਮਨ ਮੇਰੇ ਸਭ ਦਾਲਤ ਦੁੱਖ ਭੁੱਖ ਸਭ ਲਹਿ ਜਾਤੀ ਹਰ ਹਰ ਨਾਮ ਜਪੋ ਮਨ ਮੇਰੇ ਮੁਖ ਗੁਰਮੁਖ ਪ੍ਰੀਤ ਲਗਾਤੀ ਜਿਤ ਮੁਖ ਭਾਗ ਲਿਖਿਆ ਤੁਰ ਸੱਚ ਹੈ ਹਾਰ ਤਿਤ ਮੁਖ ਨਾਮ ਜਪਾਤੀ ਸਲੋਕ ਮਹੱਲਾ ਤੀਜਾ ਸਤਿਗੁਰ ਜਿਨੀ ਨਾ ਸੇਵਿਓ ਸਭ ਨਾ ਕੀਤੋ ਵਿਚਾਰ ਅੰਤਰ ਗਿਆਨ ਨਾ ਆਇਓ ਮ੍ਰਿਤ ਕਹਿ ਸੰਸਾਰ ਸਭ ਲੱਖ ਚੁਰਾਸੀ ਫੇਰ ਪਿਆ ਮਰ ਜੰਮੈ ਹੋਏ ਖੁਆਰ ਸਤਿਗੁਰ ਕੀ ਸੇਵਾ ਸੋ ਕਰੇ ਜਿਸਨੂੰ ਆਪ ਕਰਾਏ ਸੋਏ ਸਤਿਗੁਰ ਵਿੱਚ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਏ ਸੱਚ ਰਤੇ ਗੁਰ ਸ਼ਬਦ ਸਿਓ ਤਿਨ ਸੱਚੀ ਸਦਾ ਦਿਵ ਹੋਏ ਨਾਨਕ ਜਿਸਨੂੰ ਮੇਲੇ ਸੋ ਵਿਛੜੈ ਸਹਿਜ ਸਮਾਵੈ ਸੋਏ ਮਹੱਲਾ ਤੀਜਾ ਸੋ ਭਗਵਤੀ ਜੋ ਗੁਰ ਭਗਵੰਤ ਹੈ ਜਾਣੈ ਗੁਰਪ੍ਰਸਾਦੀ ਆਪ ਪਛਾਣੈ ਧਾਵਤ ਰੱਖ ਇਕਤ ਘਰ ਆਣੈ ਜੀਵਤ ਮਰੈ ਹਰ ਨਾਮ ਖਾਣੈ ਐਸਾ ਭਗਵਤੀ ਉੱਤਮ ਹੋਏ ਨਾਨਕ ਸੱਚ ਸਮਾਵੈ ਸੋਏ ਮਹੱਲਾ ਤੀਜਾ ਅੰਤਰ ਕਪਟ ਭਗਵਤੀ ਕਹਾਏ ਪਾਖੰਡ ਪਾਰਮ ਕਦੇ ਨਾ ਜਾਏ ਪਰ ਨਿੰਦਾ ਕਰੇ ਅੰਤਰ ਅੰਤਰ ਮਲ ਲਾਏ ਬਾਹਰ ਮਲ ਧੋਵੈ ਮਨ ਕੀ ਝੂਠ ਨਾ ਜਾਏ ਸਤਸੰਗਤ ਸਿਉ ਬਾਦ ਰਚਾਏ ਅਣਦਿਨ ਦੁਖੀਆ ਦੂਜੇ ਭਾਏ ਰਚਾਏ ਹਰ ਨਾਮ ਦਾ ਚੇਤੇ ਬਹੁ ਕਰਮ ਕਮਾਏ ਪੁਰਬ ਲਿਖਿਆ ਸੋ ਮਿਟਣਾ ਨਾ ਜਾਏ ਨਾਨਕ ਬਿਨ ਸਤਿਗੁਰ ਸੇਵੇ ਮੋਖ ਨਾ ਪਾਏ ਪੌੜੀ ਸਤਿਗੁਰ ਜੀ ਨੇ ਧਿਆਇਆ ਸੇ ਕੜਨਾ ਸਵਾਹੀ ਸਤਿਗੁਰ ਜੀ ਨੇ ਧਿਆਇਆ ਸੇ ਤ੍ਰਿਪਤ ਅਗਾਹੀ ਸਤਿਗੁਰ ਜੀ ਨੇ ਧਿਆਇਆ ਤਿੰਨ ਜਮ ਡਰ ਨਾਹੀ ਜਿਨ ਕੋ ਹੋਆ ਕਿਰਪਾਲ ਹਰ ਸਤਿਗੁਰ ਸਪੈਰੀ ਪਾਹੀ ਤਿੰਨ ਇੱਥੇ ਉੱਥੇ ਮੁਖ ਉਜਲੇ ਹਰ ਦਰਗਹਿ ਪੈਦੈ ਜਾਹੀ ਸਲੋਕ ਮਹੱਲਾ ਦੂਜਾ ਜੋ ਸਿਰ ਸਾਈ ਨਾਨਵੈ ਸੋ ਸਿਰ ਦੀਜੈ ਡਾਰ ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ ਮਹੱਲਾ ਪੰਜਵਾਂ

ਜੋ ਸਭ ਨਾ ਉੱਪਰ ਹੁਕਮ ਚਲਾਏ ਸੋ ਐਸਾ ਨਾਮ ਜਪੀਏ ਮਨ ਮੇਰੇ ਜੋ ਅੰਤੀ ਅਵਸਰ ਲਏ ਛਡਾਏ ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ ਜੋ ਸੋ ਗੁਰਮੁਖ ਨਾਮ ਜਪਿਆ ਵੱਡ ਭਾਗੀ ਤਿੰਨ ਨਿੰਦਕ ਦੁਸ਼ਟ ਸਭ ਭੈਰੀ ਪਾਏ ਨਾਨਕ ਨਾਮ ਅਰਾਧ ਸਭਨਾ ਤੇ ਵੱਡਾ ਸਭ ਨਾਵੈ ਅੱਗੇ ਆਣ ਨਿਵਾਏ ਸਲੋਕ ਮਹੱਲਾ ਤੀਜਾ ਬੇਸ ਕਰੇ ਕਰੂਪ ਕੁਲੱਖਣੀ ਸਮਨ ਖੋਟੈ ਕੂੜਿਆਰ ਪਿਰਕੈ ਭਾਣੈ ਨਾ ਚੱਲੈ ਹੁਕਮ ਕਰੇ ਗਾ ਵਾਰ ਗੁਰ ਕੈ ਭਾਣੈ ਜੋ ਚੱਲੈ ਸਭ ਦੁੱਖ ਨਿਵਾਰਨ ਹਾਰ ਲਿਖਿਆ ਮੇਟ ਨਾ ਸਕੀਐ ਜੋ ਧੁਰ ਲਿਖਿਆ ਕਰਤਾਰ ਮਨ ਤਨ ਸੌਪੇ ਕੰਤ ਕੋ ਸਭ ਦੇ ਧਰੇ ਪਿਆਰ

ਮਨਮੁਖ ਅਗਿਆਨੀ ਮਹਾਂ ਦੁੱਖ ਪਾਏ ਦੇ ਡੁੱਬੇ ਹਰ ਨਾਮ ਵਿਸਾਰ। ਭਲ ਕੇ ਉੱਠ ਬਹੁ ਕਰਮ ਕਮਾਵੈ ਦੂਜੇ ਭਾਏ ਖਪਿਆਰ, ਸਤਿਗੁਰ ਸੇਵੇ ਆਪਣਾ ਭਉਜਲ ਉਤਰੇ ਪਾਰ, ਨਾਨਕ ਗੁਰਮੁਖ ਸੱਚ ਸਮਾਵੇ ਸੱਚ ਨਾਮ ਉਰ ਧਾਰ ਪੌੜੀ। ਹਰ ਜਲ ਥਨ ਮਹੀਲ ਪਰ ਭਰਪੂਰ ਦੂਜਾ ਨਾਹੇ ਕੋਈ, ਹਰ ਆਪ ਬਹਿ ਕਰੇ ਨੁਆਓ ਕੂੜ ਯਾਰ, ਸਭ ਮਾਰ ਕਢੋਏ ਸਚਿਆਰਾਂ ਦੇ ਵਡਿਆਈ, ਹਰ ਧਰਮ ਨਿਆਓ ਤਕੀ ਓਏ, ਸਭ ਹਰ ਕੀ ਕਰੋ ਉਸਤਤ, ਜਿਨ ਗਰੀਬ ਅਨਾਥ ਰਾਖ ਲੀ ਓਏ, ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦੀ ਓਏ।

ਤ੍ਰਿਸ਼ਨਾ ਕਦੇ ਨਾ ਚੁੱਕਈ ਜਲਦੀ ਕਰੇ ਪੁਕਾਰ ਨਾਨਕ ਬਿਨ ਨਾਵੈ ਕੁਰੂਪ ਕੁਸੋਹਣੀ ਪਰ ਹਰ ਛੋਡੀ ਪਤਾਰ ਮਹੱਲਾ ਤੀਜਾ ਸ਼ਬਦ ਰਤੀ ਸੁਹਾਗਣੀ ਸਤਿਗੁਰ ਕੈ ਭਾਏ ਪਿਆਰ ਸਦਾ ਰਾਵੇ ਪ੍ਰਿਆ ਆਪਣਾ ਸੱਚੈ ਪ੍ਰੇਮ ਪਿਆਰ ਅਤ ਸਵਾਲੇ ਸੁੰਦਰੀ ਸੁਭਾਵੰਤੀ ਨਾਰ ਨਾਨਕ ਨਾਮ ਸੁਹਾਗਣੀ ਮੇਲੀ ਮੇਲਣ ਹਾਰ ਪੌੜੀ ਹਰ ਤੇਰੀ ਸਭ ਕਰੇ ਉਸਤ ਜਿਨ ਫਾਥੇ ਕੱਢਿਆ ਹਰ ਤੁਧ ਨੂੰ ਕਰੇ ਸਭ ਨਮਸਕਾਰ ਜਿਨ ਪਾਪੇ ਤੇ ਰਾਖਿਆ ਹਰ ਨਿਮਾਣਿਆ ਤੂੰ ਮਾਣ ਹਰ ਡਾਢੀ ਹੂੰ ਤੂੰ ਡਾਢਿਆ ਹਰ ਅਹੰਕਾਰੀਆਂ ਮਾਰ ਨਿਵਾਏ ਮਨਮੁਖ ਮੂੜ ਸਾਧਿਆ ਹਰ ਭਗਤਾਂ ਦੇ ਵਡਿਆਈ ਗਰੀਬ ਅਨਾਥਿਆ ਸਲੋਕ ਮਹੱਲਾ ਤੀਜਾ ਸਤਿਗੁਰ ਕੈ ਭਾਣਾ ਜੋ ਚੱਲੈ ਤਿਸ ਵਡਿਆਈ ਵੱਡੀ ਹੋਏ ਹਰ ਕਾ ਨਾਮ ਉੱਤਮ ਮਨ ਵਸੈ ਮਿਟ ਨ ਸਕੈ ਕੋਏ ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ ਨਾਨਕ ਕਾਰਨ ਕਰਦੇ ਵਸੈ ਗੁਰਮੁਖ ਬੂਝੈ ਕੋਏ ਮਹੱਲਾ ਤੀਜਾ ਨਾਨਕ ਹਰ ਨਾਮ ਜਿਨੀ ਅਰਾਧਿਆ ਅਣਦਿਨ ਹਰ ਲਿਵਤਾਰ ਮਾਇਆ ਬੰਦੀ ਖਸਮ ਕੀ ਤਿਨ ਅੱਗੇ ਕਮਾਵੈ ਕਾਰ ਪੂਰਾ ਪੂਰਾ ਕਰ ਛੋਡਿਆ ਹੁਕਮ ਸਵਾਰਨ ਹਾਰ ਗੁਰਪ੍ਰਸਾਦੀ ਜਿਨ ਪੁੱਜਿਆ ਤਿਨ ਪਾਇਆ ਮੋਖ ਦੁਆਰ ਮਨਮੁਖ ਹੁਕਮ ਨਾ ਜਾਣਨੀ ਤਿਨ ਮਾਰੇ ਜਮ ਜੰਦਾਰ ਗੁਰਮੁਖ ਜਿਨੀ ਅਰਾਧਿਆ ਤਿਨੀ ਤਰਿਆ ਭਉ ਜਲ ਸੰਸਾਰ ਸਭ ਔਗੁਣ ਗੁਣੀ ਵਟ ਮਿਟਾਇਆ ਸਹਾਰ ਗੁਰ ਆਪੇ ਬਖਸ਼ਣ ਹਾਰ ਪੌੜੀ ਹਰ ਕੀ ਭਗਤਾਂ ਪ੍ਰਤੀਤ ਸਭ ਕਿਛ ਜਾਣਦਾ ਹਰ ਜੇਵੜ ਨਾਹੀ ਕੋਈ ਜਾਣ ਹਰ ਧਰਮ ਵਿਚਾਰਦਾ ਕਾੜਾ ਅੰਦੇਸਾ ਕਿਉਂ ਕੀਜੈ ਜਾਂ ਨਾਹੀ ਅਧਰਮ ਅਮਾਰਦਾ ਸੱਚਾ ਸਾਹਿਬ ਸੱਚ ਨਿਆਉ ਪਾਪੀ ਨਰਹਾਰਦਾ ਸਾ ਲਾਹਿਓ ਭਗਤ ਹੋ ਕਰ ਜੋੜ ਹਰ ਭਗਤ ਜਨ ਤਾਰਦਾ ਸਲੋਕ ਮਹੱਲਾ ਤੀਜਾ ਆਪਣੇ ਪ੍ਰੀਤਮ ਮਿਲ ਰਹਾ ਅੰਤਰ ਰੱਖਾਂ ਔਰ ਧਾਰ ਸਾ ਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੈ ਹੇਤ ਪਿਆਰ ਨਾਨਕ ਜਿਸ ਨਦਰ ਕਰੇ ਤਿਸ ਮੇਲ ਲਏ ਸਾਈ ਸੁਹਾਗਣ ਨਾਰ ਮਹੱਲਾ ਤੀਜਾ ਗੁਰਸੇਵਾ ਤੇ ਹਰ ਪਾਈ ਹੈ ਜਾ ਕੋ ਨਦਰ ਕਰੇ ਮਾਨਸ ਤੇ ਦੇਵਤੇ ਭੇ ਧਿਆਇਆ ਨਾਮ ਹਰੇ ਹੋਮੈ ਮਾਰ ਮਿਲਾਇਨ ਗੁਰ ਕੈ ਸ਼ਬਦ ਤਰੇ ਨਾਨਕ ਸਹਿਜ ਸਮਾਇਨ ਹਰ ਆਪਣੀ ਕਿਰਪਾ ਕਰੇ ਪੌੜੀ ਹਰ ਆਪਣੀ ਭਗਤ ਕਰਾਏ ਵਡਿਆਈ ਵੇ ਖਾਲੀਅਨ ਹਰ ਆਪਣੀ ਆਪ ਕਰੇ ਪ੍ਰਤੀਤ ਆਪੇ ਮਾਰ ਘਾਲੀ ਆਪੇ ਸੇਵ ਘਾਲੀਅਨ ਹਰ ਭਗਤਾਂ ਨੂੰ ਦੇ ਆਨੰਦ ਥਿਰ ਘਰੀ ਬਹਾਲਿਅਨ ਪਾਪੀਆਂ ਨੂੰ ਨਾ ਦੇਈ ਥਿਰ ਰਹਿਣ ਚੁਣ ਨਰਕ ਘੋਰ ਚਾਲਿਅਨ ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸਤਾਰਿਅਨ ਸਲੋਕ ਮਹੱਲਾ ਪਹਿਲਾ ਕਬੋਦ ਡੁਮਣੀ ਕੁਦਯਾ ਕਦਾ ਕਸਾਇਣ ਪਰ ਨੰਦਾ ਕੱਟ ਚੂਹੜੀ ਮੁੱਠੀ ਕ੍ਰੋਧ ਚੰਡਾਲ ਕਾਰੀ ਕੱਢੀ ਕਿਆ ਥੀਐ ਜਾਂ ਚਾਰੇ ਬੈਠੀਆਂ ਨਾਲ ਸੱਚ ਸੰਜਮ ਕਰਨੀ ਕਾਰਾ ਨਾਵਣ ਨਾਉ ਜਪੇਹੀ ਨਾਨਕ ਅੱਗੇ ਉੱਤਮ ਸੇਈ ਜੇ ਪਾਪਾਂ ਪੰਧ ਨਾ ਦੇਹੀ ਮਹੱਲਾ ਪਹਿਲਾ ਕਿਆ ਹੰਸ ਕਿਆ ਬਗੁਲਾ ਜਾ ਕੋ ਨਦਰ ਕਰੇ ਜੋ ਤਿਸ ਭਾਵੈ ਨਾਨਕਾ ਕਾਗੋ ਹੰਸ ਕਰੇ ਪੌੜੀ ਕੀਤਾ ਲੋੜੀਐ ਕੰਮ ਸੁਹਰ ਪੈ ਆਖੀਐ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਐ ਭੈ ਭੰਜਨ ਮਿਹਰਬਾਨ ਦਾਸ ਕੀ ਰਾਖੀਐ ਨਾਨਕ ਹਰ ਗੁਣ ਗਾਇ ਲਖ ਪ੍ਰਭ ਲਾਖੀਐ ਧਾਰ ਨਾਨਕ ਗੁਰਮੁਖ ਸੇਵੀਐ ਸਦਾ ਸਦਾ ਦਾਤਾਰ ਹਉ ਬਲਿਹਾਰੀ ਤਿੰਨ ਕੋ ਜਿਨ ਧਿਆਇਆ ਹਰ ਨਿਰੰਕਾਰ ਉਹਨਾਂ ਕੇ ਮੁਖ ਸਦ ਉਜਲੇ ਉਹਨਾਂ ਨੂੰ ਸਾਭ ਜਾਗਤ ਕਰੇ ਨਮਸਕਾਰ ਮਹੱਲਾ ਤੀਜਾ ਸਤਿਗੁਰ ਮਿਲਿਆ ਉਲਟੀ ਭਈ ਨਾਮ ਨਿਧ ਖਰਚਿਓ ਚਾ ਖਾਓ ਅਠਾਰਿਆ ਸਿੱਧੀ ਪਿੱਛੇ ਲੱਗੀਆਂ ਫਿਰਨ ਨਿਜ ਘਰ ਵਸੈ ਨਿਜ ਥਾਏ ਅਨਹਦ ਧੁਨੀ ਸਦ ਵੱਜਦੇ ਉਨ ਮਨ ਹਰ ਲਿਵ ਲਾਏ ਨਾਨਕ ਹਰ ਭਗਤ ਤਿਨਾ ਕੈਵ ਮਨ ਵਸੈ ਜਿਨ ਮਸਤਕ ਲਿਖਿਆ ਤੁਰ ਪਾਏ ਪੌੜੀ ਹਰ ਢਾਡੀ ਹਰ ਪ੍ਰਭ ਖਸਮ ਕਾ ਹਰ ਕਹਿ ਦਰਿਆਇਆ ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਬੁਲਾਇਆ ਹਰ ਪੁੱਛਿਆ ਢਾਡੀ ਸਦ ਕਿਆ ਕਿਤ ਅਰਥ ਤੂੰ ਆਇਆ ਨਿਤ ਦੇਵ ਦਾਨ ਦਿਆਲ ਪ੍ਰਭ ਹਰ ਨਾਮ ਤੇ ਆਇਆ ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਤੇ ਆਇਆ ਹਰ ਦਾਤੇ ਹਰ ਨਾਮ ਜਪਾਇਆ ਨਾਨਕ ਪੈ ਨਾਇਆ ਸੋ ਦੇਖੋ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕਬੀਰ ਜੀਓ ਕਾ ਏਕ ਸਵਾਨ ਕੈ ਘਰ ਗਾਵਣਾ ਜਨੀ ਜਾਣਤ ਸੁਤ ਵੱਡਾ ਹੋਤ ਹੈ ਇਤਨਾ ਕੋ ਨਾ ਜਾਣੈ ਕਿ ਜੇ ਦਿਨ ਦਿਨ ਅਵਧ ਘਟਤ ਹੈ ਮੋਰ ਮੋਰ ਕਰ ਅਦਕ ਲਾਡ ਧਰ ਪੇਖਤ ਹੀ ਜਮਰਾਓ ਹਸੈ
ऐसा तै जग भ्रम लाया कैसे पूजै जब मोहया है माया रहाओ कहत कबीर छोड़ बिखिया रस इत संगत ने चो मरना रमैया जब प्राणी अनंत जीवन बाणी इन विद भाव सागर तरना जा तिस भावै ता लागे भाव भरम भुलावा विचो जाए उपजै सहज ज्ञान जमा तस लाग जागै गुरप्रसाद अंतर लिव लागै इत

ਪਾਣੀ ਜਰਾ ਮਰਨ ਭਉ ਵਿਸਰ ਗਿਆ ਕੁਟੰਬ ਦੇਖ ਬਿਕਸੈ ਕਮਲਾ ਜਿਉਂ ਭਾਰ ਪਾਰ ਘਰ ਜੋ ਹੈ ਜ ਕਪਟ ਨਰਾ ਦੂੜਾ ਆਇਓ ਦੂੜਾ ਆਇਓ ਹੈ ਜਮੈ ਤਣਾ ਤਿਨ ਅੱਗ ਲੜੈ ਮੈਂ ਰਹਿਣ ਨਾ ਜਾਏ ਕੋਈ ਕੋਈ ਸਾਜਨ ਆਏ ਮਿਰਹਿ ਕੋਈ ਕੋਈ ਸਾਜਨ ਆਏ ਕਹਿ ਮਿਲ ਮੇਰੇ ਬੀਠੁਲਾ ਮੈਂ ਬਾਹੜੀ ਬੁਲਾਏ ਮਿਲ ਮੇਰੇ ਰਾਮਈਆ ਮੈਂ ਲੇਹੇ ਛਡਾਏ ਰਹਾਉ ਅਨਕ ਅਨਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰ ਭਇਆ ਮਾਇਆ ਮੂਠਾ ਚੇਤਸ ਨਾਹੀ ਜਨਮ ਗਵਾਇਓ ਆਲਸੀਆ ਕਿ ਬਿਖਮ ਘੋਰ ਪੰਥ ਪਾਲ ਚਾਲਣਾ ਪ੍ਰਾਣੀ ਰਾਵ ਸੱਸ ਤਹਿਨਾ ਪ੍ਰਵੇਸੰ ਮਾਇਆ ਮੋਹ ਸਤਬ ਵਿਸਰ ਗਿਆ ਜਾਂ ਤਜੀ ਲਿਆ ਸੰਸਾਰੰ ਆਜ ਮੇਰਾ ਮਨ ਪ੍ਰਗਟ ਭਇਆ ਹੈ ਪੇਖੀ ਲਿਆ ਧਰਮ ਰਾਓ ਤਹਿ ਘਰ ਦਲ ਕਰਨ ਮਹਾਂਬਲੀ ਤਿਨ ਅੱਗ ਲੜੈ ਮੈਂ ਰਹਿਣ ਨਾ ਜਾਏ ਜੇ ਕੋਈ ਮੂੰਹ ਉਪਦੇਸ਼ ਕਰਤ ਹੈ ਤਾਂ ਵਾਣ ਤ੍ਰਿਣ ਰਤੜਾ ਨਾਰਾਇਣਾ ਐ ਜੀ ਤੂੰ ਐਪੇ ਸਭ ਕੁਛ ਜਾਣਦਾ ਬਦ ਤ੍ਰਿਲੋਚਨ ਰਾ ਮਈਆ ਸ੍ਰੀ ਰਾਗ ਭਗਤ ਕਬੀਰ ਜੀਓ ਕਾ ਅਚਰਜ ਏਕ ਸੁਨੋਰੇ ਪੰਡੀਆ ਆਪ ਕਿਛਰ ਕਹਿਣ ਨਾ ਜਾਈ ਸੁਰ ਨਰ ਕਣ ਗੰਧਰਵ ਮਨ ਜਿਨ ਮੋਹੇ ਤ੍ਰੇ ਪਵਣ ਮੇ ਖੁਲੀ ਲਾਈ ਰਾਜਾ ਰਾਮ ਅਨਹਦ ਕਿੰਕੁਰੀ ਬਾਜੈ ਜਾਕੀ ਦਿਸ਼ਟ ਨਾਦ ਦਿਵ ਲਾਗੈ ਰਹਾਉ ਪਾਠੀ ਗਗਨ ਸਿੰਘ ਆਰ ਚੁੰਗਿਆ ਕਣਕ ਕਲਸ਼ ਇੱਕ ਪਾਇਆ ਤਿਸ ਮੈਂ ਧਾਰ ਚੁਵੈਤ ਨਿਰਮਲ ਰਸ ਮੈਂ ਰਸਨ ਚੁਆਇਆ ਏਕ ਜੋ ਬਾਤ ਅਨੂਪਨੀ ਹੈ ਪਵਨ ਪਿਆਲਾ ਸਾਜਿਆ ਤੀਨ ਭਵਨ ਮੈਂ ਏਕੋ ਜੋਗੀ ਕਹੋ ਕਵਨ ਹੈ ਰਾਜਾ ਐਸੇ ਗਿਆਨ ਪ੍ਰਗਟਿਆ ਪੁਰਖੋਤਮ

ਨਿਰੇ ਨਰ ਗਰਭ ਕੁੰਡਲ ਜਬ ਜਬ ਆਸ਼ਤ ਉਰਦ ਧਿਆਨ ਲਿਵ ਲਾਗਾ ਮ੍ਰਿਤਕ ਪਿੰਡ ਪਾਦ ਮਾਦਕ ਨਾ ਅਹਨਸ ਏਕ ਅਗਿਆਨ ਸੋ ਨਾਗਾ ਤੇ ਦਿਨ ਸੰਬਲ ਕਸ਼ਟ ਮਹਾ ਦੁਖ ਆਪ ਜਿਤ ਅਧਿਕ ਪਸਾਰਿਆ ਗਰਭ ਛੋੜ ਮ੍ਰਿਤ ਮੰਡਲ ਆਇਆ ਤੋ ਨਰ ਹਰ ਮਨੋ ਵਿਸਾਰਿਆ ਫਿਰ ਪਛਤਾਵ ਹੈਗਾ ਮੂੜਿਆ ਤੂੰ ਕਵਨ ਕੁਮਤ ਭ੍ਰਮ ਲਾਗਾ ਚੇਤ ਰਾਮ ਨਾਹੀ ਜਮਪੁਰ ਜਾਹੇਗਾ ਜਿਨ ਜਾਨ ਵਿਚਰਿਆ ਅਨਰਾਧਾ ਰਹਾਓ ਬਾਲ ਵਿਨੋਦ ਚਿੰਦ ਰਸ ਲਾਗਾ ਖਿਨ ਖਿਨ ਮੋਹੇ ਪਿਆ ਪੈ ਰਾਸ ਮਿਸ ਮੇਦ ਅੰਮ੍ਰਿਤ ਬਿਖ ਚਾਕੀ ਤੋ ਪੰਚ ਪ੍ਰਗਟ ਸੰਤਾਪੈ ਜਪ ਤਪ ਸੰਜਮ ਛੋੜ ਸੁਕਿਰਤ ਮਤ ਰਾਮ ਨਾਮ ਨਾ ਅਰਾਧਿਆ ਉਛਲਿਆ ਕਾਮ ਕਾਲ ਮਤ ਲਾਗੀ ਤੋ ਆਨ ਸਕਤ ਗੱਲ ਸੰਭਾਂਦਿਆ ਤਰੁਣ ਤੇਜ ਪਰ ਤ੍ਰੇ ਮੁਖ ਜੋਹੇ ਧਾਰ ਅਵਸਰਨਾ ਪਛਾਣਿਆ ਉਨ ਮਤ ਕਾਮ ਮਹਾਂ ਵਿਖ ਭੂਲੈ ਪਾਪ ਪੁੰਨ ਨਾ ਪਛਾਣਿਆ ਸੁਤ ਸੰਪਤ ਦੇਖ ਇਹੋ ਮਨ ਗਰਭਿਆ ਰਾਮ ਹਿਰਦੈ ਤੇ ਮੁਖੋਇਆ ਅਵਰ ਮਰਦ ਮਾਇਆ ਮਨ ਤੋਲੇ ਤੋਲ ਭਾਗ ਮੁਖ ਜਨਮ ਵਿਗੋਇਆ ਪੁੰਡਰ ਪੇਕੇਸ ਕੁਸਮ ਤੇ ਧੌਲੇ ਸਪਤ ਪਤਾਲ ਕੀ ਬਾਣੀ ਲੋਚਨ ਸ੍ਰਮ ਬੁੱਧ ਬਲ ਨਾਠੀ ਤਾ ਕਾਮ ਪਵਸ ਮਾਧਾਣੀ

ਦੇਖ ਧੁਨਮ ਪਜੈ ਮਾਨ ਕਰਤ ਨਹੀਂ ਬੂਜੈ ਲਾਲਚ ਕਰੈ ਜੀਵਨ ਪਦ ਕਾਲਨ ਲੋਚਨ ਕਛੂ ਨਾ ਸੂਜੈ ਥਾਕਾ ਤੇਜ ਉੱਡਿਆ ਮਨ ਪੰਖੀ ਧਰਮ ਆਂਗਣ ਨਾ ਸੁਖਾਈ ਬੇਣੀ ਕਹੈ ਸੁਨਹੋਰੇ ਭਗਤੋ ਮਨ ਮੁਕਤ ਗਿਨ ਪਾਈ ਮਰਨ ਮੁਕਤ ਕਿਨ ਪਾਈ ਸ੍ਰੀ ਰਾਗ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਜੋ ਪੈ ਹਮ ਨਾ ਪਾਪ ਕਰੰਤਾ ਅਹ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਤਾ ਰਹਾਓ ਤੁਮ ਜੋ ਨਾਇਕ ਆਸੋ ਅੰਤਰ ਜਾਮੀ ਪ੍ਰਭ ਤੇ ਜਨ ਜਾਨੀਚੈ ਜਨ ਤੇ ਸਵਾਮੀ ਸ੍ਰੀ ਰਾਜ ਸ੍ਰੀ ਸਰੀਰ ਅਰਾਧੈ।

ਹਰ ਹਰ ਨਾਮ ਮੈਂ ਹਰ ਮਨ ਪਾਇਆ ਵੱਡ ਭਾਗੀ ਹਰ ਨਾਮ ਧਿਆਇਆ ਗੁਰਪੁਰੈ ਹਰ ਨਾਮ ਸਿੱਧ ਪਾਈ ਕੋ ਵਿਰਲਾ ਗੁਰਮਤਿ ਚੱਲੈ ਜੀਓ ਮੈਂ ਹਰ ਹਰ ਖਰਚ

ਪਦ ਮੰਤਰ ਦੀਜਾ ਗੁਰਪੂਰੇ। ਮੈਂ ਹਰ ਹਰ ਨਾਮ ਉਧਰੀਐ ਜੀਉ, ਹਰ ਚਾਦਰਿਕ ਦੀਨ ਸਤਿਗੁਰ ਸਰਣ ਆਈ, ਹਰ ਹਰ ਨਾਮ ਬੂੰਦ ਮੁਖ ਪਾਏ। ਹਰ ਜਲ ਨਿਧਮ ਜਲ ਕੇ ਮੀਨੇ, ਜਨ ਨਾਨਕ ਜਲ ਬਿਨ ਮਰੀਐ ਜੀਉ, ਮਾਜ ਮਹੱਲਾ ਚੌਥਾ, ਹਰ ਜਨ ਸੰਤ ਮਿਲੋ ਮੇਰੇ ਭਾਈ, ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ। ਮੇਰੀ ਸਰਦਾ ਪੂਰਜਗ ਜੀਵਨ ਦਾਤੇ, ਮਿਲ ਹਰ ਦਰਸ਼ਨ ਮਨ ਭੀਜੈ ਜੀਉ, ਮਿਲ ਸਤਸੰਗ ਬੋਲੀ ਹਰ ਬਾਣੀ, ਹਰ ਹਰ ਕਥਾ ਮੇਰੇ ਮਨ ਭਾਣੀ, ਹਰ ਹਰ ਅੰਮ੍ਰਿਤ ਹਰ ਮਨ ਭਾਵੈ, ਮਿਲ ਸਤਿਗੁਰ ਅੰਮ੍ਰਿਤ ਪੀਜੈ ਜੀਉ, ਵਡ ਭਾਗੀ ਹਰ ਸੰਗਤ ਪਾਵੇ, ਭਾਗਹੀਣ ਭਰਮ ਚੋਟਾਂ ਖਾਵੇ, ਬਿਨ ਭਾਗਾ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਮੈਂ ਆਏ ਮਿਲੋ ਜਗ ਜੀਵਨ ਪਿਆਰੇ, ਹਰ ਹਰ ਨਾਮ ਦਇਆ ਮਨ ਧਾਰੇ, ਗੁਰਮਤਿ ਨਾਮ ਮਿੱਠਾ ਮਨ ਭਾਇਆ, ਜਨ ਨਾਨਕ ਹਰ ਨਾਮ ਮਨ ਭੀਜੈ ਜੀਉ, ਮਾਜ ਮਹੱਲਾ ਚੌਥਾ, ਹਰ ਗੁਰ ਗਿਆਨ ਹਰ ਰਸ ਹਰ ਪਾਇਆ, ਮਨ ਹਰ ਮਨ ਰੰਗ ਰਾਤਾ, ਹਰ ਰਸ ਪੀ ਆਇਆ, ਹਰ ਹਰ ਨਾਮ ਮੁਖ ਹਰ ਹਰ ਬੋਲੀ, ਮਨ ਹਰ ਰਸ ਢੋਲ ਢੋਲ ਪਾਉਦਾ ਜੀਉ, ਆਵੋ ਸੰਤ ਮੈਂ ਗਲਮੇ ਲਾਈਏ, ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਏ, ਹਰ ਕੇ ਸੰਤ ਮਿਲੋ ਜਨ ਮਾਨਸ ਦੇਵਾ, ਜੋ ਗੁਰਬਾਣੀ ਮੁਖ ਚਾਹੁਦਾ ਜੀਉ, ਅਡ ਭਾਗੀ ਹਰ ਸੰਤ ਮਿਲਾਇਆ, ਗੁਰਪੂਰੈ ਹਰ ਰਸ ਮੁਖ ਪਾਇਆ, ਭਾਗੀਨ ਸਤਿਗੁਰ ਨਹੀਂ ਪਾਇਆ, ਮਨ ਮੁਖ ਗਰਭ ਜੂਨੀ ਨਿਤ ਪਾਉਦਾ ਜੀਉ, ਆਪ ਦਇਆਲ ਦਇਆ ਪ੍ਰਭ ਧਾਰੀ, ਮਲ ਹੋ ਮੈਂ ਵਿਖਿਆ ਸਭ ਨਿਵਾਰੀ, ਨਾਨਕ ਹੱਟ ਪੱਟਣ ਵਿੱਚ ਕਾਇਆ, ਹਰ ਲੈਂਦੇ ਗੁਰਮੁਖ ਸੌਦਾ ਜੀਉ, ਮਾਜ ਮਹੱਲਾ ਚੌਥਾ, ਹਉ ਹਰ ਗੁਣ ਗੋਬਿੰਦ ਹਰ ਨਾਮ ਧਿਆਈ, ਮਿਲ ਸੰਗਤ ਹਰ ਨਾਮ ਸਾਈ, ਹਰ ਪ੍ਰਭ ਅਗਮ ਗੋਚਰ ਸਵਾਮੀ, ਮਿਲ ਸਤਿਗੁਰ ਹਰ ਰਸ ਕੀਚੈ ਜੀਉ, ਧਨ ਧਨ ਹਰ ਜਨ ਜਿਨ ਹਰ ਪ੍ਰਭ ਜਾਤਾ, ਜਾਏ ਪੁੱਛਾ ਜਨ ਹਰ ਕੀ ਬਾਤਾ, ਪਾ ਮਲੋਵਾ ਮਲ ਮਲ ਧੋਵਾ, ਮਿਲ ਹਰ ਜਨ ਹਰ ਰਸ ਪੀਚੈ ਜੀਉ, ਸਤਿਗੁਰ ਦਾਤੈ ਨਾਮ ਦੜਾਇਆ, ਵੱਡ ਭਾਗੀ ਗੁਰਦਰਸ਼ਨ ਪਾਇਆ, ਅੰਮ੍ਰਿਤ ਰਸ ਸੱਚ ਅੰਮ੍ਰਿਤ ਬੋਲੀ, ਗੁਰਪੂਰੈ ਅੰਮ੍ਰਿਤ ਗਲੀਚੈ ਜੀਉ, ਹਰ ਸਤਸੰਗਤ ਸਤਿਪੁਰਖ ਮਿਲਾਈਏ, ਮਿਲ ਸਤਸੰਗਤ ਹਰ ਨਾਮ ਧਿਆਈਐ, ਨਾਨਕ ਹਰ ਕਥਾ ਸੁਣੀ ਮੁਖ ਬੋਲੀ, ਗੁਰਮਤਿ ਹਰ ਨਾਮ ਭਰੀਚੈ ਜੀਉ, ਮਾਜ ਮਹੱਲਾ ਚੌਥਾ, ਆਵੋ ਭੈਣੇ ਤੁਸੀਂ ਮਿਲੋ ਪਿਆਰੀਆ, ਮੇਰਾ ਜੋ ਮੇਰਾ ਪ੍ਰੀਤਮ ਦੱਸੇ ਤਿਸ ਕਹਿ ਹੋ ਵਾਰੀਆ, ਮਿਲ ਸਤ ਸੰਗਤ ਦਾਦਾ ਹਰ ਸੱਜਣ, ਹਾਂ ਸਤਿਗੁਰ ਵਿੱਟੋ ਘੁਮਾਈਆ ਜੀਉ, ਜਹ ਜਹ ਦੇਖਾ ਤਹਿ ਤੈ ਸਵਾਮੀ, ਤੂੰ ਘਟ ਘਟ ਰਵਿਆ ਅੰਤਰ ਜਾਮੀ,

ਲਾਈਆ। ਗੁਰਪ੍ਰਸਾਦ ਇੱਕ ਨਦਰੀ ਆਇਆ, ਹਉ ਸਤਿਗੁਰ ਵਿਟੋ ਬਤਾਇਆ ਜੀਉ, ਜਨ ਨਾਨਕ ਬੋਲੇ ਅੰਮ੍ਰਿਤ ਬਾਣੀ, ਗੁਰਸਿੱਖਾਂ ਕੇ ਮਨ ਪਿਆਰੀ ਭਿਆਣੀ, ਉਪਦੇਸ਼ ਕਰੇ ਗੁਰ ਸਤਿਗੁਰ।

ਅਵਨਾਸੀ ਘਰ ਮੈਂ ਪਾਇਆ, ਸੇਵ ਕਰੀ ਪਲ ਚਸਨਾ ਵਿਛੜਾ ਜਨ ਨਾਨਕ ਦਾਸ ਤੂੰ ਮਾਰੇ ਜੀਓ, ਘੋਲੀ ਜੀਓ ਘੋਲ ਕਮਾਈ ਜਨ ਨਾਨਕ ਦਾਸ ਤੂੰ ਮਾਰੇ ਜੀਓ ਰਹਾਓ। ਰਾਗ ਮਾਜ ਮਹੱਲਾ ਪੰਜਵਾ, ਸਾ ਰੁੱਤ ਸਾਹਿਬ ਜਿਤ ਹਾ ਤੁਧ ਸੰਭਾਲੀ, ਸੋ ਕੰਮ ਸੁਹੇਲਾ ਜੋ ਤੇਰੀ ਘਾਲੀ, ਸੋ ਰਿਦਾ ਸੁਹੇਲਾ ਜਿਤ ਰਿਦੈ ਤੂੰ ਉੱਠਾ, ਸਭਨਾ ਕੇਦਾ ਤਾਰਾ ਜੀਓ, ਤੂੰ ਸਾਂਝਾ ਸਾਹਿਬ ਬਾਪ ਹਮਾਰਾ ਹਾਂ, ਨਾਉਨਿਤ ਤੇਰਾ ਖੁੱਟ ਭੰਡਾਰਾ, ਜਿਸ ਤੂੰ ਦੇਹ ਸੋ ਤ੍ਰਿਪਤ ਅਗਾਵੈ, ਸੋਈ ਜਗਤ ਤੂੰ ਸੋਈ ਭਗਤ ਤੁਮਾਰਾ ਜੀਓ। ਸਭ ਕੋ ਆਸੈ ਤੇਰੀ ਬੈਠਾ, ਘਟ ਘਟ ਅੰਤਰ ਤੂੰ ਹੈ ਉੱਠਾ, ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੇ ਬਾਹਰਾ ਜੀਓ, ਤੂੰ ਆਪੇ ਗੁਰਮੁਖ ਮੁਕਤ ਕਰਾ ਹੇ, ਤੂੰ ਆਪੇ ਮਨਮੁਖ ਜਨਮ ਪਵਾਹੇ ਪਵਾਹੇ, ਨਾਨਕ ਦਾਸ ਤੇਰਾ ਬਲਿਹਾਰੈ, ਸਭ ਤੇਰਾ ਜੇ ਖੇਲ ਦਸਾਹਰਾ ਜੀਓ। ਮਾਜ ਮਹੱਲਾ ਪੰਜਵਾ, ਅਨਹਦ ਬਾਜੇ ਸਹਿਜ ਸੁਹੇਲਾ, ਸਬਦ ਆਨੰਦ ਕਰੇ ਸਦਕੇਲਾ, ਸਹਿਜ ਗੁਫਾ ਮੈਂ ਤਾੜੀ ਲਾਈ, ਆਸਨ ਉੱਚ ਸਵਾਰਿਆ ਜੀਓ, ਫਿਰ ਘਰ ਫਿਰ ਘਿਰ ਆਪਣੇ ਗ੍ਰਹਿ ਮੈਂ ਆਇਆ, ਜੋ ਲੋੜੀ ਦਾ ਸੋਈ ਪਾਇਆ, ਤ੍ਰਿਪਤ ਅਗਾਏ ਰਹਿਆ ਹੈ ਸੰਤੋ, ਹਰ ਗੁਰ ਅਨਪੋ ਪੁਰਖ ਦਿਖਾ ਰਿਹਾ ਜੀਓ, ਆਪੇ ਰਾਜ ਨੇ ਆਪੇ ਲੋਗਾ, ਆਪ ਨਿਰਪਾਣੀ ਆਪੇ ਭੋਗਾ, ਆਪੇ ਤਖਤ ਪੈ ਸੱਚ ਨਿਆਈ, ਸਭ ਚੂਕੀ ਕੂਕ ਪੁਕਾਰਿਆ ਜੀਓ, ਜੇ ਹਾ ਡਿੱਠਾ ਮੈਂ ਤੇਹੋ ਕਹਿਆ, ਤਿਸ ਰਾਸ ਆਇਆ ਜਿਨ ਜਿਨ ਭੇਦ ਲਹਿਆ, ਜੋਤੀ ਜੋਤ ਮਿਲੀ ਸੁਖ ਪਾਇਆ, ਜਿਨ ਨਾਨਕ ਇੱਕ ਪਸਾਰਿਆ ਜੀਓ। ਮਾਜ ਮਹੱਲਾ ਪੰਜਵਾ, ਜਿਤ ਘਰ ਪਿਰ ਸੁਹਾਗ ਬਣਾਇਆ, ਤਿਤ ਘਰ ਸਕੀਏ ਮੰਗਲ ਗਾਇਆ, ਅਨੰਦ ਵਿਨੋਦ ਤੈ ਘਰ ਸੋਹੇ, ਜੋ ਧਨ ਕੰਤ ਸੀਗਾਰੀ ਜੀਓ, ਸਾ ਗੁਣਵੰਤੀ ਸਾ ਵੱਡ ਭਾਗਣ, ਪ੍ਰਤਰਬੰਦੀ ਪੁੱਤਰਬੰਦੀ ਸੀਲਵੰਤ ਸੁਹਾਗਣ, ਰੂਪਵੰਤ ਸਾ ਸੁਗਣ ਵਿਚੱਖਣ, ਜੋ ਧਨ ਕੰਤ ਪਿਆਰੀ ਜੀਓ, ਆਚਾਰਵੰਤ ਸਾਈ ਪ੍ਰਧਾਨੇ, ਸਾਬ ਸਿੰਗਾਰ ਬਣੇ ਰਾ ਤਿਸ ਗਿਆਨੇ, ਸਾ ਕੁਲਵੰਤੀ ਸਾ ਸਭਰਾਈ, ਸੋ ਜੋ ਫਿਰ ਕਹਿ ਰੰਗ ਸਵਾਰੀ ਜੀਓ, ਮਹਿਮਾ ਦਿਸ ਕੀ ਕਹਿਣ ਨਾ ਜਾਏ, ਜੋ ਫਿਰ ਮੇਲ ਲਈ ਅੰਗ ਲਾਏ, ਥਿਰ ਸੁਹਾਗ ਵਰ ਹਵਰ ਅਗਮ ਗੋਚਰ, ਇਹਨ ਨਾਨਕ ਪ੍ਰੇਮ ਅਸਾਧਾਰੀ ਜੀਓ। ਮਾਜ ਮਹੱਲਾ ਪੰਜਵਾ, ਖੋਜਤ ਖੋਜਤ ਦਰਸ਼ਨ ਚਾਹੇ, ਭਾਂਤ ਭਾਂਤ ਬਨ ਬਨ ਅਵਗਾਹੇ, ਨਿਰਗੁਣ ਸਰਗੁਣ ਹਰ ਹਰ ਮੇਰਾ, ਕੋਈ ਹੈ ਜੀਓ ਆਣ ਮਿਲਾਵੈ ਜੀਓ, ਸਾਬ ਖਾਟ ਸਾਸਤ ਵਿਚਰਤ ਮੁਖ ਗਿਆਨਾ, ਪੂਜਾ ਤਿਲਕ ਤੀਰ ਤਿਸ ਨਾਨਾ, ਨਿਵਲੀ ਕਰਮ ਆਸਨ ਚੁਰਾਸੀ, ਇਨ ਮਹਿ ਸਾਂਤ ਨਾ ਆਵੈ ਜੀਓ, ਅਨਕ ਬਰਖ ਕੀਏ ਜਪ ਤਾਪਾ, ਕਾਮ ਗਵਨ ਕੀਆ ਧਰਤੀ ਪਰਮਾਤਾ, ਇੱਕ ਖਿਨ ਹਿਰਦੈ ਸਾਂਤ ਨਾ ਆਵੈ, ਜੋਗੀ ਬਹੁੜ ਬਹੁੜ ਉਠਤਾਵੈ ਜੀਓ, ਕਰ ਕਿਰਪਾ ਮੋਇ ਸਾਧ ਮਿਲਾਇਆ, ਮਨ ਤਨ ਸੀਤਲ ਧੀਰਜ ਪਾਇਆ, ਪ੍ਰਭ ਬਿਨਾਸੀ ਵਸਿਆ ਘਟ ਅੰਤ ਭੀਤਰ, ਹਰ ਮੰਗਲ ਨਾਨਕ ਗਾਵੈ ਜੀਓ। ਮਾਜ ਮਹੱਲਾ ਪੰਜਵਾ,

ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ, ਦਇਆਲ ਦਮੋਦਰ ਗੁਰਮੁਖ ਪਾਈਐ, ਹੋਰ ਕਿਤੇ ਨਾ ਭਾਤੀ ਜੀਉ। ਨਿਰਹਾਰੀ ਕੇਸਵ ਨਿਰਵੈਰਾ, ਕੋੜ ਜਨਾ ਜਾ ਕੇ ਪੂਜੇ ਪੈਰਾ, ਗੁਰਮੁਖ ਹਿਰਦੈ ਜਾ ਕੇ ਹਰ ਹਰ ਸੋਈ, ਭਗਤ ਇਕਾਤੀ ਜੀਉ। ਅਮੋਘ ਦਰਸ਼ਨ ਅਬੇਅੰਤ ਅਪਾਰਾ, ਵਾਡ ਸਮਰੱਥ ਸਦਾ ਦਾਤਾਰਾ, ਗੁਰਮੁਖ ਨਾਮ ਜਪੇ ਤਿਤ ਕਰਤਰੀਐ, ਗਤ ਨਾਨਕ ਬਿਰਲੀ ਜਾਤੀ ਜੀਉ। ਮਾਜ ਮਹੱਲਾ ਪੰਜਵਾ, ਕਹਿਆ ਕਰਨਾ ਦਿੱਤਾ ਲੈਣਾ, ਗਰੀਬਾਂ ਨਾਥਾ ਤੇਰਾ ਮਾਣਾ, ਸਭ ਕੁਛ ਤੂੰ ਹੈ ਮੇਰੇ ਪਿਆਰੇ, ਤੇਰੀ ਕੁਦਰਤ ਕਹੋ ਭਲ ਜਾਈ ਜੀਉ। ਭਾਣੈ ਉੱਜੜ ਭਾਣੈ ਰਾਹਾ, ਭਾਣੈ ਹਰ ਗੁਣ ਗੁਰਮੁਖ ਗਾਵਾਹਾ, ਭਾਣੈ ਭਰਮ ਭਵੈ ਬਹੁ ਜੂਨੀ, ਸਭ ਕੁਛ ਤਿਸੈ ਰਜਾਈ ਜੀਉ। ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕੁਛ ਤੇਰਾ ਭਾਣਾ, ਅਗਮ ਗੋਚਰ ਬੇਅੰਤ ਬੇਅੰਤ ਅਥਾਹ, ਤੇਰੀ ਕੀਮਤ ਕਹਿਣ ਨਾ ਜਾਈ ਜੀਉ। ਥਾ ਖਾਕ ਸੰਤਨ ਕੀ ਦਿਹੋ ਪਿਆਰੇ, ਆਏ ਪਿਆ ਹਰ ਤੇਰੇ ਦੁਆਰੇ, ਦਰਸ਼ਨ ਪਿਖਤ ਮਾਨਿਆ ਗਾਵੈ, ਨਾਨਕ ਮਿਲਣ ਸੁਭਾਈ ਜੀਉ। ਮਾਜ ਮਹੱਲਾ ਪੰਜਵਾ।

ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨਵਾ, ਸਤਿਗੁਰ ਕਾ ਦਰਸ਼ਨ ਪਾਏ ਜੀਉ। ਸੁਖ ਭਇਆ ਦੁੱਖ ਦੂਰ ਪੁਰਾਨਾ, ਸੰਤ ਰਸਨ ਹਰ ਨਾਮ ਵਖਾਨਾ। ਜਲ ਥਲ ਨੀਰ ਭਰੇ ਸਰ ਸੁਭਰ, ਬਿਰਥਾ ਕੋਈ ਨਾ ਜਾਏ ਜੀਉ। ਦਇਆ ਧਾਰੀ ਤਿੰਨ ਸਿਰ ਜਨਹਾਰੇ, ਜੀ ਜੰਤ ਸਗਲੇ ਪ੍ਰਤਪਾਰੇ। ਮਿਹਰਵਾਨ ਕਿਰਪਾਲ ਦਿਆਲਾ, ਸਗਲੇ ਤ੍ਰਿਪਤ ਅਗਾਹੇ ਜੀਉ। ਵਣ ਤ੍ਰਿਣ ਤ੍ਰੈ ਬਵਣ ਕੀ ਤੁਨ ਹਰਿਆ, ਕਰਨ ਹਰ ਖਨ ਭੀਤਰ ਕਰਿਆ। ਗੁਰਮੁਖ ਨਾਨਕ ਤਿਸੇ ਅਰਾਧੇ, ਮਨ ਕੀ ਆਸ ਪਜਾਏ ਜੀਉ। ਮਾਝ ਮੁਹੱਲਾ ਪੰਜਵਾ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭ ਨੇ ਥਾਈ, ਤਾਂ ਭੋਕੇ ਹਾ ਕਾੜਾ ਜੀਉ। ਤੁਮਰੀ ਕਿਰਪਾ ਤੇ ਤੁਧ ਪਛਾਣਾ, ਤੂੰ ਮੇਰੀ ਓਟ, ਤੂੰ ਹੈ ਮੇਰਾ ਮਾਣਾ। ਤੁਝ ਬਿਨ ਦੂਜੇ ਅਵਰ ਨ ਕੋਈ, ਸਭ ਤੇਰਾ ਖੇਲਾ ਖਾੜਾ ਜੀਉ। ਜੀ ਜੰਤ ਸਭ ਤੁਧ ਪਾਏ, ਜਿਤ ਜਿਤ ਭਾਣਾ ਤੇ ਤਿਤ ਲਾਏ। ਸਭ ਕੁਛ ਕੀਤਾ ਤੇਰਾ ਹੋਵੈ, ਨਾਹੀ ਕਿਛ ਅਸਾੜਾ ਜੀਉ। ਨਾਮ ਧਿਆਏ ਮਹਾਂ ਸੁਖ ਪਾਇਆ, ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ। ਗੁਰਪੂਰੈ ਵਜੀ ਵਧਾਈ, ਨਾਨਕ ਜਿਤਾ ਬਿਖਾੜਾ ਜੀਉ। ਮਾਝ ਮੁਹੱਲਾ ਪੰਜਵਾ। ਜੀ ਪ੍ਰਾਣ ਪ੍ਰਮਣੇ ਆਧਾਰਾ, ਭਗਤ ਜੀਵੇ ਗੁਣ ਗਾਏ ਅਪਾਰਾ। ਗੁਣ ਨਿਧਾਨ ਅੰਮ੍ਰਿਤ ਹਰ ਨਾਮਾ, ਹਰ ਧਿਆਏ ਧਿਆਏ ਸੁਖ ਪਾਇਆ ਜੀਉ। ਮਨਸਾ ਧਾਰ ਜੋ ਘਰ ਤੇ ਆਵੈ, ਸਾਧ ਸੰਗ ਜਨ ਮਰਨ ਮਿਟਾਵੈ। ਆਸ ਮਨੋਰਥ ਪੂਰਨ ਹੋਵੇ, ਭੇਟ ਗੁਰ ਦਰਸਾਇਆ ਜੀਉ। ਅਗਮ ਅਗੋਚਰ ਕਿਛ ਮਿਤ ਨਹੀਂ ਜਾਣੀ, ਸਾਧਕ ਸਿੱਧ ਧਿਆਵੇ ਗਿਆਨੀ। ਖੁਦੀ ਮਿੱਟੀ ਚੂਕਾ ਭੋਲਾਵਾ, ਗੁਰਮਨ ਹੀ ਮੈਂ ਪ੍ਰਗਟਾਇਆ ਜੀਉ। ਅਨੰਦ ਮੰਗਲ ਕਲਿਆਣ ਨਿਧਾਨਾ, ਸੂਖ ਸਹਿਜ ਹਰ ਨਾਮ ਵਖਾਨਾ। ਹੋਏ ਕਿਰਪਾਲ ਸਵਾਮੀ ਆਪਣਾ, ਨਾਉ ਨਾਨਕ ਘਰ ਮੈਂ ਆਇਆ ਜੀਉ। ਮਾਝ ਮੁਹੱਲਾ ਪੰਜਵਾ। ਸੁਣ ਸੁਣ ਜੀਵਾਂ ਸੋਏ ਤੁਮਾਰੀ, ਤੂੰ ਪ੍ਰੀਤਮ ਠਾਕਰਿਆ ਤੁਪਹਾਰੀ। ਤੁਮਰੇ ਕਰਤਵ ਤੁਮ ਹੀ ਜਾਣੋ, ਤੁਮਰੀ ਓਟ ਗੋਪਾਲਾ ਜੀਉ। ਗੁਣ ਗਾਵਤ ਮਨ ਹਰਿਆ ਹੋਵੈ, ਕਥਾ ਸੁਣਤ ਮਲ ਸਗਲੀ ਖੋਵੈ। ਭੀੜਤ ਸੰਗ ਸਾਧ ਸੰਤਨ ਕੈ, ਸਦਾ ਜਪੋ ਦਿਆਲਾ ਜੀਉ। ਪ੍ਰਭ ਆਪਣਾ ਸਾਧ ਸਾਧ ਸਮਾਰੋ, ਏ ਮਤ ਗੁਰ ਪ੍ਰਸਾਦ ਮਨ ਤਹਾਰੋ। ਤੁਮਰੀ ਕਿਰਪਾ ਤੇ ਹੋਏ ਪਰਗਾਸਾ, ਸਰਬ ਮਿਆ ਪ੍ਰਤਪਾਲਾ ਜੀਉ। ਸਤ ਸਤ ਸਤ ਪ੍ਰਭ ਸੋਈ, ਸਦਾ ਸਦਾ ਸਦਿਆ ਪੇ ਹੋਈ। ਚਲਤ ਤੁਮਾਰੇ ਪ੍ਰਗਟ ਪਿਆਰੇ, ਦੇਖ ਨਾਨਕ ਪੈ ਨਿਹਾਲਾ ਜੀਉ। ਮਾਝ ਮੁਹੱਲਾ ਪੰਜਵਾ। ਹੁਕਮੀ ਵਰਸਣ ਲਾਗੇ ਮੇਹਾ, ਸਾਜਨ ਸੰਤ ਮੇਰਾ ਨਾਮ ਜਪੇਹਾ। ਸੀਤਲ ਸ਼ਾਂਤ ਸਹਿ ਸੁਖ ਪਾਇਆ, ਠਾਠ ਪਾਈ ਪ੍ਰਭ ਆਪੇ ਜੀਉ। ਸਭ ਕੁਝ ਬਹੁਤ ਬਹੁਤ ਉਪਾਇਆ, ਕਰ ਕਿਰਪਾ ਪ੍ਰਭ ਸਗਲ ਰਜਾਇਆ। ਦਾਤ ਕਰੋ ਮੇਰੇ ਦਾਤਾਰਾ, ਜੀ ਜੰਤ ਸਭ ਧਰਾਪੇ ਜੀਉ। ਸੱਚਾ ਸਾਹਿਬ ਸੱਚੀ ਨਾਈ, ਗੁਰ ਪ੍ਰਸਾਦ ਸਦਾ ਧਿਆਈ। ਜਨਮ ਮਰਨ ਪੈ ਕਾਟੇ ਮੋਹਾ, ਬਿਨਸੇ ਸੋਗ ਸੰਤਾਪੇ ਜੀਉ। ਸਾਸ ਸਾਸ ਨਾਨਕ ਸਾ ਲਾਹੇ, ਸਿਮਰਤ ਨਾਮ ਕਾਟੇ ਸਭ ਫਾਹੇ। ਪੂਰਨ ਆਸ ਕਰੀ ਖਿਨ ਭੀਤਰ, ਹਰ ਹਰ ਹਰ ਗੁਣ ਜਾਪੈ ਜੀਉ। ਮਾਝ ਮੁਹੱਲਾ ਪੰਜਵਾ। ਆਓ ਸਾਜਨ ਸੰਤ ਮੀਤ ਪਿਆਰੇ, ਮਿਲ ਗਾਵੇ ਗੁਣ ਅਗਮ ਅਪਾਰੇ। ਗਾਵਤ ਸੁਣਤ ਸਭੇ ਹੀ ਮੁਕਤੇ, ਸੋ ਧਿਆਈਏ ਜਿਨ ਹਮ ਕੀਏ ਜੀਉ। ਜਨਮ ਜਨਮ ਕੇ ਕਿਲ ਬਿਖ ਜਾਵੇ, ਮਨ ਚਿੰਦੇ ਸਹੀ ਫਲ ਪਾਵੇ। ਸਿਮਰ ਸਾਹਿਬ ਸੋ ਸੱਚ ਸਵਾਮੀ, ਰਿਚਕ ਸਭ ਸਕੋ ਦੀਏ ਜੀਉ। ਨਾਮ ਜਪਤ ਸਰਬ ਸੁਖ ਪਾਈਐ, ਸਭ ਪੋ ਬਿਨ ਸੇ ਹਰ ਹਰ ਧਿਆਈਐ। ਜਿਨ ਸੇਵਿਆ ਸੋ ਭਾਰ ਗਰਾਮੀ, ਕਾਰਜ ਸਗਲੇ ਥੀਏ ਜੀਉ। ਆਏ ਪਿਆ ਤੇਰੀ ਸਰਣਾਈ, ਜੋ ਭਾਵੇ ਤਿਉ ਲਹਿ ਮਲਾਈ। ਕਰ ਕਿਰਪਾ ਪ੍ਰਭ ਭਗਤੀ ਲਾਵੋ, ਸਚ ਨਾਨਕ ਅੰਮ੍ਰਿਤ ਪੀਏ ਜੀਉ। ਮਾਝ ਮੁਹੱਲਾ ਪੰਜਵਾ।
ਭੈ ਕਿਰਪਾਲ ਗੋਵਿੰਦ ਗੁਸਾਈ ਮੇਘ ਵਰਸੇ ਸਭਨੇ ਥਾਈ ਦੀਨ ਦਿਆਲ ਸਦਾ ਕਿਰਪਾਲਾ ਠਾਠ ਪਾਈ ਕਰਤਾਰੇ ਜੀਓ ਆਪਣੇ ਜੀ ਜੰਤ ਪ੍ਰਿਤ ਪਾਰੇ ਜੋ ਬਾਰਕ ਮਾਤਾ ਸੰਭਾਰੇ ਦੁਖ ਭੰਜਨ ਸੁਖ ਸਾਗਰ ਸਵਾਮੀ ਦੇਤ ਸਗਲ ਆਹਾਰੇ ਜੀਓ ਜਲ ਥਲ ਪੂਰ ਰਹਿਆ ਮਿਹਰਬਾਨਾ ਸਦ ਬਲਹਾਰ ਜਾਈਏ ਕੁਰਬਾਨਾ ਰਹਿਣ ਦਿਨ ਸਦਾ ਧਿਆਈ ਜੇ ਖਿਨਮੇ ਸਗਲ ਉਧਾਰੇ ਜੀਓ ਰਾਖ ਲਈਏ ਸਗਲੇ ਪ੍ਰਭ ਆਪੇ ਉਤਰ ਗਏ ਸਭ ਸੋਗ ਸੰਤਾਪੇ ਨਾਮ ਜਪਤ ਮਨ ਤਨ ਹਰਿਆਵਲ ਪ੍ਰਭ ਨਾਨਕ ਨਦਰ ਨਿਹਾਰੇ ਜੀਓ ਮਾਝ ਮਹੱਲਾ ਪੰਜਵਾ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਲ ਸੋਨ ਚੋ ਬਾਰੇ ਜਿੱਥੇ ਨਾਮ ਨਾ ਜਪੀਏ ਮਿਰ ਗੋਇੰਦਾ ਸੇ ਨਗਰ ਉਜਾੜੀ ਜੀਓ ਹਰ ਰੁੱਖੀ ਰੋਟੀ ਖਾਏ ਸੰਭਾਲੇ ਹਰ ਅੰਤਰ ਬਾਹਰ ਨਦਲ ਨਿਹਾਲੇ ਖਾਏ ਖਾਏ ਕਰੇ ਬਦ ਫੈਲੀ ਜਾਣ ਵਿਸੂ ਕੀ ਵਾੜੀ ਜੀਓ ਸੰਤਾਂ ਸੇਤੀ ਰੰਗ ਨਾ ਲਾਏ ਸਾਕਤ ਸੰਗ ਵਿਕਰਮ ਕਮਾਏ ਦੁਲੱਭ ਦੇ ਖੋਈ ਅਗਿਆਨੀ ਜੜ ਆਪਣੀ ਆਪ ਪਾੜੀ ਜੀਓ ਤੇਰੀ ਸਰਣ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੈ ਰਾਖੋ ਸਰਮ ਅਸਾੜੀ ਜੀਓ ਮਾਝ ਮਹੱਲਾ ਪੰਜਵਾ ਚਰਨ ਠਾਕਰ ਕੇ ਹਿਰਦੈ ਸਮਾਣੇ ਕਲ ਕਲੇ ਸਭ ਦੂਰ ਪਿਆਣੇ ਸ਼ਾਂਤ ਸੂਖ ਸਹਿਜ ਤੁਨ ਉਪਜੀ ਸਾਧੂ ਸੰਗ ਨਿਵਾਸਾ ਜੀਓ ਲਾਗੀ ਪ੍ਰੀਤ ਨ ਟੂਟੈ ਮੂਲੇ ਹਰ ਅੰਤਰ ਬਾਹਰ ਰਹਿਆ ਭਰ ਪੂਰੇ ਸਿਮਰ ਸਿਮਰ ਸਿਮਰ ਗੁਣ ਗਾਵਾਂ ਕਾਟੀ ਜਮਕੀ ਫਾਸਾ ਜੀਓ ਅੰਮ੍ਰਿਤ ਵਰਖੇ ਅਨਹਦ ਬਾਣੀ ਮਨ ਤਨ ਅੰਤਰ ਸ਼ਾਂਤ ਸਮਾਣੀ ਤ੍ਰਿਪਤ ਗਾਏ ਰਹੇ ਜਨ ਤੇਰੇ ਸਤਿਗੁਰ ਕੀਆ ਦਿਲਾਸਾ ਜੀਓ ਜਿਸ ਕਾ ਸਤ ਤੇ ਫਲ ਪਾਇਆ ਕਰ ਕਿਰਪਾ ਪ੍ਰਭ ਸੰਗ ਮਿਲਾਇਆ ਆਵਣ ਜਾਣ ਰਹੇ ਵਡਭਾਗੀ ਨਾਨਕ ਪੂਰਨ ਆਸਾ ਜੀਓ ਮਾਝ ਮਹੱਲਾ ਪੰਜਵਾ ਮਿਹੋ ਪਿਆ ਪਰਮੇਸਰ ਪਾਇਆ ਜੀ ਜੰਦ ਸਭ ਸੁਖੀ ਵਸਾਇਆ ਗਇਆ ਕਲੇਸ਼ ਭਇਆ ਸੁਖ ਸਾਚਾ ਹਰ ਨਾਨਕ ਭਇਆ ਕਲੇਸ਼ ਭਇਆ ਸੁਖ ਸਾਚਾ ਹਰ ਹਰ ਨਾਮ ਸੰਭਾਲੀ ਜੀਓ ਮਿਹੋ ਪਿਆ ਪਰਮੇਸਰ ਪਾਇਆ ਜੀ ਜੰਦ ਸਭ ਸੁਖੀ ਵਸਾਇਆ ਗਿਆ ਕਲੇਸ਼ ਭਇਆ ਸੁਖ ਸਾਚਾ ਹਰਨ ਹਰ ਨਾਮ ਸੰਭਾਲੀ ਜੀਓ ਜਿਸਕੇ ਸੇ ਤਿਨ ਹੀ

ਨਾਨਕ ਦਾਨ ਕੀਆ ਦੁੱਖ ਭੰਜਨ ਰੱਤੇ ਰੰਗ ਰਸਾਲੀ ਜੀਓ। ਮਾਝ ਮੁਹੱਲਾ ਪੰਜਵਾ ਮਨ ਤਨ ਤੇਰਾ ਧਨ ਪੀ ਤੇਰਾ ਤੂੰ ਠਾਕਰ ਸਵਾਮੀ ਪ੍ਰਭ ਮੇਰਾ ਜੀਓ ਪਿੰਡ।

ਤੂੰ ਮੇਰਾ ਗਹਿਣਾ ਜੋ ਤੂੰ ਦੇ ਸੋਈ ਸੁਖ ਸਹਿਣਾ ਜਿੱਥੇ ਰੱਖੇ ਬੈਕੁੰਠ ਥਥਾਈ ਤੂੰ ਸਭਨਾ ਕੇ ਪ੍ਰਤਪਾਲਾ ਜੀਓ ਸਿਮਰ ਸਿਮਰ ਨਾਨਕ ਸੁਖ ਪਾਇਆ ਆਠ ਪੈਰ ਤੇਰੇ ਗੁਣ ਗਾਇਆ ਸਗਲ ਮਨੋਰਥ ਪੂਰਨ ਹੋਏ ਕਦੇ ਨਾ ਹੋਏ ਦੁਖਾਲਾ ਜੀਓ ਮਾਝ ਮੁਹੱਲਾ ਪੰਜਵਾ ਪਾਰ ਬ੍ਰਹਮ ਪ੍ਰਭ ਮੇਘ ਫਟਾਇਆ ਜਲ ਥਲ ਮਹਿਲ ਦਹਿ ਦਿਸ ਵਰਸਾਇਆ ਸ਼ਾਂਤ ਭਈ ਬੁਝੀ ਸਭ ਤ੍ਰਿਸਨਾ ਨੰਦ ਪਿਆ ਸਭ ਠਾਈ ਜੀਓ ਸੁਖਦਾਤਾ ਦੁਖ ਭੰਜਨ ਹਾਰਾ ਆਪੇ ਬਖਸ ਕਰੇ ਜੀ ਸਾਰਾ ਆਪਣੇ ਕੀਤੇ ਨੂੰ ਆਪ ਪ੍ਰਿਤ ਪਾਲੇ ਪੈ ਪੈਰੀ ਤਿਸੇ ਮਨਾਈ ਜੀਓ ਜਾ ਕੇ ਸਰਣ ਪਿਆ ਗਤ ਪਾਈਏ ਸਾਧ ਸਾ ਸਰ ਨਾਮ ਧਿਆਈਏ ਤਿਸ ਬਿਨ ਹੋਰ ਨ ਦੂਜਾ ਠਾਕਰ ਸਭ ਤਿਸੇ ਕੀਆ ਜਾਈ ਜੀਓ ਤੇਰਾ ਮਾਣ ਤਾਣ ਪ੍ਰਭ ਤੇਰਾ ਤੂੰ ਸੱਚਾ ਸਾਹਿਬ ਗੁਣੀ ਗਹਿਰਾ ਨਾਨਕ ਦਾਸ ਕਹਿ ਬੇਨੰਤੀ ਆਠ ਪੈਰ ਤੁਧ ਧਿਆਈ ਜੀਓ ਮਾਝ ਮੁਹੱਲਾ ਪੰਜਵਾ ਸਭੇ ਸੁਖ ਭੈ ਪ੍ਰਭ ਤੁਠੇ ਗੁਰਪੂਰੇ ਕੇ ਚਰਨ ਮਨ ਉਠੇ ਸਹਿ ਸਮਾਧ ਲੱਗੀ ਲਵੇ ਅੰਤਰ ਸੋ ਰਸ ਸੋਈ ਜਾਣੇ ਜੀਓ ਅਗਮ ਅਗੋਚਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੈ ਨੇਰਾ ਸਦਾ ਅਲਿਪਤ ਜੀਆਂ ਕਾ ਦਾਤਾ ਕੋ ਵਿਰਲਾ ਆਪ ਪਛਾਣੇ ਜੀਓ ਪ੍ਰਭ ਮਿਲਣੇ ਕੀ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਣੀ ਸਹਿ ਸੰਤੋਖ ਸਦਾ ਤ੍ਰਿਪਤਾ ਸੇ ਅੰਧ ਖਸਮ ਕੈ ਭਾਣੇ ਜੀਓ ਹੱਥੀ ਦਿੱਤੀ ਪ੍ਰਭ ਦੇਵਣ ਹਾਰ ਜਨ ਮਰਨ ਰੋਗ ਸਭ ਨਿਵਾਰ ਨਾਨਕ ਦਾਸ ਕੀਏ ਪ੍ਰਭ ਆਪਣੇ ਹਰ ਕੀਰਤਨ ਰੰਗ ਮਾਣੇ ਜੀਓ ਮਾਝ ਮੁਹੱਲਾ ਪੰਜਵਾ ਕੀਨੀ ਦਇਆ ਗੋਪਾਲ ਗਸਾਈ ਗੁਰ ਕੇ ਚਰਨ ਵਸੇ ਮਨ ਮਾਹੀ ਅੰਗੀਕਾਰ ਕੀਆ ਤਿਨ ਕਰਤੈ ਦੁੱਖ ਕਾ ਡੇਰਾ ਢਾਹਿਆ ਜੀਓ ਮਨ ਤਨ ਵਸਿਆ ਸੱਚਾ ਸੋਈ ਬਿਖੜਾ ਥਾਨ ਨ ਦਿਸੈ ਕੋਈ ਦੂਤ ਦੁਸ਼ਮਣ ਸਭ ਸੱਜਣ ਹੋਈ ਕੋ ਸਵਾਮੀ ਆਹਿਆ ਜੀਓ ਜੋ ਕੁਛ ਕਰੇ ਸੋ ਆਪੇ ਆਪੈ ਬੁੱਧ ਸਿਆਣਪ ਕਿਛੂ ਨਾ ਜਾਪੈ ਆਪਣਿਆਂ ਸੰਤਾਂ ਨੂੰ ਆਪ ਸਹਾਈ ਪ੍ਰਭ ਭਰਮ ਭੁਲਾਵਾ ਲਾਹਿਆ ਜੀਓ ਚਰਨ ਕਮਲ ਜਨ ਕਾ ਆਧਾਰੋ ਆਠ ਪੈਰ ਰਾਮ ਨਾ ਵਪਾਰੋ ਸਹਿਜ ਆਨੰਦ ਗਾਵੇ ਗੁਣ ਗੋਬਿੰਦ ਪ੍ਰਭ ਨਾਨਕ ਸਰਬ ਸਮਾਹਿਆ ਜੀਓ ਮਾਝ ਮੁਹੱਲਾ ਪੰਜਵਾ ਸੋ ਸੱਚ ਮੰਦਰ ਜਦ ਸਹਿਤ ਸੱਚ ਧਿਆਈਐ ਸੋ ਸੱਚ ਮੰਦਰ ਜਦ ਸੱਚ ਧਿਆਈਐ ਸੋ ਰਿਦਾ ਸੇਲਾ ਜਿਤ ਹਰ ਗੁਣ ਗਾਈਐ ਸਤ ਅਰਥ ਸੁਹਾਵੀ ਜਿਸ ਵਸੇ ਹਰ ਜਨ ਸੱਚੇ ਨਾਂ ਵਟੋ ਕੁਰਬਾਨੋ ਜੀਓ ਸੱਚ ਉਡਾਈ ਕੀਮ ਨਾ ਪਾਈ ਕੁਦਰਤ ਕਰਮ ਨਾ ਕਹਿਣਾ ਜਾਈ ਧਿਆਏ ਧਿਆਏ ਜੀਵੇ ਜਨ ਤੇਰੇ ਸੱਚ ਸ਼ਬਦ ਮਨ ਮਾਣੋ ਜੀਓ ਸੱਚ ਸਲਾਹਣ ਵਡ ਭਾਗੀ ਪਾਈਏ ਗੁਰ ਪ੍ਰਸਾਦੀ ਹਰ ਗੁਣ ਗਾਈਐ ਰੰਗ ਰਤੇ ਤੇਰੇ ਤੁਧ ਪਾਵੈ ਸੱਚ ਨਾਮ ਨਿਸ਼ਾਨੋ ਜੀਓ ਸੱਚੇ ਅੰਤ ਨ ਜਾਣੇ ਕੋਈ ਥਾਂ ਥਨਾਂਤਰ ਸੱਚਾ ਸੋਈ ਨਾਨਕ ਸੱਚ ਧਿਆਈਏ ਸਦ ਹੀ ਅੰਤਲਜਾਮੀ ਜਾਣੋ ਜੀਓ ਮਾਝ ਮੁਹੱਲਾ ਪੰਜਵਾ ਰਹਿਣ ਸਹਾਵੜੀ ਦਿਨਸ ਸੁਹੇਲਾ ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ ਘੜੀ ਮੂਰਤ ਸਿਮਰਤ ਪਲ ਵੰਝੈ ਜੀਵਨ ਸਫਲ ਤਥਾਈ ਜੀਓ ਸਿਮਰਤ ਨਾਮ ਦੋਗ ਸਭ ਲਾਥੇ ਅੰਤਰ ਬਾਹਰ ਹਰ ਪ੍ਰਭ ਸਾਥੇ ਪੈ ਪੋ ਪਰਮ ਖੋਇਆ ਗੁਰਪੂਰੈ ਦੇਖਾ ਸਭਨੀ ਜਾਈ ਜੀਓ ਪ੍ਰਭ ਸਮਰੱਥ ਵੜੇ ਉੱਚ ਅਪਾਰਾ ਨੌ ਨਿਧਨਾਮ ਭਰੇ ਭੰਡਾਰਾ ਆਦਿ ਅੰਤ ਮੱਧ ਪ੍ਰਭ ਸੋਈ ਦੂਜਾ ਲਵੇ ਨ ਲਾਈ ਜੀਓ ਕਰ ਕਿਰਪਾ ਮੇਰੇ ਦੀਨ ਦਿਆਲਾ ਜਾਚਕ ਜਾਚੇ ਸਾਧਰ ਵਾਲਾ ਦੇਹ ਦਾਨ ਨਾਨਕ ਜਨ ਮੰਗੈ ਸਦਾ ਸਦਾ ਹਰ ਧਿਆਈ ਜੀਓ ਮਾਝ ਮੁਹੱਲਾ ਪੰਜਵਾ ਇੱਥੇ ਤੂੰ ਹੈ ਆ ਗਏ ਆਪੇ ਜੀ ਜੰਤਰ ਸਭ ਤੇਰੇ ਥਾਪੇ ਤੁਧ ਬਿਨ ਅਵਰ ਨਾ ਕੋਈ ਕਰਤੇ ਮੈਂ ਧਰ ਓੜ ਤੁਮਾਰੀ ਜੀਓ ਰਸਨਾ ਜਪ ਜਪ ਜੀਵੇ ਸਵਾਮੀ ਪਾਰ ਬ੍ਰਹਮ ਪ੍ਰਭ ਅੰਤਰ ਜਾਮੀ ਜਿਨ ਸੇਵਿਆ ਤਿਨ ਹੀ ਸੁਖ ਪਾਇਆ ਜੋ ਜਨਮ ਨ ਸੋ ਜਨਮ ਨ ਜੂਏ ਹਾਰੀ ਜੀਓ ਨਾਮ ਔਖਦ ਜਿਨ ਜਨ ਤੇਰੇ ਪਾਇਆ ਜਨਮ ਜਨਮ ਕਾ ਰੋਗ ਗਵਾਇਆ ਹਰ ਕੀਰਤਨ ਗਾਵੋ ਦਿਨ ਰਾਤੀ ਸਫਲ ਇਹਾ ਹੈ ਕਾਰੀ ਜੀਓ ਦ੍ਰਿਸ਼ਟ ਧਾਰ ਆਪਣਾ ਦਾਸ ਸਵਾਰਿਆ ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ ਇੱਕ ਸਵੈਣ ਹੋਰ ਦੂਜਾ ਨਾਹੀ ਬਾਬਾ ਨਾਨਕ ਇਹ ਮਤ ਸਾਰੀ ਜੀਓ ਮਾਝ ਮੁਹੱਲਾ ਪੰਜਵਾ
मन तन रत्ता राम प्यारे सरबत दीजे अपना वारे आठ पहर गोविंद गुण गाइए बिसरना कोई सासा जियो सोई साजन मीत प्यारा राम नाम साध संग बिचारा साधु संग त्रीजे सागर कटिए जम की फासा जियो चार पदार्थ हर की सेवा पार जात जब लख अपेवा काम क्रोध किल विख दुख गुर काटे पूर्ण होई आसा जियो पूर्ण भाग पै जस प्राणी साध संग मिले सारंग पाणी नानक ना वसिया जस अंतर प्रवान गिरसत उदासा जियो माज मोहल्ला पांजवा सिमरत नाम हृदय सुख पाया कर कृपा भगती प्रगटाया संत संग मिल हर हर जपया बिनसे आलस रोगा जियो जाके ग्रह नव निध हर पाही तिस मिलिया जिस पुरब कमाई ज्ञान ध्यान पूर्ण परमेसर प्रभ सबना गल्ला जोगा जियो खिन में था पो था पनहारा आपे कांति आप पसारा लेप लही नहीं जग जीवन दाते दर्शन डिठे लैन व जोगा जियो आंचल लाए सब सहट तराई अपना ना हो आप जपाई गुर बोहित पाया कृपा ते नानक तुर संजोगा जियो माज मुहला पांजवा सोई करना जे आप कराए जिथे रखे सा भली जाए सोई सियाणा सो पतवंता हुक्म लगे जिस मीठा जियो सब परोई एकत धाग जिस लाए लय सो चरणी लाग ऊंद कवल जस होए परगासा तिन सर्ब निरंजन डीठा जियो तेई महिमा तू है जान अपना आप तू आप पछाण ओम बलहारी संतन तेरे जिन काम क्रोध लोभ पीठा जियो तू निरवैर संत तेरे निर्मल जिन देखे सब उतरे कलमल नानक नाम त्याए त्या जीव बिनस्या परम पौ धीठा जियो मांझ मुहला पांजवा झूठा मंगण जे कोई मांग तिसको मरते घड़ी न लागे पार ब्रह्म जो सद ही सेवै सो गुरमिल ने चल कहना प्रेम भगत

ਲੈਣਾ ਚਰਨ ਕਮਲ ਭਗਤਾਂ ਮਨ ਬੁੱਠੇ ਬਿਣ ਪਰਮੇਸ਼ਰ ਸਗਲੇ ਮੁੱਠੇ ਸੰਤ ਜਿਨ੍ਹਾਂ ਕੀ ਧੂੜ ਤਿੰਨ ਨਿਤ ਬਾਂਛੋ ਨਾਮ ਸੱਚੇ ਕਾ ਗਹਿਣਾ ਊਠਤ ਬੈਠਤ ਹਰ ਹਰ ਗਾਈਏ ਜਿਸ ਸਿਮਰਤ ਵਰਨੇ ਚਲ ਪਾਈਏ ਨਾਨਕ ਕੋ ਪ੍ਰਭ ਹੋਏ ਦਿਆਲਾ ਤੀਰਾ ਕੀਤਾ ਸਹਿਣਾ ਰਾਗ ਮਾਜ ਅਸ਼ਟਪਦੀਆਂ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼ਬਦ ਰੰਗਾਏ ਹੁਕਮ ਸੁਭਾਏ ਸੱਚੀ ਦਰਗਹਿ ਮਹਿਲ ਬੁਲਾਏ ਸੱਚੇ ਦੀਨ ਦਿਆਲ ਮੇਰੇ ਸਾਹਿਬਾ ਸੱਚੇ ਮਨ ਪਤਿਆ ਬਣਿਆ ਹੋਂ ਵਾਰੀ ਜੀਉ ਵਾਰੀ ਸ਼ਬਦ ਸੁਹਾਵਣਿਆ ਅੰਮ੍ਰਿਤ ਨਾਮ ਸਦਾ ਸੁਖਦਾਤਾ ਗੁਰਮਤੀ ਮਨ ਵਸਾਵਣਿਆ ਰਹਾਉ ਨਾ ਕੋ ਮੇਰਾ ਹੋਂ ਕਿਸ ਕੇਰਾ ਸਾਚਾ ਠਾਕਰ ਤ੍ਰੈ ਭਵਨ ਮੇਰਾ ਹੋਮੇ ਕਰ ਕਰ ਜਾਏ ਕਨੇਰੀ ਕਰ ਔਗਣ ਪਛੋ ਤਾਵਣਿਆ ਹੁਕਮ ਪਛਾਣੇ ਸੋ ਹਰ ਗੁਣ ਵਖਾਣੇ ਗੁਰ ਕੇ ਸ਼ਬਦ ਨਾਮ ਨਿਸ਼ਾਨੈ ਸਭਨਾ ਕਾ ਦਰ ਲੇਖਾ ਸੱਚੈ ਝੂਠ ਸੁਨਾਮ ਸੁਹਾਵਣਿਆ ਮਨ ਮੁਖ ਭੂਲਾ ਠੌਰ ਨਾ ਪਾਏ ਜਮਦਰ ਬੱਧਾ ਚੋਟਾਂ ਖਾਏ ਬਿਨ ਨਾਵੇ ਕੋ ਸੰਗ ਨਾ ਸਾਥੀ ਮੁਕਤੇ ਨਾਮ ਧਿਆਵਣਿਆ ਸਾਗਤ ਕੂੜੇ ਸੱਚ ਨਾ ਭਾਵੇ ਦੁਬਦਾ ਬਾਧਾ ਆਵੇ ਜਾਵੇ ਲਿਖਿਆ ਲੇਖ ਨਾ ਮੇਟੈ ਕੋਈ ਗੁਰਮੁਖ ਮੁਕਤ ਕਰਾਵਣਿਆ ਪੀੜੇ ਪਿਰ ਜਾਤੋ ਨਾਹੀ ਝੂਠ ਵਿਛੁੰਨੀ ਰੋਵੈ ਤਾਹੀ ਅਵਗਣ ਮੁੱਠੀ ਮੈਲ ਨਾ ਪਾਏ ਅਵਗਣ ਗੁਣ ਬਖਸਾ ਬਣਿਆ ਪੀੜੇ ਜਿਨ ਜਾਤਾ ਪਿਆਰਾ ਗੁਰਮੁਖ ਬੂਝੇ ਤਤ ਵਿਚਾਰਾ ਆਵਣ ਜਾਣਾ ਠਾਕਰ ਹਾਏ ਸੱਚੇ ਨਾਮ ਸੰਭਾਵਣਿਆ ਗੁਰਮੁਖ ਬੂਝੇ ਕਥ ਕਹਾਵੈ ਸੱਚੇ ਠਾਕਰ ਸਾਚੋ ਭਾਵੈ ਨਾਨਕ ਸੱਚ ਕਹਿ ਬੇਨੰਤੀ ਸੱਚ ਮਿਲੇ ਗੁਣ ਗਾਵਣਿਆ ਮਾਜ ਮੁਹੱਲਾ ਤੀਜਾ ਘਰ ਪਹਿਲਾ ਕਰਮ ਹੋਵੇ ਸਤਿਗੁਰੂ ਮਿਲਾਏ ਸੇਵਾ ਸੁਰਤ ਸ਼ਬਦ ਚਿਤ ਲਾਏ ਹੋਮੇ ਮਰ ਸਦਾ ਸੁਖ ਪਾਇਆ ਮਾਇਆ ਮੋਹ ਚੁਕਾਵਣਿਆ ਹੋਂ ਵਾਰੀ ਜਿਉ ਵਾਰੀ ਸਤਿਗੁਰ ਕੈ ਮਲ ਬਲਹਾਰਣਿਆ ਗੁਰਮਤੀ ਪ੍ਰਗਾਸ ਹੋਆ ਜੀ ਅੰਦਨ ਹਰ ਗੁਣ ਗਾਵਣਿਆ ਰਹਾਉ ਤਨ ਮਨ ਖੋਜੇ ਤਾਂ ਨਾ ਉਹ ਪਾਏ ਧਾਵਤ ਰਾਖੈ ਠਾਕਰ ਹਾਏ ਗੁਰ ਕੀ ਬਾਣੀ ਅਨਦਿਨ ਗਾਵੈ ਸਹਿਜੇ ਭਗਤ ਕਰਾਵਣਿਆ ਇਸ ਕਾਇਆ ਅੰਦਰ ਵਤ ਅਸੰਖਾ ਗੁਰਮੁਖ ਸਾਚ ਮਿਲੇ ਤਾਂ ਵੇਖਾ ਨੌ ਦਰਵਾਜੇ ਦਸਵੇਂ ਮੁਕਤਾ ਅਨਹਤ ਸ਼ਬਦ ਵਜਾਵਣਿਆ ਸੱਚਾ ਸਾਹਿਬ ਸੱਚੀ ਨਾਈ ਗੁਰਪ੍ਰਸਾਦੀ ਮਨ ਵਸਾਈ ਅੰਦਨ ਸਦਾ ਰਹੇ ਰੰਗਰਾਤਾ ਦਰ ਸੱਚੇ ਸੋਜੀ ਪਾਵਣਿਆ ਪਾਪ ਪੁੰਨ ਕੀ ਸਾਰ ਨ ਜਾਣੀ ਦੂਜੇ ਲਾਗੇ ਪਰਮ ਭੁਲਾਣੀ ਅਗਿਆਨੀ ਅੰਧਾ ਮਗ ਨ ਜਾਣੇ ਫਿਰ ਫਿਰ ਆਵਣ ਜਾਵਣਿਆ ਗੁਰ ਸੇਵਾ ਤੇ ਸਦਾ ਸੁਖ ਪਾਇਆ ਹੋਮੇ ਮੇਰਾ ਠਾਕਰ ਹਾਇਆ ਗੁਰਸਾਖੀ ਮਿਟਿਆ ਅੰਧਿਹਾਰਾ ਬਜਰ ਕਪਾਟ ਖੁਲਾਵਣਿਆ ਹੋਮੇ ਮਰ ਮਨ ਵਸਾਇਆ ਗੁਰ ਚਰਣੀ ਸਦਾ ਚਿਤ ਲਾਇਆ ਗੁਰ ਕਿਰਪਾ ਤੇ ਮਨ ਤਨ ਨਿਰਮਲ ਨਿਰਮਲ ਨਾਮ ਧਿਆਵਣਿਆ ਜੀਵਨ ਮਰਨਾ ਸਭ ਤੋਂ ਦੇ ਤਾਈ ਜਿਸ ਬਖਸੇ ਤੇ ਦੇ ਵਡਿਆਈ ਨਾਨਕ ਨਾਮ ਧਿਆਏ ਸਦਾ ਤੂੰ ਜੰਮਣ ਮਰਨ ਸਵਾਰਣਿਆ ਮਾਜ ਮੁਹੱਲਾ ਤੀਜਾ ਮੇਰਾ ਪ੍ਰਭ ਨਿਰਮਲ ਅਗਮ ਅਪਾਰਾ ਬਿਨ ਤਕੜੀ ਤੋਲੇ ਸੰਸਾਰਾ ਗੁਰਮੁਖ ਹੋਵੇ ਸੋਈ ਬੂਝੇ ਗੁਣ ਕਹਿ ਗੁਣੀ ਸਮਾਵਣਿਆ ਹੋਂ ਵਾਰੀ ਜਿਉ ਵਾਰੀ ਹਰ ਕਾ ਨਾਮ ਮਨ ਵਸਾਵਣਿਆ ਜੋ ਸੱਚ ਲਾਗੇ ਸਹੀ ਆਂਦਨ ਜਾਗੇ ਦਰ ਸੱਚੇ ਸੋਭਾ ਪਾਵਣਿਆ ਰਹਾਉ ਆਪ ਸੁਣੇ ਤੇ ਆਪੇ ਵੇਖੈ ਜਿਸਨੂੰ ਨਦਰ ਕਰੇ ਸੋਈ ਜਨ ਲੇਖੈ ਆਪੇ ਲਾਏ ਲਏ ਸੋ ਲਾਗੇ ਗੁਰਮੁਖ ਸੱਚ ਕਮਾਵਣਿਆ ਜਿਸ ਆਪ ਭੁਲਾਏ ਸੋ ਕਿੱਥੇ ਹੱਥ ਪਾਏ ਪੂਰਬ ਲਿਖਿਆ ਸੋ ਮੇਟਣਾ ਨਾ ਜਾਏ ਜਿਨ ਸਤਿਗੁਰ ਮਿਲਿਆ ਸੇ ਵਡਭਾਗੀ ਪੂਰੇ ਕਰਮ ਮਿਲਾਵਣਿਆ ਪੀੜੇ ਤਨੇ ਅੰਦਨ ਸੁੱਤੀ ਕੰਤ ਵਸਾਰੀ ਅਵਗਣ ਮੁੱਤੀ ਅੰਦਨ ਸਦਾ ਫਿਰੇ ਬਿਰਲਾ ਦੀ ਬਿਨ ਪਿਰ ਨੀਂਦ ਨ ਪਾਵਣਿਆ ਪੀੜੇ ਸੁਖਦਾਤਾ ਜਾਤਾ ਹੋਮੇ ਮਰ ਗੁਰ ਸ਼ਬਦ ਪਛਾਤਾ ਸੇਜ ਸੁਹਾਵੀ ਸਦਾ ਪਿਰ ਰਾਵੈ ਸੱਚ ਸਿੰਗਾਰ ਬਣਾਵਣਿਆ ਲੱਖ ਚੁਰਾਸੀ ਜੀ ਉਪਾਏ ਜਿਸਨੂੰ ਨਦਰ ਕਰੇ ਤਿਸ ਗੁਰੂ ਮਿਲਾਏ ਕਿਲ ਵਿਖ ਘਾਟ ਸਦਾ ਜਨ ਨਿਰਮਲ ਦਰ ਸੱਚੇ ਨਾਮ ਸਹਾਵਣਿਆ ਲੇਖਾ ਮੰਗੇ ਤਾਂ ਕਿਨ ਦੀਏ ਸੁਖ ਨਾਈ ਫੁਨ ਦੂਵੇ ਤੀਏ ਆਪੇ ਬਖਸ ਲੈ ਪ੍ਰਭ ਸਾਚਾ ਆਪੇ ਬਖਸ ਮਿਲਾ ਬਣਿਆ ਆਪ ਕਰੇ ਤੈ ਆਪ ਕਰਾਏ ਪੂਰੇ ਗੁਰ ਕੈ ਸ਼ਬਦ ਮਿਲਾਏ ਨਾਨਕ ਨਾ ਮਿਲੇ ਵਡਿਆਈ ਆਪੇ ਮੇਲ ਮਿਲਾ ਬਣਿਆ ਮਾਜ ਮੁਹੱਲਾ ਤੀਜਾ ਇੱਕੋ ਆ ਫਿਰੇ ਪਰਛੰਨਾ
ਗੁਰਮੁਖ ਵੇਖਾਂ ਤਾਂ ਇਹੋ ਮਨ ਪਿੰਨਾ, ਤ੍ਰਿਸ਼ਨਾ ਤਜ ਸਹਿ ਸੁਖ ਪਾਇਆ, ਏਕੋ ਮਨ ਵਸਾ ਬਣਿਆ। ਓ ਵਾਰੀ ਜੀ ਵਾਰੀ ਇੱਕ ਸਿਉ ਚਿਤ ਲਾਵਣਿਆ, ਗੁਰਮਤੀ ਮਨ ਇਕਤ ਕਰ ਆਇਆ, ਸੱਚੇ ਰੰਗ ਰੰਗਾਵਣਿਆ ਰਹਾਓ। ਇਹ ਜਗ ਭੂਲਾ ਤੈਂ ਆਪ ਬੁਲਾਇਆ, ਇੱਕ ਵਿਸਾਰ ਦੂਜੇ ਲੋਭਾਇਆ, ਆਂਦਨ ਸਦਾ ਫਿਰੇ ਭਰਮ ਭੂਲਾ, ਬਿਨ ਨਾਵੇ ਦੁੱਖ ਪਾਵਣਿਆ। ਜੋ ਰੰਗ ਰਾਤੇ ਕਰਮ ਵਿਧਾਤੇ, ਗੁਰ ਸੇਵਾ ਤੇ ਜੁਗ ਚਾਰੇ ਜਾਤੇ, ਜਿਸਨੂੰ ਆਪ ਦੇ ਵਡਿਆਈ ਹਰ ਕੈ ਨਾਮ ਸਮਾਵਣਿਆ। ਮਾਇਆ ਮੋਇ ਹਰ ਚੇਤੇ ਨਾਹੀ, ਜੰਪਰ ਬੱਧਾ ਦੁੱਖ ਸਹਾਹੀ, ਅੰਨਾ ਬੋਲਾ ਕਿਛ ਨਦਰ ਨ ਆਵੈ, ਮਨਮੁਖ ਪਾਪ ਪਚਾਵਣਿਆ। ਇੱਕ ਰੰਗ ਰਾਤੇ ਜੋ ਤਦੇ ਆਪ ਲਿਓ ਲਾਏ, ਭਾਏ ਭਗਤ ਤੇਰੇ ਮਨ ਪਹਾਏ, ਸਤਿਗੁਰ ਸੇਵਨ ਸਦਾ ਸੁਖਦਾਤਾ, ਸਭ ਇੱਛਾ ਆਪ ਪਜਾਵਣਿਆ। ਹਰ ਜੀਉ ਤੇਰੀ ਸਦਾ ਸਰਨਾਈ, ਆਪੇ ਬਖਸੇ ਦੇ ਵਡਿਆਈ, ਜਮ ਕਾਲ ਤਿਸ ਨੇੜ ਨ ਆਵੈ, ਜੋ ਹਰ ਹਰ ਨਾਮ ਧਿਆਵਣਿਆ। ਅੰਦਨ ਦਾ ਰਾਤੇ ਜੋ ਹਰ ਭਾਏ, ਮੇਰੇ ਭਰਾ ਮੇਲੇ ਮੇਲ ਮਿਲਾਏ, ਸਦਾ ਸਦਾ ਸੱਚੇ ਤੇਰੀ ਸਰਨਾਈ, ਤੂੰ ਆਪੇ ਸੱਚ ਬਝਾਵਣਿਆ। ਜਿਨ ਸਾਜਾ ਤਾਸੇ ਸੱਚ ਸਮਾਣੇ, ਹਰ ਗੁਣ ਗਾਵੇ ਸੱਚ ਵਖਾਣੇ, ਨਾਨਕ ਨਾ ਵਰਤੇ ਬੈਰਾਗੀ, ਨਿਜ ਘਰ ਤਾੜੀ ਲਾਵਣਿਆ। ਮਾਝ ਮੁਹੱਲਾ ਤੀਜਾ, ਸ਼ਬਦ ਮਰੇ ਸੋ ਮੂਆ ਜਾਪੈ, ਕਾਲ ਨਾ ਚਾਪੈ ਦੁੱਖ ਨਾ ਸੰਤਾਪੈ, ਜੋਤੀ ਵਿੱਚ ਮਿਲ ਜੋਤ ਸਮਾਣੀ, ਸੁਣ ਮਨ ਸੱਚ ਸਮਾਵਣਿਆ। ਓ ਵਾਰੀ ਜੀ ਵਾਰੀ ਹਰ ਕੈ ਨਾਹੇ ਸੋਭਾ ਪਾਵਣਿਆ, ਸਤਿਗੁਰ ਸੇਵ ਸੱਚ ਚਿਤ ਲਾਇਆ, ਗੁਰਮਤੀ ਸਹਿਜ ਸਮਾਵਣਿਆ ਰਹਾਓ। ਕਾਇਆ ਕੱਚੀ ਕੱਚਾ ਚੀਰ ਹੰਡਾਏ, ਦੂਜੇ ਲਾਗੀ ਮਹਿਲ ਨਾ ਪਾਏ, ਅੰਦਨ ਜਲਦੀ ਫਿਰੇ ਦਿਨ ਰਾਤੀ, ਬਿਨ ਪਿਰ ਬਹੁਤ ਦੁੱਖ ਪਾਵਣਿਆ। ਦੇਹੀ ਜਾਤ ਨ ਆਗੈ ਜਾਏ, ਜਿੱਥੇ ਲੇਖਾ ਮੰਗੇ ਤਿੱਥੇ ਛੂਟੇ ਸੱਚ ਕਮਾਏ, ਸਤਿਗੁਰ ਸੇਵਨ ਸੇਵ ਧਨਵੰਤੇ, ਇੱਥੇ ਉੱਥੇ ਨਾਮ ਸਮਾਵਣਿਆ। ਭੈ ਭਾਏ ਸਿੰਗਾਰ ਬਣਾਏ, ਗੁਰਪ੍ਰਸਾਦੀ ਮਹਿਲ ਘਰ ਪਾਏ, ਆਂਦਨ ਸਦਾ ਰਵੇ ਰਹਿ ਦਿਨ ਰਾਤੀ, ਮਜੀਠੇ ਰੰਗ ਬਣਾਵਣਿਆ। ਸਭਨਾ ਸਭਨਾ ਪੈਰ ਵਸੇ ਸਦਾ ਨਾਲੇ, ਗੁਰਪ੍ਰਸਾਦੀ ਕੋ ਨਦਰ ਨਿਹਾਲੇ, ਮੇਰਾ ਪ੍ਰਭ ਅਤ ਊਚੋ ਊਚਾ, ਕਰ ਕਿਰਪਾ ਆਪ ਮਿਲਾਵਣਿਆ। ਮਾਇਆ ਮੋਹੇ ਇਹ ਜਗ ਸੁੱਤਾ, ਨਾ ਵਸਾਰ ਅੰਤ ਵਿਗੁੱਤਾ, ਜਿਸ ਤੇ ਸੁੱਤਾ ਸੋ ਜਗਾਏ, ਗੁਰਮਤਿ ਸੋ ਜੀ ਪਾਵਣਿਆ। ਅਪਿਓ ਪੀਵੇ ਸੋ ਭਰਮ ਗਵਾਏ, ਗੁਰਪ੍ਰਸਾਦ ਮੁਕਤ ਗਤ ਪਾਏ, ਭਗਤੀ ਰੱਤਾ ਸਦਾ ਬੈਰਾਗੀ, ਆਪ ਮਾਰ ਮਿਲਾਵਣਿਆ। ਆਪ ਪਾਏ ਧੰਦੇ ਲਾਏ, ਲੱਖ ਚਰਾ ਸੀਰਜ ਕੇ ਆਪ ਅਪੜਾਏ, ਨਾਨਕ ਨਾਮ ਧਿਆਏ ਸੱਚ ਰਾਤੇ, ਜੋ ਤਿਸ ਭਾਵੇ ਸੋ ਕਾਰ ਕਰਾਵਣਿਆ। ਮਾਝ ਮੁਹੱਲਾ ਤੀਜਾ, ਅੰਦਰ ਹੀਰਾ ਲਾਲ ਬਣਾਇਆ, ਗੁਰ ਕੈ ਸ਼ਬਦ ਪਰਖ ਪਰਖਾਇਆ, ਜਿਨ ਸੱਚ ਪੱਲੈ ਸੱਚ ਵਖਾਣੈ, ਸੱਚ ਕਸਵੱਟੀ ਲਾਵਣਿਆ। ਹੋ ਵਾਰੀ ਜੀ ਵਾਰੀ ਗੁਰ ਕੀ ਬਾਣੀ ਮਨ ਵਸਾਵਣਿਆ, ਅੰਜਨ ਮਾਹੇ ਨਿਰੰਜਨ ਪਾਇਆ, ਜੋਤੀ ਜੋਤ ਮਿਲਾਵਣਿਆ ਰਹਾਓ। ਇਸ ਕਾਇਆ ਅੰਦਰ ਬਹੁਤ ਪਸਾਰਾ, ਨਾਮ ਨਿਰੰਜਨ ਅਤ ਅਗਮ ਅਪਾਰਾ, ਗੁਰਮੁਖ ਹੋਵੇ ਸੋਈ ਪਾਏ, ਆਪੇ ਬਖਸ ਮਿਲਾਵਣਿਆ। ਮੇਰਾ ਠਾਕਰ ਸੱਚ ਦਿਰੜਾਏ, ਗੁਰਪ੍ਰਸਾਦੀ ਸੱਚ ਚਿਤ ਲਾਏ, ਸੱਚੋ ਸੱਚ ਵਰਤੇ ਸਭਨੇ ਥਾਈ, ਸੱਚੇ ਸੱਚ ਸਮਾਵਣਿਆ। ਬੇਪਰਵਾਹ ਸੱਚ ਮੇਰਾ ਪਿਆਰਾ, ਕਿਲ ਵਿਖੇ ਅਵਗਣ ਕਾਟਣ ਹਾਰਾ, ਪ੍ਰੇਮ ਪ੍ਰੀਤ ਸਦਾ ਤਿਹਾਈਐ, ਪੈ ਭਾਏ ਭਗਤ ਦਿਰੜਾਵਣਿਆ। ਤੇਰੀ ਭਗਤ ਸੱਚੇ ਜੇ ਸੱਚੇ ਭਾਵੈ, ਆਪੇ ਦੇਹ ਨ ਪਛੋਤਾਵੈ, ਸਭਨਾ ਜੀਆਂ ਕਾ ਏਕੋ ਦਾਤਾ, ਸ਼ਬਦੇ ਮਾਰ ਜੀਵਾਵਣਿਆ। ਹਰ ਤੁਧ ਬਾਝੋ ਮੈਂ ਕੋਈ ਨਾਹੀ, ਹਰ ਤੁਧੇ ਸੇਵੀ ਤੈ ਤੁਧ ਸਲਾਹੀ, ਆਪੇ ਮੇਲ ਲਿਓ ਪ੍ਰਭ ਸਾਚੇ, ਪੂਰੇ ਕਰਮ ਤੂੰ ਪਾਵਣਿਆ। ਮੈਂ ਹੋਰ ਨਾ ਕੋਈ ਤੁਧੇ ਜਿਹਾ, ਨਦਰੇ ਤੇਰੀ ਨਦਰੀ ਸੀ ਜਿਸ ਦੇਹਾ, ਅੰਦਨ ਸਾਰ ਸੰਭਾਲ ਹਰ ਰਾਖੇ, ਗੁਰਮੁਖ ਸਹਿਜ ਸਮਾਵਣਿਆ। ਤੁਧ ਜੇਵੜ ਮੈਂ ਹੋਰ ਨਾ ਕੋਈ, ਤੁਧੇ ਆਪੇ ਸਿਰਜੀ ਆਪੇ ਗੋਈ, ਤੂੰ ਆਪੇ ਹੀ ਕੜਪਨ ਸਵਾਰ, ਨਾਨਕ ਨਾਮ ਸੁਹਾਵਣਿਆ। ਮਾਝ ਮੁਹੱਲਾ ਤੀਜਾ, ਸਭ ਗੜ ਆਪੇ ਭੋਗਣ ਹਾਰਾ, ਅਲੱਖ ਵਰਤੇ ਅਗਮਾ ਪਾਰਾ, ਗੁਰ ਕੇ ਸ਼ਬਦ ਮੇਰਾ ਹਰ ਪ੍ਰਭ ਧਿਆਈਐ, ਸਹਿਜੇ ਸੱਚ ਸਮਾਵਣਿਆ। ਹੋ ਵਾਰੀ ਜੀ ਵਾਰੀ ਗੁਰ ਸ਼ਬਦ ਮਨ ਵਸਾਵਣਿਆ, ਸ਼ਬਦ ਬੂਸੂਜੇ ਤਾਂ ਮਨ ਸਿਉ ਲੂਜੈ, ਮਨਸਾ ਮਾਰ ਸਮਾਵਣਿਆ ਰਹਾਓ। ਪੰਜ ਦੂਤ ਮੋਹੇ ਸੰਸਾਰਾ, ਮਨਮੁਖ ਕਹਿੰਦੇ ਸੌ ਦਿਲ ਸਾਰਾ, ਗੁਰਮੁਖ ਹੋਵੇ ਸੋ ਆਪਣਾ ਘਰ ਰੱਖੈ,
ਪੰਚ ਦੂਤ ਸ਼ਬਦ ਪਚਾਵਣਿਆ। ਇਹ ਗੁਰਮੁਖ ਸਦਾ ਸੱਚੇ ਰੰਗ ਰਾਤੇ, ਸਹਿਜੇ ਪ੍ਰਭ ਸੇਵੇ ਆਨੰਦਨ ਮਾਤੇ, ਮਿਲ ਪ੍ਰੀਤੋਂ ਸੱਚੇ ਗੁਣ ਗਾਵੈ, ਹਰ ਦਰ ਸੋਭਾ ਪਾਵਣਿਆ। ਏਕਮ ਏਕ ਆਪ ਪਾਇਆ, ਦੁਬਦਾ ਦੂਜਾ ਤ੍ਰੈਬਦ ਮਾਇਆ, ਚੌਥੀ ਪੌੜੀ ਗੁਰਮੁਖ ਉੱਚੀ, ਸੱਚੋ ਸੱਚ ਕਮਾਵਣਿਆ। ਸਭ ਹੈ ਸੱਚਾ ਜੇ ਸੱਚੇ ਭਾਵੈ, ਜਿਨ ਸਦ ਜਾਤਾ ਸੋ ਸਹਿਜ ਸਮਾਵੈ, ਗੁਰਮੁਖ ਕਰਨੀ ਸੱਚੇ ਸੇਵੈ, ਸਾਚੇ ਜਾਇ ਸਮਾਵਣਿਆ। ਸੱਚੇ ਬਾਜੋ ਕੋ ਅਵਰ ਨ ਦੂਆ, ਦੂਜੀ ਲਾਗ ਜਗ ਖੱਪ ਖੱਪ ਮੂਆ, ਗੁਰਮੁਖ ਹੋਵੇ ਸੋ ਏਕੋ ਜਾਣੈ, ਏਕੋ ਸੇਵ ਸੁਖ ਪਾਵਣਿਆ। ਜੀ ਜੰਤ ਸਭ ਸਰਣ ਤੁਮਾਰੀ, ਆਪੇ ਤਰ ਦੇਖੇ ਕੱਚੀ ਪੱਕੀ ਸਾਰੀ, ਅੰਧ ਨੇ ਆਪੇ ਕਾਰ ਕਰਾਏ, ਆਪੇ ਮੇਲ ਮਿਲਾਵਣਿਆ। ਤੂੰ ਆਪੇ ਮੇਲੇ ਵੇਖੇ ਹਦੂਰ, ਸਮੇ ਆਪ ਰਹਿਆ ਭਰਪੂਰ, ਨਾਨਕ ਆਪੇ ਆਪ ਵਰਤੈ, ਨਾਨਕ ਆਪੇ ਆਪ ਵਰਤੈ, ਗੁਰਮੁਖ ਸੋ ਜੀ ਪਾਵਣਿਆ। ਮਾਝ ਮਹੱਲਾ ਤੀਜਾ, ਅੰਮ੍ਰਿਤ ਬਾਣੀ ਗੁਰ ਕੀ ਮੀਠੀ, ਗੁਰਮੁਖ ਵਰਲੇ ਕਿਨੇ ਚੱਖ ਡੀਠੀ, ਅੰਤਰ ਪ੍ਰਗਾਸ ਮਹਾਰਸ ਪੀਵੈ, ਦਰ ਸੱਚੇ ਸ਼ਬਦ ਵਜਾਵਣਿਆ। ਹੋ ਵਾਰੀ ਜਿਉ ਵਾਰੀ ਗੁਰ ਚਰਨੀ ਚਿਤ ਲਾਵਣਿਆ, ਸਤਿਗੁਰ ਹੈ ਅੰਮ੍ਰਿਤ ਸਰ ਸਾਚਾ, ਮਨ ਨਾਵੇ ਮੈਲ ਚੁਕਾਵਣਿਆ, ਰਹਾਓ ਤੇਰਾ ਸੱਚੇ ਕਿਨੇ ਅੰਤ ਨਾ ਪਾਇਆ, ਗੁਰ ਪ੍ਰਸਾਦ ਕਿਨੇ ਬਿਰਲੇ ਚਿਤ ਲਾਇਆ, ਤੁਦ ਸਲਾਹੇ ਨਰਜਾ ਕਬਹੂ, ਸੱਚੇ ਨਾਵੇ ਕੀ ਭੁੱਖ ਲਾਵਣਿਆ। ਏਕੋ ਵੇਖਾ ਅਵਰ ਨ ਬੀਆ, ਗੁਰ ਪ੍ਰਸਾਦੀ ਅੰਮ੍ਰਿਤ ਪੀਆ, ਗੁਰ ਕੇ ਸ਼ਬਦ ਤਿਖਾ ਨਿਵਾਰੀ, ਸਹਿਜੇ ਸੂਕ ਸਮਾਵਣਿਆ। ਰਤਨ ਪਦਾਰਥ ਪੱਲਰ ਤਿਆਗੈ, ਮਨ ਮਖੰਦਾ ਦੂਜੇ ਭਾਏ ਲਾਗੈ, ਸੋ ਜੋ ਬੀਜੇ ਸੋਈ ਫਲ ਪਾਏ, ਸੁਪਨੇ ਸੁਖ ਨ ਪਾਵਣਿਆ। ਆਪਣੀ ਕਿਰਪਾ ਕਰੇ ਸੋਈ ਜਨ ਪਾਏ, ਗੁਰ ਕਾ ਸ਼ਬਦ ਮਨ ਵਸਾਏ, ਅੰਦਨ ਸਦਾ ਰਹੇ ਪੈ ਅੰਦਰ, ਪੈ ਮਾਰ ਭਰਮ ਚੁਕਾਵਣਿਆ। ਪਰਮ ਚਕਾਇਆ ਸਦਾ ਸੁਖ ਪਾਇਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਅੰਤਰ ਨਿਰਮਲ ਨਿਰਮਲ ਬਾਣੀ, ਹਰ ਗੁਣ ਸਹਿਜੇ ਗਾਵਣਿਆ। ਸਿਮਰ ਸਾਤ ਬੇਦ ਵਖਾਣ, ਭਰਮੇ ਪੂਲਾ ਤਤ ਨਾ ਜਾਣੈ, ਬਿਨ ਸਤਿਗੁਰ ਸੇਵੇ ਸੁਖ ਨਾ ਪਾਏ, ਦੁਖੋ ਦੁਖ ਕਮਾਵਣਿਆ। ਆਪੇ ਕਰੇ ਕਸ ਆਪੇ ਕੋਈ, ਆਪ ਕਰੇ ਕਸ ਆਖੈ ਕੋਈ, ਆਖਣ ਜਾਈਏ ਜੇ ਭੁੱਲਾ ਹੋਈ, ਨਾਨਕ ਆਪੇ ਕਰੇ ਕਰਾਏ, ਨਾਮੇ ਨਾਮ ਸਮਾਵਣਿਆ। ਮਾਝ ਮੁਹੱਲਾ ਤੀਜਾ, ਆਪੇ ਰੰਗੇ ਸਹਿ ਸੁਭਾਏ, ਗੁਰ ਕੈ ਸ਼ਬਦ ਹਰ ਰੰਗ ਚੜਾਏ, ਮਨ ਤਨ ਰਤਾ ਰਸਨਾ ਰੰਗ ਚਲੂਲੀ, ਪੈ ਭਾਏ ਰੰਗ ਚੜਾਵਣਿਆ। ਹੋ ਵਾਰੀ ਜਿਉ ਵਾਰੀ ਨਿਰਭਉ ਮਨ ਵਸਾਵਣਿਆ, ਗੁਰ ਕਿਰਪਾ ਤੇ ਹਰ ਨਿਰਭਉ ਤਿਹਾਇਆ, ਬਿਖਭਉ ਜਲ ਸ਼ਬਦ ਤਰਾਵਣਿਆ। ਰਹਾਓ ਮਨਮੁਖ ਮੋਦ ਕਰੇ ਚਤਰਾਈ, ਨਹਾਤਾ ਧੋਤਾ ਥਾਏ ਨਾ ਪਾਏ, ਜੇ ਹਾਂ ਆਇਆ ਤੇ ਹਾਜਾ ਸੀ, ਕਰ ਅਵਗਣ ਪੱਛੋ ਤਾਵਣਿਆ। ਮਨਮੁਖ ਕਹਿੰਦੇ ਕਿਛੂ ਨ ਸੂਝੈ, ਮਰਨ ਖਾਏ ਆਏ ਨੇ ਬੂਝੈ, ਮਨਮੁਖ ਕਰਮ ਕਰੇ ਨਹੀਂ ਪਾਏ, ਬਿਨ ਨਾਵੇ ਜਨਮ ਗਵਾਵਣਿਆ। ਸੱਚ ਕਰਨੀ ਸ਼ਬਦ ਹੈ ਸਾਰ, ਪੂਰੇ ਗੁਰ ਪਾਈਏ ਮੂਖ ਦੁਆਰ, ਅੰਦਨ ਬਾਣੀ ਸ਼ਬਦ ਸੁਣਾਏ, ਸੱਚ ਰਾਤੇ ਰੰਗ ਰੰਗਾਵਣਿਆ। ਰਸਨਾ ਹਰ ਰਸ ਰਾਤੀ ਰੰਗ ਲਾਏ, ਮਨ ਤਨ ਮੋਹਿਆ ਸਹਿ ਸੁਭਾਏ, ਸਹਿਜੇ ਪ੍ਰੀਤਮ ਪੈ ਪਿਆਰਾ ਪਾਇਆ, ਸਹਿਜੇ ਸਹਿਜ ਮਿਲਾਵਣਿਆ। ਜਿਸ ਅੰਦਰ ਰੰਗ ਸੋਈ ਗੁਣ ਗਾਵੈ, ਗੁਰ ਕੈ ਸ਼ਬਦ ਸਹਿਜੇ ਸੁਖ ਸਮਾਵੈ, ਹੁਮ ਬਲਹਾਰੀ ਸਦਾ ਤਿਨ ਵਿਟੋ, ਗੁਰ ਸੇਵਾ ਚਿਤ ਲਾਵਣਿਆ। ਸੱਚਾ ਸੱਚੋ ਸੱਚ ਭਤੀਜੈ, ਗੁਰ ਪ੍ਰਸਾਦੀ ਅੰਦਰ ਭੀਜੈ, ਬੈਸ ਥਾਨ ਹਰ ਗੁਣ ਗਾਵੈ, ਆਪੇ ਕਰ ਸਤ ਮਨਾਵਣਿਆ। ਜਿਸ ਨੂੰ ਨਦਰ ਕਰਾਸ ਕਰੇ ਸੋ ਪਾਏ, ਗੁਰਪ੍ਰਸਾਦੀ ਹੋਮੇ ਜਾਏ, ਨਾਨਕ ਨਾਮ ਵਸੇ ਮਨ ਅੰਤਰ, ਦਰ ਸੱਚੇ ਸੋਭਾ ਪਾਵਣਿਆ। ਮਾਝ ਮੁਹੱਲਾ ਤੀਜਾ, ਸਤਿਗੁਰ ਸੇਵੈ ਵੱਡੀ ਵਡਿਆਈ, ਹਰ ਜੀ ਚਿੰਤ ਵਸੇ ਮਨ ਆਈ, ਹਰ ਜੀਉ ਸਫਲਿਓ ਬਿਰਖੈ, ਅੰਮ੍ਰਿਤ ਜਿਨ ਪੀਤਾ ਤਿਸ ਤਿਖਾ ਲਹਾਵਣਿਆ। ਹੋ ਵਾਰੀ ਜਿਉ ਵਾਰੀ ਸਤਸੰਗਤ ਮੇਲ ਮਿਲਾਵਣਿਆ, ਹਰ ਸਤਸੰਗਤ ਆਪੇ ਮਿਲੇ, ਗੁਰ ਸ਼ਬਦੀ ਹਰ ਗੁਣ ਗਾਵਣਿਆ। ਰਹਾਓ ਸਤਿਗੁਰ ਸੇਵੀ ਸ਼ਬਦ ਸਹਾਇਆ, ਜਿਨ ਹਰ ਕਾ ਨਾਮ ਮਨ ਵਸਾਇਆ, ਹਰ ਨਿਰਮਲ ਹੋਮੇ ਮੈਲ ਗਵਾਏ, ਦਰ ਸੱਚੇ ਸੋ ਜੀ ਪਾਵਣਿਆ। ਹਰ ਨਿਰਮਲ ਹੋਮੇ ਮੈਲ ਗਵਾਏ, ਦਰ ਸੱਚੇ ਸੋਭਾ ਪਾਵਣਿਆ। ਬਿਨ ਗੁਰ ਨਾਮ ਨ ਪਾਇਆ ਜਾਏ, ਸਿੱਧ ਸਾਧਕ ਰਹੇ ਬਿਰਲਾਏ, ਬਿਨ ਗੁਰ ਸੇਵੇ ਸੁਖ ਨ ਹੋਈ, ਪੂਰੇ ਭਾਗ ਗੁਰ ਪਾਵਣਿਆ।
ਇਹ ਮਨਾਰਸੀ ਕੋਈ ਗੁਰਮੁਖ ਵੇਖੈ ਮੋਰਚਾ ਨਾ ਲਾਗੇ ਜਾ ਹੋਮੈ ਸੋਖੇ ਅਨਹਤ ਬਾਣੀ ਅਨਹਤ ਬਾਣੀ ਨਿਰਮਲ ਸ਼ਬਦ ਵਜਾਏ ਗੁਰ ਸ਼ਬਦੀ ਸੱਚ ਸਮਾਵਣਿਆ ਬਿਨ ਸਤਿਗੁਰ ਕਹਿਓ ਨਾ ਦੇਖਿਆ ਜਾਏ ਗੁਰ ਕਿਰਪਾ ਕਰ ਹਰ ਆਪ ਤਿਤਾ ਦਿਖਾਏ ਗੁਰ ਕਿਰਪਾ ਕਰ ਆਪ ਦਿੱਤਾ ਦਿਖਾਏ ਆਪੇ ਆਪ ਆਪ ਮਿਲ ਰਹਿਆ ਸਹਿਜੇ ਸਹਿ ਸਮਾਵਣਿਆ ਗੁਰਮੁਖੋਏ ਸੋ ਇੱਕ ਸਿਉ ਲਿਵਲਾਏ ਦੂਜਾ ਭਰਮ ਗੁਰ ਸ਼ਬਦ ਜਲਾਏ ਅੰਦਰ ਕਾਇਆ ਵਣਜ ਕਰੇ ਵਪਾਰਾ ਕਾਇਆ ਅੰਦਰ ਵਣਜ ਕਰੇ ਵਪਾਰਾ ਨਾਮ ਨਿਧਾਨ ਸੱਚ ਪਾਵਣਿਆ ਗੁਰਮੁਖ ਕਰਨੀ ਹਰ ਕੀ ਰਸਾਰ ਗੁਰਮੁਖ ਪਾਏ ਮੁਖ ਦੁਆਰ ਅੰਦਰ ਰੰਗ ਰੱਤਾ ਗੁਣ ਗਾਵੇ ਅੰਦਰ ਮਹਿਲ ਬੁਲਾਵਣਿਆ ਸਤਿਗੁਰ ਦਾਤਾ ਮਿਲੇ ਮਿਲਾਇਆ ਪੂਰੇ ਪਗ ਮਨ ਸ਼ਬਦ ਵਸਾਇਆ ਨਾਨਕ ਨਾਮ ਮਿਲੇ ਵਡਿਆਈ ਹਰ ਸੱਚੇ ਕੇ ਗੁਣ ਗਾਵਣਿਆ ਮਾਝ ਮੁਹੱਲਾ ਤੀਜਾ ਆਪ ਵਜਾਏ ਤਾਂ ਸਾਬ ਕਿਛ ਪਾਏ ਗੁਰ ਸ਼ਬਦੀ ਸੱਚੀ ਲਿਵ ਲਾਏ ਸੱਚ ਮਣੰਜੇ ਸੱਚ ਸੰਗ੍ਰਹਿ ਸੱਚ ਵਪਾਰ ਕਰਾ ਬਣਿਆ ਹੋਂ ਵਾਰੀ ਜਿਉ ਵਾਰੀ ਹਰ ਗੁਣਿਆ ਦਿਨ ਗਾ ਬਣਿਆ ਹੋਂ ਤੇਰਾ ਤੂੰ ਠਾਕਰ ਮੇਰਾ ਸ਼ਬਦ ਵਡਿਆਈ ਦੇ ਬਣਿਆ ਰਹਾਓ ਵੇਲਾ ਵਕਤ ਸ਼ਬਦ ਸਹਾਇਆ ਜਿਸ ਸੱਚਾ ਮੇਰੇ ਮਨ ਭਾਇਆ ਸੱਚਾ ਸੱਚੇ ਸੇਵੇ ਸੱਚ ਵਡਿਆਈ ਗੁਰ ਕਿਰਪਾ ਤੇ ਸੱਚ ਪਾ ਬਣਿਆ ਪੋ ਭੋਜਨ ਸਤਿਗੁਰ ਤੁੱਠੈ ਪਾਏ ਅੰਨ ਰਸ ਚੂਕੇ ਹਰ ਰਸ ਮਨ ਵਸਾਏ ਮਨ ਸੰਤੋਖ ਸਤ ਸੰਤੋਖ ਸਹਿ ਸੁਖਬਾਣੀ ਪੂਰੇ ਗੁਰ ਤੇ ਪਾਵਣਿਆ ਸਤਿਗੁਰ ਨਾ ਸੇਵੇ ਮੂਰਖ ਅੰਦ ਗਵਾਰਾ ਫਿਰ ਕਿੱਥੋਂ ਪੈਨ ਮੋਖ ਦੁਆਰਾ ਮਰ ਮਰ ਜੰਮੇ ਫਿਰ ਫਰਿਆਵੇ ਜਮਦਰ ਚੋਟਾਂ ਖਾਵਣਿਆ ਸਭ ਦੇ ਸਾਹ ਜਾਣੇ ਤਾਂ ਆਪ ਪਛਾਣੇ ਨਿਰਮਲ ਬਾਣੀ ਸ਼ਬਦ ਵਖਾਣੈ ਸੱਚੇ ਸੇਵ ਸਦਾ ਸੁਖ ਪਾਏ ਨੌਨਦ ਨਾਮ ਮਨ ਵਸਾਵਣਿਆ ਸੋ ਥਾਨ ਸੁਹਾਇਆ ਜੋ ਹਰ ਮਨ ਪਹਾਇਆ ਸਤਸੰਗਤ ਬਹਿ ਹਰ ਗੁਣ ਗਾਇਆ ਅੰਦਨ ਹਰ ਸਲਾਹ ਸਾਚਾ ਨਿਰਮਲ ਨਾਦ ਵਜਾ ਬਣਿਆ ਮਨਮੁਖ ਖੋਟੀ ਰਾਜ ਖੋਟਾ ਪਾਸਾਰਾ ਕੂੜ ਘੁਮਾਉਣ ਦੁੱਖ ਲਾਗੇ ਪਹਾਰਾ ਭਰਮੇ ਪੂਲੇ ਫਿਰਨ ਦਿਨ ਰਾਤੀ ਮਰ ਜਨਮੇ ਜਨਮ ਗਵਾ ਬਣਿਆ ਸੱਚਾ ਸਹਿਮੇ ਅਤ ਅਪਾਰਾ ਸੱਚਾ ਸਹਿਮੇ ਅਤ ਪਿਆਰਾ ਪੂਰੇ ਗੁਰ ਕੈ ਸ਼ਬਦ ਅਧਾਰਾ ਨਾਨਕ ਨਾ ਮਿਲੇ ਵਡਿਆਈ ਦੁੱਖ ਸੁਖ ਸਮ ਕਰ ਜਾਣਿਆ।

ਬਣਿਆ। ਬਾਜ ਗੁਰੂ ਹੈ ਅੰਧ ਗੁਬਾਰਾ, ਅਗਿਆਨੀ ਅੰਧਾ ਅੰਧ ਅਧਾਰਾ। ਬੈਸਟਾ ਕੇ ਕੀੜੇ ਬੈਸਟਾ ਕਮਾਵੇ, ਫਿਰ ਬੈਸਟਾ ਮਾਏ ਪਚਾ ਬਣਿਆ। ਮੁਕਤੇ ਸੇਵੇ ਮੁਕਤਾ ਹੋਵੇ, ਹੋਮੇ ਮਮਤਾ ਸ਼ਬਦੇ ਖੋਵੇ। ਅੰਦਨ ਹਰ ਜੀਓ

ਸਦਾ ਹਜ਼ੂਰ ਦੂਰ ਨਾ ਜਾਣੋ, ਗੁਰ ਸ਼ਬਦੀ ਹਰ ਅੰਤਰ ਪਛਾਣੋ, ਨਾਨਕ ਨਾਮ ਮਿਲੇ ਵਡਿਆਈ, ਪੂਰੇ ਗੁਰ ਤੇ ਪਾਵਣਿਆ ਮਾਝ ਮੁਹੱਲਾ ਤੀਜਾ। ਇੱਥੇ ਸਾਚੇ ਸੋ ਆਗੈ ਸਾਚੇ, ਮਨ ਸੱਚਾ ਸੱਚਾ ਸ਼ਬਦ ਰਾਚੇ, ਸੱਚਾ ਸੇਵੇ ਸੱਚ ਕਮਾਵੈ, ਸੱਚੋ ਸੱਚ ਕਮਾਵਣਿਆ, ਓ ਵਾਰੀ ਜੀ ਵਾਰੀ ਸੱਚਾ ਨਾਮ ਮਨ ਵਸਾਵਣਿਆ, ਸੱਚੇ ਸੇਵੇ ਸੱਚ ਸਮਾਵੈ, ਸੱਚੇ ਕੇ ਗੁਣ ਗਾਵਣਿਆ ਰਹਾਓ। ਪੰਡਿਤ ਪੜ੍ਹੇ ਸਾਧ ਨ ਪਾਵੈ, ਦੂਜੇ ਪਾਏ ਮਾਇਆ ਮਨ ਭਰਮਾਵੈ, ਮਾਇਆ ਮੋਹੇ ਸਭ ਸੁੱਧ ਗਵਾਈ, ਕਰ ਅਵਗਣ ਪਛੋ ਤਾਵਣਿਆ। ਸਤਿਗੁਰ ਮਿਲੇ ਤਾਂ ਤਤ ਪਾਹੇ, ਹਰ ਕਾ ਨਾਮ ਮਨ ਵਸਾਏ, ਸ਼ਬਦ ਮਰੇ ਮਨ ਮਾਰੇ ਆਪਣਾ, ਮੁਕਤੀ ਕਾ ਦਰ ਪਾਵਣਿਆ। ਕਿਲ ਵਿਖ ਕਾਟੈ ਕ੍ਰੋਧ ਨਿਵਾਰੇ, ਗੁਰ ਕਾ ਸ਼ਬਦ ਰੱਖੇ ਔਰ ਤਹਾਰੇ, ਸੱਚ ਰਤੇ ਸਦਾ ਬੈਰਾਗੀ, ਹੋਮੇ ਮਾਰ ਮਿਲਾਵਣਿਆ। ਅੰਤਰ ਰਤਨ ਮਿਲੇ ਮਿਲਾਇਆ, ਤ੍ਰਿਬਦ ਮਨਸਾ ਤ੍ਰਿਬਦ ਮਾਇਆ, ਪੜ ਪੜ ਪੰਡਿਤ ਮੋ

ਹਰ ਰਸ ਰਸ ਗੁਣ ਗਾਵਣਿਆ ਗੁਰਮੁਖ ਰਿੱਧ ਸਿੱਧ ਸਤ ਸੰਜਮ ਸੋਈ ਗੁਰਮੁਖ ਗਿਆਨ ਨਾਮ ਮੁਕਤ ਹੋਈ ਗੁਰਮੁਖ ਘਰ ਸੱਚ ਕਮਾਵੈ ਸੱਚੇ ਸੱਚ ਸਮਾਵਣਿਆ ਗੁਰਮੁਖ ਥਾਪੇ ਥਾਪੋ ਥਾਪੇ ਗੁਰਮੁਖ ਜਾਤ ਪਤ ਸਭ ਆਪੇ ਨਾਨਕ ਗੁਰਮੁਖ ਨਾਮ ਤਿਹਾਏ ਨਾਮੇ ਨਾਮ ਸਮਾਵਣਿਆ ਮਾਜ ਮੁਹੱਲਾ ਤੀਜਾ ਉਤਪਤ ਪਰਲੋ ਸ਼ਬਦੇ ਹੋਵੇ ਸ਼ਬਦੇ ਹੀ ਫਿਰ ਉਪਤ ਹੋਵੇ ਗੁਰਮੁਖ ਵਰਤੇ ਸਭ ਆਪੇ ਸੱਚਾ ਗੁਰਮੁਖ ਪਾਈ ਸਮਾਵਣਿਆ ਓ ਵਾਰੀ ਜਿਉ ਵਾਰੀ ਗੁਰ ਪੂਰਾ ਮਨ ਵਸਾਵਣਿਆ ਗੁਰ ਤੇ ਸ਼ਾਂਤ ਭਗਤ ਕਰੇ ਦਿਨ ਰਾਤੀ ਗੁਣ ਕਹਿ ਗੁਣੀ ਸਮਾਵਣਿਆ ਰਹਾਓ ਗੁਰਮੁਖ ਧਰਤੀ ਗੁਰਮੁਖ ਪਾਣੀ ਗੁਰਮੁਖ ਪੌਣ ਬੈਸਾਂ ਤਰ ਖੇਲੇ ਵਿਡਾਣੀ ਸੋ ਨਗੁਰਾ ਜੋ ਮਰ ਮਰ ਜੰਮੇ ਨਗੁਰੇ ਆਵਣ ਜਾਵਣਿਆ ਤਿੰਨ ਕਰਤੀ ਇੱਕ ਖੇਲ ਰਚਾਇਆ ਕਾਇਆ ਸਰੀਰ ਵਿੱਚ ਸਭ ਕਿਛ ਪਾਇਆ ਸ਼ਬਦ ਭੇਦ ਕੋਈ ਮਹਿਲ ਪਾਏ ਮਹਿਲੇ ਮਹਿਲ ਬੁਲਾਵਣਿਆ ਸੱਚਾ ਸੋ ਸੱਚੇ ਵਣ ਜਾਰੇ ਸੱਚ ਵਣਜੇ ਗੁਰਹੀਤ ਅਪਾਰੇ ਸੱਚ ਵਿਹਾਜੇ ਸੱਚ ਕਮਾਵੈ ਸੱਚੋ ਸੱਚ ਕਮਾਵਣਿਆ ਬਿਨ ਰਾਸੀ ਕੋ ਵੱਤ ਕਿਉਂ ਪਾਏ ਮਨਮੁਖ ਭੂਲੇ ਲੋਕ ਸਬਾਏ ਬਿਨ ਰਾਸੀ ਸਭ ਖਾਲੀ ਚੱਲੇ ਖਾਲੀ ਜਾਏ ਦੁੱਖ ਪਾਵਣਿਆ ਇੱਕ ਸੱਚ ਵਣੰਜੇ ਗੁਰ ਸ਼ਬਦ ਪਿਆਰੇ ਆਪ ਤਰੇ ਸਗਲੇ ਕੁਲ ਤਾਰੇ ਆਏ ਸੇ ਪ੍ਰਵਾਨ ਹੋਏ ਮਿਲ ਪ੍ਰੀਤਮ ਸੁਖ ਪਾਵਣਿਆ ਅੰਤਰਵਤ ਮੂੜਾ ਬਾਹਰ ਪਾਲੇ ਮਨਮੁਖ ਅੰਦੇ ਫਿਰੇ ਬੇਤਾਲੇ ਜਿੱਥੇ ਵੱਸ ਹੋਵੇ ਤਿੱਥੋਂ ਕੋਈ ਨਾ ਪਾਵੈ ਮਨਮੁਖ ਭਰਮ ਭੁਲਾਵਣਿਆ ਆਪੇ ਦੇਵੇ ਸ਼ਬਦ ਬੁਲਾਏ ਮਹਿਲੀ ਮਹਿਲ ਸਹਿਜ ਸੁਖ ਪਾਏ ਨਾਨਕ ਨਾਮ ਮਿਲੇ ਵਡਿਆਈ ਆਪੇ ਸੁਣ ਸੁਣ ਧਿਆਵਣਿਆ ਮਾਜ ਮੁਹੱਲਾ ਤੀਜਾ ਸਤਿਗੁਰ ਸਾਚੀ ਸਿੱਖ ਸੁਣਾਈ ਹਰ ਚੇਤੋ ਅੰਤ ਹੋਏ ਸਖਾਈ ਹਰ ਅਗਮ ਅਗੋ ਚਰਨਾਥ ਅਜੋਨੀ ਸਤਿਗੁਰ ਕੇ ਭਾਏ ਪਾਵਣਿਆ ਹੋ ਵਾਰੀ ਜਿਉ ਵਾਰੀ ਆਪ ਨਿਵਾਰਣਿਆ ਆਪ ਗਵਾਏ ਤਾਂ ਹਰ ਪਾਏ ਹਰ ਸਿਉ ਸਹਿਜ ਸਮਾਵਣਿਆ ਰਹਾਓ ਪੂਰਬ ਲਿਖਿਆ ਸੋ ਕਰਮ ਕਮਾਇਆ ਸਤਿਗੁਰ ਸੇਵ ਸਦਾ ਸੁਖ ਪਾਇਆ ਬਿਨ ਭਾਗਾਂ ਗੁਰ ਪਾਈਏ ਨਾਹੀਂ ਸ਼ਬਦ ਮੇਲ ਮਿਲਾਵਣਿਆ ਗੁਰਮੁਖ ਅਲਿਪਤ ਰਹੇ ਸੰਸਾਰੇ ਗੁਰ ਕੈ ਤਕੀਏ ਨਾਮ ਆਧਾਰੇ ਗੁਰਮੁਖ ਜੋਰ ਕਰੇ ਤਿਕਿਆ ਤਿਸ ਨੋ ਆਪੇ ਖਪ ਸੋ ਦੁੱਖ ਪਾਵਣਿਆ ਗੁਰਮੁਖ ਜੋਰ ਕਰੇ ਕਿਆ ਤਿਸ ਨੋ ਆਪੇ ਖਪ ਦੁੱਖ ਪਾਵਣਿਆ ਮਨਮੁਖ ਅੰਧੇ ਸੋਧ ਨਾ ਕਾਈ ਆਤਮ ਘਾਤੀ ਹੈ ਜਗਤ ਕਸਾਈ ਨਿੰਦਾ ਕਰ ਕਰ ਬਹੁ ਭਾਰ ਉਠਾਵੈ ਬਿਨ ਮਜੂਰੀ ਭਾਰ ਪਹੁੰਚਾਵਣਿਆ ਇਹ ਜਗਵਾੜੀ ਮੇਰਾ ਪ੍ਰਭ ਮਾਲੀ ਸਦਾ ਸਮਾਲੇ ਕੋ ਨਾ ਹੀ ਖਾਲੀ ਜਿਹੀ ਵਾਸ ਨਾ ਪਾਏ ਤੇਹੀ ਵਰਤੈ ਵਾਸੂ ਵਾਸ ਜਣਾਵਣਿਆ ਮਨਮੁਖ ਰੋਗੀ ਹੈ ਸੰਸਾਰਾ ਸੁਖਦਾਤਾ ਵਿਸਰਿਆ ਅਗਮ ਅਪਾਰਾ ਦੁਖੀਏ ਨਿਤ ਫਿਰੇ ਬਿਲ ਲਾਦੇ ਬਿਨ ਗੁਰ ਸ਼ਾਂਤ ਨਾ ਪਾਵਣਿਆ ਜਿਨ ਕੀਤੇ ਸੋਈ ਬਿਦ ਜਾਣੈ ਆਪ ਕਰੇ ਤਾਂ ਹੁਕਮ ਪਛਾਣੈ ਜਿਹਾ ਅੰਦਰ ਪਾਏ ਤੇਹਾ ਵਰਤੈ ਆਪੇ ਬਾਹਰ ਪਾਵਣਿਆ ਤਿਸ ਬਾਝੋਂ ਸੱਚੇ ਮੈਂ ਹੋਰ ਨਾ ਕੋਈ ਜਿਸ ਲਾਏ ਲਏ ਸੋ ਨਿਰਮਲ ਹੋਈ ਨਾਨਕ ਨਾ ਵਸੇ ਘੱਟ ਅੰਤਰ ਜਿਸ ਦੇਵੇ ਸੋ ਪਾਵਣਿਆ ਮਾਜ ਮੁਹੱਲਾ ਤੀਜਾ ਅੰਮ੍ਰਿਤ ਨਾਮ ਮਨ ਵਸਾਏ ਹੋਮੇ ਮੇਰਾ ਸਭ ਦੁੱਖ ਗਵਾਏ ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤ ਅੰਮ੍ਰਿਤ ਪਾਵਣਿਆ ਹੋ ਵਾਰੀ ਜਿਉ ਵਾਰੀ ਅੰਮ੍ਰਿਤ ਬਾਣੀ ਮਨ ਵਸਾਵਣਿਆ ਅੰਮ੍ਰਿਤ ਬਾਣੀ ਮਨ ਵਸਾਏ ਅੰਮ੍ਰਿਤ ਨਾਮ ਧਿਆਵਣਿਆ ਰਹਾਓ ਅੰਮ੍ਰਿਤ ਬੋਲੇ ਸਦਾ ਮੁਖ ਵੈਣੀ ਅੰਮ੍ਰਿਤ ਵੇਖੇ ਪਰਖੇ ਸਦਾ ਨੈਣੀ ਅੰਮ੍ਰਿਤ ਕਥਾ ਕਹੇ ਸਦਾ ਦਿਨ ਰਾਤੀ ਅਵਰਾ ਆਕਸ ਨਾਵਣਿਆ ਅੰਮ੍ਰਿਤ ਰੰਗ ਰੱਤਾ ਲਿਵਲਾਏ ਅੰਮ੍ਰਿਤ ਗੁਰ ਪ੍ਰਸਾਦੀ ਪਾਏ ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ ਮਨ ਤਨ ਅੰਮ੍ਰਿਤ ਪਿਆ ਬਣਿਆ ਸੋ ਕਿਛ ਕਰੇ ਜੋ ਚਿੱਤ ਨ ਹੋਈ ਤਿਸਦਾ ਹੁਕਮ ਮੇਟ ਨਾ ਸਕੈ ਕੋਈ ਹੁਕਮੇ ਵਰਤੇ ਅੰਮ੍ਰਿਤ ਬਾਣੀ ਹੁਕਮੇ ਅੰਮ੍ਰਿਤ ਪਿਆ ਬਣਿਆ ਅਜਬ ਕੰਮ ਕਰਤੇ ਹਰ ਕੇਰੇ ਇਹ ਮਨ ਭੁੱਲਾ ਜਾਂਦਾ ਫੇਰੇ ਅੰਮ੍ਰਿਤ ਬਾਣੀ ਸਿਓ ਚਿੱਤ ਲਾਏ ਅੰਮ੍ਰਿਤ ਸ਼ਬਦ ਵਜਾ ਬਣਿਆ ਖੋਟੇ ਖਰੇ ਤਦੇ ਆਪ ਉਪਾਏ ਤਦੇ ਆਪੇ ਪਰਖੇ ਲੋਕ ਸਬਾਏ ਖਰੇ ਪਰਖ ਖਜਾਨੇ ਪਾਏ ਖੋਟੇ ਪਰਮ ਭੁਲਾ ਬਣਿਆ ਕਿਉਂ ਕਰ ਵੇਖਾਂ ਕਿਉਂ ਸਲਾਹੀ
ਗੁਰ ਪ੍ਰਸ਼ਾਦੀ ਸ਼ਬਦ ਸਲਾਹੀ ਤੇਰੇ ਭਾਣੇ ਵਿੱਚ ਅੰਮ੍ਰਿਤ ਵਸੈ ਤੂੰ ਭਾਣੇ ਅੰਮ੍ਰਿਤ ਪਿਆ ਬਣਿਆ ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ ਸਤਿਗੁਰ ਸੇਵਿਆ ਹਿਰਦੇ ਸਮਾਣੀ ਨਾਨਕ ਅੰਮ੍ਰਿਤ ਨਾਮ ਸਦਾ ਸੁਖਦਾਤਾ ਪੀ ਅੰਮ੍ਰਿਤ ਸਾਹਿਬ ਭੁੱਖ ਲੈ ਜਾ ਬਣਿਆ ਮਾਝ ਮੁਹੱਲਾ ਤੀਜਾ ਅੰਮ੍ਰਿਤ ਵਰਸੇ ਸਹਿਜ ਸੁਭਾਏ ਗੁਰਮੁਖ ਬਿਰਲਾ ਕੋਈ ਜਨ ਪਾਏ ਅੰਮ੍ਰਿਤ ਪੀ ਸਦਾ ਤ੍ਰਿਪਤਾ ਸੇ ਕਰ ਕਿਰਪਾ ਤ੍ਰਿਸ਼ਨਾ ਬੁਝਾ ਬਣਿਆ ਹੋ ਵਾਰੀ ਜਿਉ ਵਾਰੀ ਗੁਰਮੁਖ ਅੰਮ੍ਰਿਤ ਪਿਆ ਬਣਿਆ ਰਸਨਾ ਰਸ ਚਾਗ ਸਦਾ ਰਹੇ ਰੰਗ ਰਾਤੀ ਸਹਿਜੇ ਹੀ ਸਹਿਜੇ ਹਰ ਗੁਣ ਗਾ ਬਣਿਆ ਰਹਾਉ ਗੁਰ ਪ੍ਰਸਾਦੀ ਸਹਿਜ ਕੋ ਪਾਏ ਦੁਬਦਾ ਮਾਰੇ ਇੱਕ ਸਿਉ ਲਿਵਲਾਏ ਨਦਰ ਕਰੇ ਤਾਂ ਹਰ ਗੁਣ ਗਾਵੈ ਨਦਰੀ ਸੱਚ ਸਮਾਵਣਿਆ ਸਭਨਾ ਉਪਰ ਨਦਰ ਪ੍ਰਭ ਤੇਰੀ ਕਿਸੇ ਥੋੜੀ ਕਿਸੇ ਹੈ ਕਨੇਰੀ ਤੁਜਤੇ ਬਾਹਰ ਕਿਛ ਨਾ ਹੋਵੈ ਗੁਰਮੁਖ ਸੋ ਜੀ ਪਾਵਣਿਆ ਗੁਰਮੁਖ ਤਤ ਹੈ ਵਿਚਾਰਾ ਅੰਮ੍ਰਿਤ ਭਰੇ ਤੇਰੇ ਭੰਡਾਰਾ ਬਿਨ ਸਤਿਗੁਰ ਸੇਵੇ ਕੋਈ ਨਾ ਪਾਵੈ ਗੁਰ ਕਿਰਪਾ ਤੇ ਪਾਵਣਿਆ ਸਤਿਗੁਰ ਸੇਵੈ ਸੋ ਜਨ ਸੋਹੇ ਅੰਮ੍ਰਿਤ ਨਾਮ ਅੰਤਰ ਮਨ ਮੋਹੈ ਅੰਮ੍ਰਿਤ ਮਨ ਤਲ ਬਾਣੀ ਰਤਾ ਅੰਮ੍ਰਿਤ ਸਹਿਜ ਸੁਣਾਵਣਿਆ ਮਨ ਮੁਖ ਭੂਲਾ ਦੂਜੇ ਭਾਏ ਖਵਾਏ ਨਾਮ ਨਾ ਲੇਵੈ ਮਰੈ ਬਿਖ ਖਾਏ ਅੰਦਨ ਸਦਾ ਵਿਸ਼ਟਾ ਮਹਿਵਾਸਾ ਬਿਨ ਸੇਵਾ ਜਨਮ ਗਵਾ ਬਣਿਆ ਅੰਮ੍ਰਿਤ ਪੀਵੇ ਜਿਸਨੂੰ ਆਪ ਪਿਆਏ ਗੁਰ ਪ੍ਰਸਾਦੀ ਸਹਿਜ ਲਿਵਲਾਏ ਪੂਰਨ ਪੂਰ ਰਿਹਾ ਸਭ ਆਪੇ ਗੁਰਮੁਖ ਨਦਰੀ ਆਵਣਿਆ ਆਪੇ ਆਪ ਨਿਰੰਜਨ ਸੋਈ ਜਿਨ ਸਿਰਜੀ ਤਿਨ ਆਪੇ ਗੋਈ ਨਾਨਕ ਨਾਮ ਸੰਭਾਲ ਸਦਾ ਤੂੰ ਸਹਿਜੇ ਸੱਚ ਸਮਾਵਣਿਆ ਮਾਝ ਮੁਹੱਲਾ ਤੀਜਾ ਸੇ ਸੱਚ ਲਾਗੇ ਜੋ ਤਦ ਭਾਏ ਸਦਾ ਸਦ ਸੇਵੇ ਸਹਿਜ ਸੁਭਾਏ ਸੱਚੇ ਸ਼ਬਦ ਸੱਚਾ ਸਲਾਹੀ ਸੱਚੇ ਮੇਲ ਮਿਲਾਵਣਿਆ ਹੋ ਵਾਰੀ ਜਿਉ ਵਾਰੀ ਸੱਚ ਸਲਾਹਣਿਆ ਸੱਚ ਧਿਆਨ ਸੇ ਸੱਚ ਰਾਤੇ ਸੱਚੇ ਸੱਚ ਸਮਾਵਣਿਆ ਰਹਾਉ ਜੈ ਦੇਖਾ ਸਾ ਸਭਨੇ ਥਾਈ ਗੁਰ ਪ੍ਰਸਾਦੀ ਮਨ ਵਸਾਈ ਤਨ ਸੱਚਾ ਰਸਨਾ ਸੱਚ ਰਾਤੀ ਸੱਚ ਸੁਣ ਆਖ ਵਖਾਨਣਿਆ ਮਨਸਾ ਮਰ ਸੱਚ ਸਮਾਣੀ ਇਨ ਮਨ ਡੀਠੀ ਸਭ ਆਵਣ ਜਾਣੀ ਸਤਿਗੁਰ ਸੇਵੇ ਸਦਾ ਮਨ ਨਿਹਚਲ ਨਿਜ ਘਰ ਵਾਸਾ ਪਾਵਣਿਆ ਗੁਰ ਕੈ ਸ਼ਬਦ ਹਿਰਦੇ ਦਿਖਾਇਆ ਮਾਇਆ ਮੋਹ ਸਭ ਸਭ ਸ਼ਬਦ ਜਲਾਇਆ ਮਾਇਆ ਮੋਹ ਸ਼ਬਦ ਜਲਾਇਆ ਸੱਚੋ ਸੱਚਾ ਵੇਖ ਸਲਾਹੀ ਗੁਰ ਸ਼ਬਦੀ ਸਜ ਪਾਵਣਿਆ ਜੋ ਸੱਚ ਰਾਤੇ ਤਿਨ ਸੱਚੀ ਲਿਵ ਲਾਗੀ ਹਰ ਨਾਮ ਸੰਭਾਲੇ ਸੇ ਵਡਭਾਗੀ ਸੱਚੇ ਸ਼ਬਦ ਆਪ ਮਿਲਾਏ ਸਤਸੰਗਤ ਸੱਚ ਗੁਣ ਗਾ ਬਣਿਆ ਲੇਖਾ ਪੜੀਏ ਜੇ ਲੇਖੇ ਵਿੱਚ ਹੋਵੇ ਉਹ ਅਗਮ ਅਗੋਚਰ ਸ਼ਬਦ ਸੁਧ ਹੋਵੇ ਅੰਦਨ ਸੱਚ ਸ਼ਬਦ ਸਲਾਹੀ ਹੋਰ ਕੋਈ ਨਾ ਕੀਮਤ ਪਾਵਣਿਆ ਪੜ ਪੜ ਥਾਕੇ ਸ਼ਾਂਤਨ ਆਈ ਤ੍ਰਿਸ਼ਨਾ ਜਾਲੇ ਸੁਧ ਗਵਾਈ ਬਿਖ ਵਿਹਾਜੇ ਬਿਖ ਮੋਹ ਪਿਆਸੇ ਕੂੜ ਬੋਲ ਵਿਖਾ ਬਣਿਆ ਗੁਰਪ੍ਰਸਾਦੀ ਏਕੋ ਜਾਣਾ ਦੂਜਾ ਮਰ ਮਨ ਸੱਚ ਸਮਾਣਾ ਨਾਨਕੇ ਕੋ ਨਾਮ ਵਰਤੈ ਮਨ ਅੰਤਰ ਗੁਰਪ੍ਰਸਾਦੀ ਪਾਵਣਿਆ ਮਾਝ ਮੁਹੱਲਾ ਤੀਜਾ ਵਰਨ ਰੂ ਵਰਤੇ ਸਭ ਤੇਰੇ ਮਰ ਮਰ ਜੰਮੇ ਫਿਰ ਪਵੇ ਕਨੇਰੇ ਤੂੰ ਏਕੋ ਨਹਿਚਲ ਅਗਮ ਅਪਾਰਾ ਗੁਰਮਤੀ ਬੂਝ ਬੁਝਾ ਬਣਿਆ ਹੋ ਵਾਰੀ ਜਿਉ ਵਾਰੀ ਰਾਮ ਨਾਮ ਮਨ ਵਸਾ ਬਣਿਆ ਤਿਸ ਰੂਪ ਨ ਰੇਖਿਆ ਵਰਨ ਨਾ ਕੋਈ ਗੁਰਮਤੀ ਆਪ ਬੁਝਾ ਬਣਿਆ ਰਹਾਉ ਸਭ ਏਕਾ ਜੋਤ ਜਾਣੇ ਜੇ ਕੋਈ ਸਤਿਗੁਰ ਸੇਵੈ ਪ੍ਰਗਟ ਹੋਈ ਗੋਤ ਪ੍ਰਗਟ ਵਰਤੇ ਸਭ ਥਾਈ ਜੋਤੀ ਜੋਤ ਮਿਲਾ ਬਣਿਆ ਤਿਸਨਾ ਅਗਲ ਅਗਨ ਜਲੇ ਸੰਸਾਰਾ ਲੋਭ ਅਭਿਮਾਨ ਬਹੁਤ ਅਹੰਕਾਰਾ ਮਰ ਮਰ ਜਨਮੇ ਪਤ ਗਵਾਏ ਆਪਣੀ ਬਿਰਥਾ ਜਨਮ ਗਵਾ ਬਣਿਆ ਗੁਰ ਕਾ ਸ਼ਬਦ ਕੋ ਵਿਰਲਾ ਬੂਝੈ ਆਪ ਮਾਰੇ ਤਾਂ ਤ੍ਰੈ ਭਵਨ ਸੂਝੈ ਫਿਰ ਫਿਉ ਮਰੇ ਨ ਮਰਨਾ ਹੋਵੇ ਸਹਿਜੇ ਸੱਚ ਸਮਾ ਬਣਿਆ ਮਾਇਆ ਮੈਂ ਫਿਰ ਚੇਤਨ ਲਾਏ ਗੁਰ ਕੈ ਸ਼ਬਦ ਸਦ ਰਹੇ ਸਮਾਏ ਸੱਚ ਸਲਾਹੀ ਸਭ ਘਟ ਅੰਤਰ ਸੱਚੋ ਸੱਚ ਸੁਹਾਵਣਿਆ ਸੱਚ ਸਲਾਹੀ ਸਦਾ ਹਜੂਰੇ ਗੁਰ ਕੈ ਸ਼ਬਦ ਰਹਿਆ ਭਰ ਪੂਰੇ ਗੁਰਪ੍ਰਸਾਦੀ ਸੱਚ ਨਦਰੀ ਆਵੈ ਸੱਚੇ ਹੀ ਸੁਖ ਪਾਵਣਿਆ ਸੱਚ ਮਨ ਅੰਦਰ ਰਹਿਆ ਸਮਾਏ ਸਦਾ ਸੱਚ ਨਿਹਚਲ ਆਵੇ ਨਾ ਜਾਏ ਸੱਚੇ ਲਾਗੈ ਸੋ ਮਨ ਨਿਰਮਲ ਗੁਰਮਤੀ ਸੱਚ ਸਮਾਵਣਿਆ ਸੱਚ ਸਲਾਹੀ ਅਵਰ ਨ ਕੋਈ ਜਿਤ ਸੇਵੈ ਸਦਾ ਸੁਖ ਹੋਈ ਨਾਨਕ ਨਾਮ ਰਤੇ ਵਿਚਾਰੀ
सचो सच कमावणिया माज मोहला तीजा। निर्मल शब्द निर्मल है बाणी, निर्मल जुद सा माहे समाणी। निर्मल बाणी हर सलाही, जप हर निर्मल मैल गवावणिया। ओं वारी जी वारी सुखदाता मन वसावणिया। हर निर्मल गुर शब्द सलाही, शब्द सुन तिसा मिटावणिया रहाओ। निर्मल नाम वसिया मन आए, मंत्र निर्मल अमाया मोह गवाए। निर्मल गुण गावे नित साचे के, निर्मल नाद वजावणिया। निर्मल अमृत गुर ते पाया, विचों आमुआ तिथे मोह न माया। निर्मल ज्ञान ध्यान अत निर्मल, निर्मल बाणी मन वसावणिया। सो निर्मल सेवे जो निर्मल होवै, होमे मेल गुर शब्द धोवै। निर्मल वाजे अनहद धुन बाणी, दर सच्चे सोभा पावणिया। निर्मल ते सब निर्मल होवै, निर्मल मनवा हर शब्द परोवै। निर्मल नाम लगे वडभागी, निर्मल नाम सुहावणिया। सो निर्मल जो शब्द सो है, निर्मल नाम मन तन मोह है। सच नाम मल कदे न लागै, मुख उजल सच करावणिया। मन मैला है दूजे पाए, मैला चौका मैले थाए। मैला खाए फिर मैल वधाए, मन मुख मैल दुख पावणिया। मैले निर्मल शब्द सा हुक्म सबाए, से निर्मल जो हर साचे पाए। नानक नाम वसे एक मन अंतर, गुरमुख मैल चुकावणिया। माज महला तीजा, गोविंद उजल उजल हंसा। मन बाणी निर्मल मेरी मनसा, मन उजल सदा।

ਰਾਤੀ ਗੋਬਿੰਦ ਗੁਣ ਸ਼ਬਦ ਸੁਣਾਵਣਿਆ ਰਹਾਓ ਗੋਬਿੰਦ ਗਾਵੈ ਸਹਿਜ ਸੁਭਾਏ ਗੁਰ ਕੈ ਪੈ ਉਜਲ ਹੋਮੇ ਮਲ ਜਾਏ ਸਦਾ ਆਨੰਦ ਰਹਿ ਭਗਤ ਕਰੇ ਦਿਨ ਰਾਤੀ ਸੁਣ ਗੋਬਿੰਦ ਗੁਣ ਗਾਵਣਿਆ ਮਨੁਆ ਨਾਚੇ ਭਗਤ ਦਿਰੜਾਏ ਗੁਰ ਕੈ ਸ਼ਬਦ ਮੰਨੇ ਮਨ ਮਿਲਾਏ ਸੱਚਾ ਤਾਲ ਪੂਰੇ ਮਾਇਆ ਮੋਹ ਚੁਕਾਏ ਸ਼ਬਦੇ ਨਿਰਤ ਕਰਾਵਣਿਆ ਊਚਾ ਕੂਕੇ ਤਨੇ ਪਛਾੜੇ ਮਾਇਆ ਮੋਹੇ ਜੁਹਿਆ ਜਮਕਾਲੇ ਮਾਇਆ ਮੋਹ ਇਸ ਮਨੇ ਨਚਾਏ ਅੰਤਰ ਕਪਟ ਦੁੱਖ ਪਾਵਣਿਆ ਗੁਰਮੁਖ ਭਗਤ ਜਾ ਆਪ ਕਰਾਏ ਤਨ ਮਨ ਰਾਤਾ ਸਹਿ ਸੁਭਾਏ ਬਾਣੀ ਵਜੇ ਸ਼ਬਦ ਵਜਾਏ।

ਪੈੜ ਬੰਦ ਨਾਚੈ ਦੂਜੇ ਭਾਏ ਦੁੱਖ ਪਾਵਣਿਆ ਜਿਸ ਅੰਤਰ ਪ੍ਰੀਤ ਲਗੇ ਸੋ ਮੁਕਤਾ ਇੰਦਰੀ ਵਸ ਸਤ ਸੰਜਮ ਜੁਗਤਾ ਗੁਰ ਕੈ ਸ਼ਬਦ ਸਦਾ ਹਰ ਧਿਆਏ ਇਹ ਭਗਤ ਹਰ ਭਾਵਣਿਆ ਗੁਰਮੁਖ ਭਗਤ ਜੁਗ ਚਾਰੇ ਹੋਈ ਹੋਰ ਭਗਤ ਨਾ ਪਾਏ ਕੋਈ ਨਾਨਕ ਨਾਮ ਗੁਰ ਭਗਤੀ ਪਾਈਐ ਗੁਰ ਚਰਣੀ ਚਿਤ ਲਾਵਣਿਆ ਮਾਝ ਮੁਹੱਲਾ ਤੀਜਾ ਸੱਚਾ ਸੇਵੀ ਸੱਚ ਸਲਾਹੀ ਸੱਚੇ ਨਾਮ ਦੁੱਖ ਕਬਹੀ ਨਾਹੀ ਸੁਖਦਾਤਾ ਸੇਵਨ ਸੁਖ ਪਾਇਨ ਗੁਰਮਤ ਮਨ ਵਸਾਵਣਿਆ ਹੋਂ ਵਾਰੀ ਜਿਉ ਵਾਰੀ ਸੁਖ ਸਹਿ ਸਮਾਧ ਲਗਾਵਣਿਆ ਜੋ ਹਰ ਸੇਵੇ ਸੇ ਸਦਾ ਸੋਹੇ ਸੋਭਾ ਸੁਰਤ ਸੁਹਾਵਣਿਆ ਰਹਾਉ ਸਭ ਕੋ ਤੇਰਾ ਭਗਤ ਕਹਾਏ ਤਿਸੇ ਹੀ ਭਗਤ ਤੇਰੇ ਮਨ ਪਾਏ ਸੱਚ ਬਾਣੀ ਤੁਧੈ ਸਲਾਹਨ ਰੰਗਰਾਤੇ ਭਗਤ ਕਰਾਵਣਿਆ ਸਭ ਕੋ ਸੱਚੇ ਹਰ ਜੀਉ ਤੇਰਾ ਗੁਰਮੁਖ ਮਿਲੇ ਤਾਂ ਚੂਕੇ ਫੇਰਾ ਜਾਤ ਪਾਵੇ ਤਾਂ ਨਾਏ ਰਚਾਵੈ ਤੂੰ ਆਪੇ ਨਾਉ ਜਪਾਵਣਿਆ ਗੁਰਮਤੀ ਹਰ ਮਨ ਵਸਾਇਆ ਹਰ ਖਸੋਗ ਸਭ ਮੋਹ ਗੁਆਇਆ ਇੱਕ ਸਿਉ ਲਿਵ ਲਾਗੀ ਸਦ ਹੀ ਹਰ ਨਾਮ ਮਨ ਵਸਾਵਣਿਆ ਭਗਤ ਰੰਗ ਰਾਤੇ ਸਦਾ ਤੇਰੇ ਚਾਏ ਨੌ ਨਿਦਨਾਮ ਵਸਿਆ ਮਨ ਆਏ ਪੂਰੇ ਭਗਤ ਸਤ ਗੁਰ ਪਾਇਆ ਸ਼ਬਦੇ ਮੇਲ ਮਿਲਾਵਣਿਆ ਤੂੰ ਦਿਆਲ ਸਦਾ ਸੁਖ ਦਾਤਾ ਤੂੰ ਆਪੇ ਮੇਲੇ ਗੁਰਮੁਖ ਜਾਤਾ ਤੂੰ ਆਪੇ ਦੇਵੇ ਨਾਮ ਵਡਾਈ ਨਾ

ਮਿਲਾਵਣਿਆ ਗੁਰਮੁਖ ਹੋਵੇ ਸੋ ਸਲਾਹੇ ਸੱਚ ਠਾਕਰ ਵੇ ਪਰਵਾਹੇ ਨਾਨਕ ਨਾ ਵਸੇ ਮਨ ਅੰਤਰ ਗੁਰ ਸ਼ਬਦੀ ਹਰ ਮਿਲਾਵਣਿਆ ਮਾਝ ਮਹੱਲਾ ਤੀਜਾ ਤੇਰੇ ਭਗਤ ਸੋਹੇ ਸਾਚੇ ਦਰਬਾਰੇ ਗੁਰ ਕੈ ਸ਼ਬਦ ਨਾਮ ਸਵਾਰੇ ਸਦਾ ਆਨੰਦ ਰਹਿ ਦਿਨ ਰਾਤੀ ਗੁਣ ਕੈ ਗੁਣੀ ਸਮਾਵਣਿਆ ਓਂ ਵਾਰੀ ਜਿਉ ਵਾਰੀ ਨਾਮ ਸੁਣ ਮਨ ਵਸਾਵਣਿਆ ਹਰ ਜੀਉ ਸੱਚਾ ਉੱਚੋ ਉੱਚਾ ਹੋਮੇ ਮਾਰ ਮਿਲਾਵਣਿਆ ਰਹਾਓ ਹਰ ਜੀਉ ਸੱਚਾ ਸਾਚੀ ਨਾਈ ਗੁਰ ਪ੍ਰਸਾਦੀ ਕਿਸੇ ਮਿਲਾਏ ਗੁਰ ਸ਼ਬਦ ਮਿਲੇ ਸੇ ਵਿਛੜੇ ਨਾਹੀਂ ਸਹਿਜੇ ਸਾਜ ਸਮਾ

ਪਰਾਇਆ ਨਾਨਕਾ ਉਸ ਸਵਰ ਸੁਗਾਏ ਗੁਰਪੀਰ ਹਾ ਮਾਤਾ ਭਰੇ ਜਾਂ ਮੁਰਦਾਰ ਨਾ ਖਾਏ ਗੱਲੇ ਭਿਸਤ ਨਾ ਜਾਈਐ ਛੁੱਟ ਸੱਚ ਕਮਾਏ ਮਾਰਨ ਪਾਹੇ ਹਰਾਮ ਮਹਿ ਹੋਏ ਹਲਾਲ ਨਾ ਜਾਏ ਨਾਨਕ ਗੱਲੇ ਕੂੜੇ ਕੂੜ ਪੱਲੇ ਪਾਏ ਮਹੱਲਾ ਪਹਿਲਾ ਪੰਜ ਨਵਾਜਾ ਭਗਤ ਪੰਜ ਪੰਜਾਂ ਪੰਜ ਨਾਉ ਪਹਿਲਾ ਸੱਚ ਹਲਾਲ ਦੋਏ ਤੀਜਾ ਖੈਰ ਖੁਦਾਏ ਚੌਥੀ ਨੀਅਤ ਰਾਸ ਮਨ ਪੰਜਵੀਂ ਸਿਫਤ ਸੁਣਾਏ ਕਰਨੀ ਕਲਮਾਇਆ ਆਖ ਕਹਿਦਾ ਮੁਸਲਮਾਨ ਸਦਾਏ ਨਾਨਕ ਜਿੱਥੇ ਕੂੜਿਆਰੇ ਕੂੜੇ ਕੂੜੀ ਪਾਏ ਪੌੜੀ ਇੱਕ ਰਤਨ ਪਦਾਰਥ ਬਣਜ ਦੇ ਇੱਕ ਕੱਚਾ ਦੇ ਵਪਾਰਾ ਸਤਿਗੁਰ ਦੁੱਟੇ ਪਾਈਆ ਨਾ ਅੰਦਰ ਅੰਦਰ ਤਰਪੰਡਾਰਾ ਵੇਣ ਗੁਰ ਕਿਨੇ ਨਾ ਲੱਦਿਆ ਅੰਧੇ ਭੋਕ ਮੋਏ ਕੂੜਿਆਰਾ ਮਨਮੁਖ ਦੂਜੇ ਪਚ ਮੋਏ ਨਾ ਬੂਝੇ ਵਿਚਾਰਾ ਇੱਕ ਸਭਾ ਜੋ ਦੂਜਾ ਕੋ ਨਹੀਂ ਕਿਸੇ ਅੱਗੇ ਕਰੇ ਪੁਕਾਰਾ ਇੱਕ ਨਿਰਤਨ ਸਦਾ ਭੌਕ ਦੇ ਇੱਕ ਨਾ ਭਰੇ ਤੁਜਾਰਾ ਬਿਣਨਾ ਵੈ ਹੋਰ ਤਨ ਨਾ ਹੀ ਹੋਰ ਵਿਖਿਆ ਸਭ ਸਾਰਾ ਨਾਨਕ ਆਪ ਗ੍ਰਾਹੇ ਕਰੇ ਆਪ ਹੁਕਮ ਸਵਰਣ ਹਾਰਾ ਸਲੋਕ ਮਹੱਲਾ ਪਹਿਲਾ ਮੁਸਲਮਾਨ ਕਹਾਵਣ ਮੁਸਕਲ ਜਾ ਹੋਏ ਤਾਂ ਮੁਸਲਮਾਨ ਕਹਾਵੈ ਅਬਲ ਉਲਦੀਨ ਕਰ ਮਿੱਠਾ ਮੁਸਕਲ ਮਾਨਾ ਮਾਲ ਮੁਸਾਵੈ ਓਏ ਮੁਸਲਮ ਦੀਨ ਮੁਹਾਣ ਮਰਨ ਜੀਵਨ ਕਾ ਅਰਮ ਚੁਕਾਵੈ ਰੱਬ ਕੀ ਰਜਾਏ ਮੰਨੇ ਸਿਰ ਉੱਪਰ ਕਰਤਾ ਮੰਨੇ ਆਪ ਗਵਾਵੈ ਤੋ ਨਾਨਕ ਸਰਬ ਜੀਆ ਮਹਿਰਮਤ ਹੋਏ ਤਾਂ ਮੁਸਲਮਾਨ ਕਹਾਵੈ ਮਹੱਲਾ ਚੌਥਾ

ਨਾਨਕ ਸੱਚ ਦਾ ਤਰਸ ਨਾਗਤ ਕੁਦਰਤੀ ਸਲੋਕ ਮਹੱਲਾ ਪਹਿਲਾ। ਨਦੀਆਂ ਹੋਵੇ ਧੇੜ ਵਾਸਮ ਹੋਵੇ ਦੁੱਧ ਕੀਓ, ਸਗਲੀ ਧਰਤੀ ਸਕਰ ਹੋਵੇ ਖੁਸ਼ੀ ਕਰੇ ਨਿਤ ਜੀਓ। ਪਰਬਤ ਸੋਨਾ ਰੁਪਾ ਹੋਵੇ ਹੀਰੇ ਲਾਲ ਜੜਾ ਵੀ ਤੂੰ ਹੈ ਸਾਲਾ ਹਣਾ ਅੱਖਰ ਲਹਿ ਨਾ ਚਾ ਮਹਲਾ ਪਹਿਲਾ। ਭਾਰ ਠਹਿਰੇ ਮੇਵਾ ਹੋਵੇ ਗਰੜਾ ਹੋਵੇ ਸੁਆਹ ਹੋਵੇ ਚੰਦ ਸੂਰਜ ਦੋਏ ਫਿਰਦੇ ਰੱਖੀਏ ਹੈ।

ਗਵਾਏ ਮਹੱਲਾ ਪਹਿਲਾ ਕਿਆ ਖਾਦੇ ਕਿਆ ਪੈਦਾ ਹੋਏ ਜਾ ਮਨ ਨਾ ਹੀ ਸੱਚਾ ਸੋਏ ਕਿਆ ਮੇਵਾ ਕਿਆ ਘੋੜ ਗੁੜ ਮਿੱਠਾ ਕਿਆ ਮੈਦਾ ਕਿਆ ਮਾਸ ਕਿਆ ਕੱਪੜ ਕਿਆ ਸੇਜ ਸੁਖਾਲੀ ਕਿ ਜੇ ਭੋਗ ਬਿਲਾਸ ਕਿਆ ਲਸਕਰ ਕਿਆ ਨੇਬ ਖਵਾਸੀ ਆਵੇ ਮਹਿਲੀ ਵਾਸ ਨਾਨਕ ਸੱਚੇ ਨਾਮ ਵੈਣ ਠੱਬੇ ਸਭੇ ਟੋਲ ਵਿਨਾਸ ਪਵੜੀ ਜਾਤੀ ਦੇ ਕੇ ਹੱਥ ਸੱਚ ਪਰਖੀਏ ਮੋਹਰਾ ਹੋਵੇ ਹੱਥ ਮਰੀਆ ਚੱਕੀਏ ਸੱਚੇ ਕੀ ਸਰਕਾਰ ਜੁਗ ਜੁਗ ਜਾਣੀਏ ਹੁਕਮ ਮੰਨੇ ਸਿਰਦਾਰ ਦਰਦੀ ਬਾਣੀਏ ਪੁਰਮਾਨੀ ਹੈ ਘਰ ਖਸਮ ਪਠਾਇਆ ਤਬਲ ਬਾਜ ਬੀਜਾਰ ਸ਼ਬਦ ਸੁਣਾਇਆ ਇੱਕ ਹੋਏ ਸਵਾਰ ਇੱਕ ਨਾ ਸਾਗਤੀ ਇੱਕ ਨੀ ਬੱਧੇ ਪਹਾੜ ਇੱਕ ਨਾ ਤਾਕਤੀ ਸਲੋਕ ਮਹੱਲਾ ਪਹਿਲਾ ਜੈ ਪੱਕਾ ਤਾਂ ਕੱਟਿਆ ਰਹੀ ਸਪੱਲੜ ਵਾੜ ਸਣ ਕੀ ਸਣ ਕੀ ਥਾਰਾ ਸਣ ਕੀ ਸਹਾਰਾ ਚਿੱਥਿਆ ਕਣ ਲਿਆ ਤਣ ਝਾੜ ਦੋਇ ਪੋੜਾ ਚੱਕੀ ਜੋੜ ਕੇ ਪਿਛਣੇ ਆਏ ਬਹਿਠ ਜੋ ਦਰ ਰਹੇ ਸੁਬਰੇ ਨਾਨਕ ਜਬ ਡਿੱਠ ਮਹੱਲਾ ਪਹਿਲਾ ਵੇਖ ਜਮਿੱਠਾ ਕੱਟਿਆ ਕੱਟ ਕੁੱਟ ਬੱਧਾ ਪਾਏ ਖੁੰਡਾ ਅੰਦਰ ਰੱਖ ਕੇ ਦੇਨ ਸੋ ਮੱਲ ਸਜਾਏ ਰਸ ਕਸ ਢੱਟਰ ਪਾਈਐ ਤਪੈ ਤੈ ਬਿਲ ਲਾਏ ਪੀ ਸੋ ਭੋਗ ਸੰਭਾਲੀਐ ਦਿੱਚੇ ਅੱਗ ਜਲਾਏ ਨਾਨਕ ਮਿੱਠੇ ਪੱਤਰੀਐ ਵੇਖੋ ਲੋਕਾ ਆਏ ਪਵੜੀ ਇੱਕ ਨਾ ਮਰਨ ਚਿੱਤ ਹੈ ਆਸ ਕਨੇਰਿਆ ਮਰ ਮਰ ਜੰਮੇ ਨਿਤ ਕਿਸੇ ਨਾ ਕੇਰਿਆ ਪਿੰਨੜੈ ਮਨ ਚਿੱਤ ਕਹਿਣ ਚੰਗੇਰਿਆ ਜਮਰਾਜੇ ਨਿਤ ਨਿਤ ਮਨ ਮੁਕਹੇਰਿਆ ਮਨ ਮੁਗਲੂਣਾ ਹਰਾਮ ਕਿਆ ਨਾ ਜਾਣਿਆ ਬੱਧੇ ਕਰਨ ਸਲਾਮ ਖਸਮ ਨਾ ਭਾਣਿਆ ਸੱਚ ਮਿਲੈ ਮੁੱਖ ਨਾਮ ਸਾਹਿਬ ਭਾਵ ਸੀ ਕਰਸਨ ਤਖਤ ਸਲਾਮ ਲਿਖਿਆ ਭਾਵ ਸੀ ਮਹੱਲਾ ਪਹਿਲਾ ਸਲੋਕ ਮੱਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸ ਪੱਥਰ ਪਾਲਾ ਕਿਆ ਕਰੇ ਖੁਸੇ ਖੁਸਰ ਕਿਆ ਕਰ ਵਾਸ ਕੁੱਤੇ ਚੰਦਨ ਲਾਈਐ ਪੀਸ ਕੁੱਤੀ ਧਾਤ ਬੋਲਾ ਜੇ ਸਮਝਾਈਐ ਪੜੀਏ ਸਮ੍ਰਿਤ ਪਾਠ ਅੰਧਾ ਚਾਨਣ ਰੱਖੀਏ ਦੀਵੇ ਪਲੇ ਪਚਾਸ ਚੌਣੇ ਸੋਨਾ ਪਾਈਐ ਚੁਣ ਚੁਣ ਖਾਵੇ ਘਾਸ ਲੋਹਾ ਮਾਰਨ ਪਾਈਐ ਟਹੇ ਨਾ ਇੱਕ ਪਾਸ ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ ਮਹੱਲਾ ਪਹਿਲਾ ਕਹਿਆ ਕੰਚਨ ਟੁੱਟੇ ਸਾਰ ਅਗਨੇ ਗੰਢ ਪਾਏ ਲੋਹਾਰ ਗੋਰੀ ਸੇਤੀ ਟੁੱਟੇ ਪਤਾਰ ਪੁੱਤੀ ਗੰਢ ਪਵੇ ਸੰਸਾਰ

ਅਰੇ ਇੱਕ ਖੋਟੇ ਇੱਕ ਖਰੇ ਆਪੇ ਪਰਖਣਹਾਰ ਖਰੇ ਬਜਾਨੇ ਪਾਈਐ ਛੋਟੇ ਖੋਟੇ ਸੱਟੀ ਹੈ ਬਾਹਰ ਵਾਰ ਖੋਟੇ ਸੱਚੀ ਦਰਗਹਿ ਸੁੱਟੀ ਹੈ ਕਿਸੇ ਅੱਗਾ ਅੱਗੇ ਕਰੇ ਪੁਕਾਰ ਸਤਿਗੁਰ ਪਛੈ ਭੱਜ ਪਵਹਿ ਇਹਾ ਕਰਨੀ ਸਾਰ ਸਤਿਗੁਰ ਖੋਟਿਓ ਖਰੇ ਕਰੇ ਸਬਦ ਸਵਾਰਣ ਹਾਰ ਸੱਚੀ ਦਰਗਹਿ ਮੰਨੀਏ ਨੇ ਗੁਰ ਕੇ ਪ੍ਰੇਮ ਪਿਆਰ ਗਣਤ ਤਿਨਾਂ ਦੇ ਕੋ ਕਿਆ ਕਰੇ ਜੋ ਆਪ ਬਖਸ਼ੇ ਕਰਤਾਰ ਸਲੋਕ ਮਹਲਾ ਪਹਿਲਾ ਹਰ ਜੇਰ ਜਮੀ ਹਮ ਜੇਰ ਜੇਮੀ ਦੁਨੀਆਂ ਪੀਰਾ ਮਸਾਇ ਕਰ ਆਇਆ ਮੇਰਵਾਦ ਮੇਰਵਾਦ ਹੈ ਬਾਦਸ਼ਾਹ ਬਜੋ ਖੁਦਾ ਏਕ ਤੂੰ ਹੀ ਏਕ ਤੂੰ ਹੀ ਮਹਲਾ ਪਹਿਲਾ ਨਾ ਦੇਵ ਦਾਨਵਾ ਨਰਾ ਨਾ ਸਿੱਧ ਸਾਧਗਾ ਧਾਰਾ ਅਸਤ ਏਕ ਦਿਗਰ ਕੋਈ ਏਕ ਤੂੰ ਹੀ ਮਹਲਾ ਪਹਿਲਾ

ਨਹਿ ਜਲੋ ਅਨ ਪੌਣਾ ਥਿਰ ਨਾ ਕੋਈ ਇੱਕ ਤੁਈ ਮਹੱਲਾ ਪਹਿਲਾ ਨਾ ਰਿਜਕ ਦਿਸਤ ਆਕਸੇ ਹਮਾਰਾ ਏਕ ਆਸ ਵਸੇ ਅਸਤ ਏਕ ਦਿਗਰ ਕੋਈ ਇੱਕ ਤੁਈ ਮਹੱਲਾ ਪਹਿਲਾ ਪਰੰਦਾਏ ਨਾ ਗ੍ਰਾਹ ਹਜ਼ਾਰ ਦਰਖਤ ਆਪ ਆਸ ਕਰ ਦੇਹੰਦ ਸੋਈ ਇੱਕ ਤੁਈ ਮਹੱਲਾ ਪਹਿਲਾ ਨਾਨਕ ਲਿਲਾਰ ਲਿਖਿਆ ਸੋਏ ਮੇਟ ਨਾ ਸਕੇ ਕੋਈ ਕਲਾ ਧਰਾ ਹਿਰੈ ਸੋਈ ਇੱਕ ਤੁਈ ਪੌੜੀ ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ ਗੁਰਮਤੀ ਆਪ ਗਵਾਏ ਸੱਚ ਪਛਾਣਿਆ ਸੱਚ ਤੇਰਾ ਦਰਬਾਰ ਸ਼ਬਦ ਨਿਸਾਣਿਆ ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ ਮਨਮੁਖ ਸਦਾ ਕੂੜਿਆਰ ਭਰਮ ਭੁਲਾਣਿਆ ਵਿਸ਼ਟ ਅੰਦਰ ਵਾਸ ਸਾਧਨਾ ਜਾਣਿਆ ਬਿਣਨਾ ਵੈ ਦੁੱਖ ਪਾਏ ਆਪਣੇ ਜਾਣਿਆ ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ ਸਲੋਕ ਮਹੱਲਾ ਪਹਿਲਾ ਸੀਆ ਬਾਜਾ ਚਰਗਾ ਕੋਹੀਆਂ ਇਹਨਾਂ ਖਵਾਲੇ ਘਾਹ ਘਾਉ ਖਾਣੇ ਤੇ ਨਾ ਮਾਸ ਖਵਾਲੇ ਇਹ ਚੁਲਾਏ ਰਾਹ ਨਦੀਆਂ ਵਿੱਚ ਟਿੱਬੇ ਦਿਖਾਲੇ ਥਲੀ ਕਰੇ ਸੁਗਾਹ ਕੀੜਾ ਥਾਪਦੇ ਪਾਤਸ਼ਾਹ

ਸੱਚਾ ਤੂੰ ਸੱਚਾ ਤਾਂ ਸਭ ਕੋ ਸੱਚਾ ਕੂੜਾ ਕੋਈ ਨਾ ਕੋਈ ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨ ਧਾਤ ਹੁਕਮ ਸਾਜ ਹੁਕਮੇ ਵਿੱਚ ਰੱਖ ਨਾਨਕ ਸੱਚਾ ਆਪ ਪੌੜੀ ਸਤਿਗੁਰੂ ਸੇਵ ਨਿਸੰਗ ਭਰਮ ਚੁਕਾਈਐ ਸਤਿਗੁਰ ਹਕ ਕਾਰ ਸੁਕਾਰ ਕਮਾਈਐ ਸਤਿਗੁਰ ਹੋਏ ਦਿਆਲ ਤਾਂ ਨਾਮ ਧਿਆਈਐ ਲਾਹ ਜਗਤ ਲਾਹ ਭਗਤ ਸੋ ਸਾਰ ਗੁਰਮੁਖ ਪਾਈਐ ਮਨ ਮ ਕੂੜ ਗੁਬਾਰ ਕੂੜ ਕਮਾਈਐ ਸੱਚਾ ਦਾ ਦਰ ਜਾਏ ਸੱਚ ਚਵਾਈਐ ਸੱਚੇ ਅੰਦਰ ਮਹਿਲ ਸੱਚ ਬੁਲਾਈਐ ਨਾਨਕ ਸੱਚ ਸੱਚਾ ਸਚਿਆਰ ਸੱਚ ਸਮਾਈਐ ਸਲੋਕ ਮਹਲਾ ਪਹਿਲਾ ਕਲ ਕਾ ਤੇਰਾ ਜੇ ਕਾ ਸਾਈ ਧਰਮ ਭੰਗ ਕਰ ਉਡਰਿਆ ਕੂੜ ਮਾਵਤ ਸਚੰਦਰਮਾ ਦੀ ਸਦਾ ਹੀ ਕਹਿ ਚੜਿਆ ਹੋ ਭਾਲ ਵਿਕੁੰਨੀ ਹੋਈ ਆਂਧੇਰੇ ਰਾਹੋ ਨਾ ਕੋਈ ਵਿੱਚ ਹੋਮੇ ਕਰ ਦੁੱਖ ਰੋਈ ਕਹੁ ਨਾਨਕ ਕਿਨ ਵਿਦਗਤ ਹੋਈ ਮਹਲਾ ਤੀਜਾ ਕਲ ਕਿਰਤ ਪ੍ਰਗਟ ਚਾਨਣ ਸੰਸਾਰ ਗੁਰਮੁਖ ਕੋਈ ਉਤਰੇ ਪਾਰ ਜਿਸਨੂੰ ਨਦਰ ਕਰੇ ਤਿਸ ਦੇਵੈ ਨਾਨਕ ਗੁਰਮੁਖ ਰਤਨ ਸੂਲੇ ਵੈ ਪੌੜੀ ਭਗਤਾਂ ਤੈਸਾ ਸਾਰੀਆਂ ਜੋੜ ਕਦੇ ਨਾ ਆਇਆ ਕਰਤਾ ਆਪ ਭੁੱਲ ਨਾ ਭੁੱਲੇ ਕਿਸੇ ਦਾ ਭੁਲਾਇਆ ਭਗਤ ਆਪੇ ਮਿਲਿਆ ਨ ਜਿਨੀ ਸੱਚੋ ਸੱਚ ਕਮਾਇਆ ਸਸਾਰੀਆ ਭੁਖਵਾਇਆ ਨਾ ਜਿੰਨੀ ਕੂੜ ਬੋਲ ਬੋਲ ਵੇਖ ਖਾਇਆ ਚੱਲਣ ਸਾਰ ਨਾ ਜਾਣਨੀ ਕਾਮ ਕ੍ਰੋਧ ਵਿਸ ਵਧਾਇਆ ਭਗਤ ਗੁਰਨ ਹਰ ਚੱਕਰੇ ਜਿੰਨੀ ਅਨਦਨ ਨਾਮ ਧਿਆਇਆ ਦਸਨ ਦਸ ਹੋਇਕ ਜਿੰਨੀ ਵਿੱਚੋਂ ਆਪ ਗਵਾਇਆ ਉਹਨਾਂ ਖਸਮੈ ਕਾ ਦਾਰ ਮੁਖ ਉਜਲੇ ਸੱਚੇ ਸਭ ਸੁਹਾਇਆ ਸਲੋਕ ਮਹਲਾ ਪਹਿਲਾ ਸਭਾਹੀ ਸਾਲਾ ਜਿੰਨੀ ਧਿਆ ਇੱਕ ਮਨ ਸਹੀ ਪੂਰੇ ਸਾਹ ਵਕਤ ਉੱਪਰ ਲੜ ਮੋਏ ਦੂਜੇ ਬਹੁਤੇ ਰਾਹ ਮਨ ਕੀ ਅਮਤ ਮਨ ਕੀ ਮੱਤੀ ਖੰਡੀਆ ਬਹੁਤ ਪਏ ਅਸਗਾਹ ਗੁੱਤ ਖਾਹੇ ਨਾ ਨਿਕਲੇ ਤੀਜੇ ਮੂਹੀ ਗਰਾਹ ਭੁਗਤ ਗਾ ਦੋਏ ਭੌਂਕੀਆ ਖਾਧਾ ਹੋਏ ਸੁਆਹ ਭੀ ਖਾਣੇ ਸੋ ਦੋਸਤੀ ਚੌਥੇ ਆਈ ਊਂਗ ਅੱਖੀ ਮੀਟ ਪੁਆਰ ਗਿਆ ਪੀ ਉਠਰ ਚੋਨ ਬਾਦ ਸਹਿਬਰਿਆ ਕੀ ਪਿੜ ਬੱਧੀ ਸਭੇ ਵੇਲਾ ਵਕਤ ਸਾਹਿਬ ਜੇ ਅੱਟੀ ਪਉ ਹੋਏ ਨਾਨਕ ਸਾਹਿਬ ਮਨ ਵਸੈ ਸੱਚਾ ਨਾਵਣ ਹੋਏ ਮਹਲਾ ਦੂਜਾ ਸਹੀ ਪੂਰੇ ਸਾਹ ਜਿੰਨੀ ਪੂਰਾ ਪਾਇਆ ਠੀਵੇ ਪਰਵਾਹ ਰਹਿ ਨਿਕ ਤੇ ਰੰਗ ਦਰਸ਼ਨ ਰੂਪ ਅਥਾਹ ਵਿਰਲੇ ਪਾਈਏ ਕਰਮਾ ਪੂਰੇ ਪੂਰਾ ਗੁਰੂ ਪੂਰਾ ਜਾ ਕਬੋਲ ਨਾਨਕ ਪੂਰਾ ਜੇਕਰ ਘਟੈ ਨਾਹੀ ਤੁਲ ਪੌੜੀ ਜਾਂ ਤੂੰ ਤਾਂ ਗਿਆ ਹੋਰ ਮੈਂ ਸੱਚ ਸੁਣਾਈਐ ਮੁੱਠੀ ਧੰਦੇ ਚੋਰ ਮਹਿਲ ਨਾ ਪਾਈਐ ਇੰਨੇ ਚਿੱਤ ਕਠੋਰ ਸੇਵ ਗਵਾਈਐ ਜਿਤਗੜ ਸੱਚ ਨਾ ਪਾਏ ਸੁਭਾਨ।

ਪਾਈ ਹੈ। ਸਲੋਕ ਮਹੱਲਾ ਦੂਜਾ। ਅੱਠੀ ਪਹਿਰੀ ਅੱਠ ਕੰਡ ਨਾ ਵਾਖੰਡ ਸਰੀਰ, ਤਿਸ ਵਿੱਚ ਨਉ ਨਿਧ ਨਾਮ ਏਕ ਭਾਲਿਹ ਗੁਣੀ ਗਹੀਰ, ਕਰਮਵੰਤੀ ਸਲਾਹਿਆ ਨਾਨਕ ਕਰ ਗੁਰ ਪੀਰ, ਚੌਥੇ ਪਹਿਰ ਸਬਾਹ ਕੈ ਸੁਰਤਿਆ ਪੁਜੇ ਚਾਉ, ਤਿੰਨਾ ਦਰਿਆ ਵਸ ਦੋਸਤੇ ਮਨਮੁਖ ਸੱਚਾ ਨਾਉ, ਉੱਥੇ ਅੰਮ੍ਰਿਤ ਵੰਡੀਐ ਕਰਮੀ ਹੋਏ ਫਸਾਉ, ਕੰਚਨ ਗਾਇਆ ਘਸੀਐ ਬੰਨੀ ਚੜੇ ਚੜਾਓ, ਜੇ ਹੋਵੇ ਨਦਰ ਸਰਾਫ ਕੀ ਜੇ ਹੋਵੇ ਨਦਰ ਸਰਾਫ ਕੀ ਬੁੜ ਨ ਪਾਈ ਤਾਓ, ਸੱਤੀ ਪਹਿਰੀ ਸਤ ਭਲਾ ਬਹੀਐ ਪੜਿਆ ਪਾਸ, ਉੱਥੇ ਪਾਪੁਨ ਵਿਚਾਰੀਐ ਕੂੜੇ ਘਟੇ ਰਾਸ, ਉੱਥੇ ਖੋਟੇ ਸੱਟੀਐ ਹੈ ਖਰ ਕੇ ਚਿਹੇ ਅਰਦਾਸ, ਬੋਲਣ ਬਾਦਲ ਨਾਨਕਾ ਦੁੱਖ ਸੁੱਖ ਖਸਮੈ ਪਾਸ, ਮਹਲਾ ਦੂਜਾ। ਪਾਉਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ, ਦਿਨ ਸਰਾਤ ਦੁਇ ਦਾਈ ਦਾ ਖੇਲੇ ਸਗਲ ਜਗ, ਚੰਗਿਆਈਆਂ ਬੁਰਿਆਈਆਂ ਵਚ ਧਰਮ ਅਧੂਰ, ਕਰਮੀ ਆਪੋ ਆਪਣੀ ਕੇ ਨੜੈ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮੁਸਕਤ ਘਾਲ, ਨਾਨਕ ਦੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ ਪੌੜੀ, ਸੱਚਾ ਭੋਜਨ ਪਾਓ ਸਤਿਗੁਰ ਦੱਸਿਆ, ਸੱਚੇ ਹੀ ਪਤਿਆਏ ਸੱਚ ਵਿਗਸਿਆ, ਸੱਚੇ ਘੋਟ ਗਿਰਾਏ ਨਿਜ ਘਰ ਵਸਿਆ, ਸਤਿਗੁਰ ਤੁੱਠੇ ਨਾਉ ਪ੍ਰੇਮ ਰਹੱਸਿਆ, ਸੱਚੇ ਦੇ ਦੀਵਾਨ ਕੂੜ ਨਾ ਜਾਈਐ, ਝੂਠੋ ਝੂਠ ਵਖਾਣ ਸੋ ਮਹਿਲ ਖੁਆਈਐ, ਸੱਚੇ ਸਾਹਿਬ ਦੇ ਨਿਸਾਰ ਠਾਕ ਨਾ ਪਾਈਐ, ਸਾਸਨ ਬੁੱਝ ਵਖਾਣ ਮਹਿਲ ਬੁਲਾਈਐ। ਸਲੋਕ ਮਹਲਾ ਪਹਿਲਾ।

ਨਾਨਕ ਨਦਰ ਕਰੇ ਜਿਸ ਉੱਪਰ ਸੱਚ ਨਾਮ ਵਡਿਆਈ। ਮਹੱਲਾ ਦੂਜਾ, ਅੱਖ ਨੇ ਅੱਖ ਨਾ ਰੱਜਿਆ, ਸੁਣ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜਿਆ, ਗੁਣਾ ਗਾਹ ਇੱਕ ਵੰਨ, ਭੁੱਖਿਆ ਭੁੱਖ ਨਾ ਉਤਰੇ, ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੇ ਜਾ, ਗੁਣ ਕਹਿ ਗੁਣੀ ਸਮਾਏ ਪੌੜੀ। ਬਿਨ ਸੱਚੇ ਸਭ ਕੂੜ ਕੂੜ ਕਮਾਈਏ, ਬਿਨ ਸੱਚੇ ਕੂੜਿਆਰ ਬੰਨ ਚਲਾਈਏ, ਬਿਨ ਸੱਚੇ ਤਨ ਸਾਰ ਸਾਰ ਲਾਈਏ, ਬਿਨ ਸੱਚੇ ਸਭ ਭੁੱਖ ਜੇ ਪੈ ਜੇ ਖਾਈਏ, ਬਿਨ ਸੱਚੇ ਦਰਬਾਰ ਕੂੜ ਨਾ ਪਾਈਏ, ਕੂੜੇ ਲਾਲਚ ਲਾਗ ਮਹਿਲ ਖਵਾਈਏ, ਸਭ ਜਗ ਠੱਗੋ ਠੱਗ ਆਈਏ ਜਾਈਏ, ਤਨ ਮਹਿ ਤ੍ਰਿਸ਼ਨਾ ਅੱਗ ਸ਼ਬਦ ਬੁਝਾਈਏ। ਸਲੋਕ ਮਹੱਲਾ ਪਹਿਲਾ। ਨਾਨਕ ਗੁਰ ਸੰਤੋਖ ਰੁੱਖ, ਧਰਮ ਫੁੱਲ ਫਲ ਗਿਆਨ, ਰਸ ਰਸਿਆ ਹਰਿਆ ਸਦਾ ਪੱਕੇ ਕਰਮ ਧਿਆਨ, ਪਤ ਕੇ ਸਾਧ ਕਦ ਲਹਿ ਦਨ ਕੈ ਸਰਦਾਨ। ਮਹੱਲਾ ਪਹਿਲਾ। ਸੋਇਨੇ ਕਾ ਬਿਰਖ ਪਤ ਪਰਵਾਲਾ, ਹਾ ਫੁੱਲ ਜਰੇਹਿਰ ਲਾਲ, ਤਿਤ ਫਲ ਰਤਨ ਲਗੇ ਮੁਖ ਭਾਕਤ, ਹਿਰਦੇ ਹਿਰਦੇ ਨਿਹਾਲ, ਨਾਨਕ ਕਰਮ ਹੋਵੇ ਮੁਖ ਮਸਤਕ, ਲਿਖਿਆ ਹੋਵੇ ਲੇਖ ਅੜਸਰ ਤੀਰਥ ਗੁਰ ਕੀ ਚਰਨੀ, ਪੂਜਾ ਸਦਾ ਵਸੇਖ ਹੰਸ ਹੇਤ, ਲੋਭ ਕੋਪ ਚਾਰ ਨਦੀ ਆਗ, ਪਵੇ ਦਜੇ ਨਾਨਕਾ ਤਰੀਆ ਕਰਮੀ ਲੱਗ ਪੌੜੀ। ਜੀਵ ਦੇ ਅਮਰ ਮਾਰ ਨਾ ਪਛੁਤਾਈਐ, ਝੂਠਾ ਇਹੋ ਸੰਸਾਰ ਕਿਨ ਸਮਝਾਈਐ, ਸੱਚ ਨ ਧਰੇ ਪਿਆਰ ਧੰਦੇ ਧਾਈਐ, ਕਾਲ ਬੁਰਾ ਖੈ ਕਾਲ ਸਿਰ ਦੁਨਿਆਈਐ, ਹੁਕਮੇ ਸਿਰਜਨਦਾਰ ਮਾਰੇ ਦਾਈਐ, ਆਪੇ ਦੇ ਪਿਆਰ ਮਨ ਵਸਾਈਐ, ਮੋਹਤ ਨ ਚਸਾ ਵਿਲੰਬ ਭਰੀਐ ਪਾਈਐ, ਗੁਰਪ੍ਰਸਾਦੀ ਬੁੱਝ ਸੱਚ ਸਮਾਈਐ। ਸਲੋਕ ਮਹੱਲਾ ਪਹਿਲਾ। ਤੁਮੇ ਤੁਮਾ ਬਿਸ ਆਕਤ ਧੂਰਾ ਨਿੰਮ ਫਲ, ਮਨ ਮੁਖ ਵਸੇਹ ਤਿਸ ਜਿਸ ਤੂੰ ਚੇਤਨਾ ਆਵਹੀ, ਨਾਨਕ ਕਹੀਏ ਕਿਸ ਹੰਡਨ ਕਰਮਾ ਬਾਹਰੇ। ਮਹੱਲਾ ਪਹਿਲਾ। ਮਤ ਪੰਖੇ ਰੂ ਕਿਰਤ ਸਾਥ, ਕਬ ਉੱਤਮ ਕਬ ਨੀਚ, ਕਬ ਚੰਦਨ ਕਬ ਅਕਡੋਲ, ਕਬ ਉੱਚੀ ਪ੍ਰੀਤ, ਨਾਨਕ ਹੁਕਮ ਚਲਾਈਐ ਸਾਹਿਬ ਲੱਗੀ ਰੀਤ ਪੌੜੀ, ਕਿਤ ਕਹੇ ਵਖਾਣ ਕਹਿ ਕਹਿ ਜਾਵਣਾ, ਵੇਦ ਕਹੇ ਵਖਿਆਣ ਅੰਤ ਨ ਪਾਵਣਾ, ਪੜੀਐ ਨਾਹੀ ਭੇਦ ਬਜੀਐ ਪਾਵਣਾ, ਖੜ ਦਰਸ਼ਨ ਗੈ ਭੇਖ, ਕਿਸੇ ਸੱਚ ਸਮਾਵਣਾ, ਸੱਚਾ ਪੁਰਖ ਲਖ ਸਭ ਸੁਹਾਵਣਾ, ਮਨੇ ਨਾਮ ਬਸੰਖ ਦਰਗਹਿ ਪਾਵਣਾ, ਖਾਲਕ ਆਦੇਸ ਢਾਡੀ ਗਾਵਣਾ, ਨਾਨਕ ਜੁਗ ਜੁਗ ਏਕ ਮਨ ਵਸਾਵਣਾ। ਸਲੋਕ ਮਹੱਲਾ ਦੂਜਾ। ਮੰਤਰੀ ਹੋਏ ਉਠੂਹਿਆ, ਨਾਗੀ ਲੱਗੇ ਜਾਏ, ਆਪਣ ਹੱਥੀ ਆਪਣੇ ਦੇ ਕੂਚਾ ਆਪੇ ਲਾਏ, ਹੁਕਮ ਪਿਆ ਧੁਰ ਖਸਮ ਕਾ ਅਤਿ ਹੂੰ ਧੱਕਾ ਖਾਏ, ਗੁਰਮੁਖ ਸੋ ਮਨਮੁਖ ਅੜ ਡੁੱਬੇ ਹੱਕ ਨਿਆਏ, ਦੋਹਾਂ ਸਿਰਿਆ ਆਪੇ ਖਸਮ ਵੇਖੇ ਕਰ ਵਿਉਪਾਏ, ਨਾਨਕੇ ਵਹਿ ਜਾਣੀਐ ਸਭ ਕੁਛ ਤਿਸੇ ਰਜਾਏ। ਮਹੱਲਾ ਦੂਜਾ। ਨਾਨਕ ਪਰਖ ਆਪ ਕਹੋ ਤਾਂ ਪਾਰਖ ਜਾਣ, ਰੋਗ ਦਾਰੂ ਦੋਵੇਂ ਬੁੱਝੇ ਤਾਂ ਵੈਦ ਸੁਜਾਣ, ਵਾੜ ਨਾ ਕਰੇ ਮਾਮਲਾ ਜਾਣੇ ਮਹਿਮਾਣ, ਮੂਲ ਜਾਣ ਗੱਲਾਂ ਕਰੇ ਹਾਣ ਲਾਏ ਹਾਣ, ਲੱਭ ਨਾ ਚੱਲੇ ਸੱਚ ਰਹੇ ਸੋ ਵਿਸ਼ਟ ਪ੍ਰਵਾਣ, ਸਰ ਸੰਦੇ ਅਗਾਹਸ ਕਹੋ ਕਿਉ ਪਹੁੰਚੇ ਬਾਣ, ਅੱਗੇ ਉਹ ਅਗਮ ਹੈ ਵਾਹਿਦੁਰ ਜਾਣ ਪੌੜੀ। ਨਾਰੀ ਪੁਰਖ ਪਿਆਰ ਪ੍ਰੇਮ ਸਿਗਾਰੀਆ, ਕਰਨ ਭਗਤ ਦਿਨ ਰਾਤ ਨਾ ਰਹਿ ਨਿਵਾਰੀਆ, ਮਹਿਲਾ ਮੰਜ ਨਿਵਾਸ ਸ਼ਬਦ ਸਵਾਰੀਆ, ਸੱਚ ਕਹਿਣੇ ਅਰਦਾਸ ਸੇ ਵਿਚਾਰੀਆ, ਸੋਹਨ ਖਸਮੇ ਪਾਸ ਹੁਕਮ ਸੁਧਾਰੀਆ, ਸਕੇ ਕਹਿਣੇ ਅਰਦਾਸ ਮਨੋ ਪਿਆਰੀਆ, ਬਿਰਨਾਵੈ ਧ੍ਰਿਗਵਾਸ ਪਿੱਟ ਸੋ ਜੀਵਿਆ, ਸ਼ਬਦ ਸਵਾਰੀਆ ਅੰਮ੍ਰਿਤ ਪੀਵਿਆ। ਸਲੋਕ ਮਹੱਲਾ ਪਹਿਲਾ। ਮਾਰੂ ਮਹਿ ਨਾ ਤ੍ਰਿਪਤਿਆ ਗਿਲ ਹੈ ਨਾ ਭੁੱਖ, ਰਾਜਾ ਰਾਜ ਨਾ ਤ੍ਰਿਪਤਿਆ ਸਾਇਰ ਭਰੇ ਕਿਸਕ, ਨਾਨਕ ਸੱਚੇ ਨਾਮ ਕੀ ਕੇਤੀ ਪੁੱਛਾ ਪੁੱਛ। ਮਹੱਲਾ ਦੂਜਾ। ਨਿਫਲੰਗ ਤਸ ਜਨਮਾ ਸਜਾਵਤ, ਬ੍ਰਹਮ ਨਾਮ ਬਿੰਦ ਤੇ ਸੰਸਾਰੰ ਸਾਗਰੰ ਸੰਸਾਰੰ, ਗੁਰਪ੍ਰਸਾਦੀ ਤਰੇ ਕੇ ਕਰਨ ਕਾਰਨ ਸਮਰੱਥ, ਕਹੋ ਨਾਨਕ ਵਿਚਾਰ ਕਰਨ ਕਰਤੇ ਵਸ ਹੈ, ਜਿਨ ਕਰ ਰੱਖੀ ਧਾਰ ਪੌੜੀ। ਕਸਮ ਕੇ ਦਰਬਾਰ ਢਾਡੀ ਵਸਿਆ, ਸੱਚਾ ਕਸਮ ਕਲਾਣ ਕਮਲ ਵਿਗਸਿਆ, ਹਾ ਕਸਮ ਪੂਰਾ ਪਾਏ ਮਨੁ ਹਰਸਿਆ, ਦੁਸ਼ਮਣ ਕੱਢੇ ਮਾਰ ਸਰਜਣ ਸਰਸਿਆ, ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ, ਸੱਚਾ ਸ਼ਬਦ ਵਿਚਾਰ ਕਾਲ ਵਧਸਿਆ, ਢਾਡੀ ਕਥੇ ਕਥ ਸ਼ਬਦ ਸਵਾਰਿਆ, ਨਾਨਕ ਗੁਣ ਗਹਿ ਰਾਸ ਹਰ ਜਿਉ ਮਿਲੇ ਪਿਆਰਿਆ,
ਸਲੋਕ ਮਹ ਲਭਲਾ ਖਤਿ ਹਜਮੇ ਖਤਿ ਕਰਨ ਤਾਂ ਖਤਿਆ ਵਿੱਚ ਪਾਹੇ ਧੋਤੇ ਮੂਲ ਨਾ ਉਤਰੇ ਜਿਸ ਧੋਣ ਪਾਹੇ ਨਾਨਕ ਬਖਸ਼ੇ ਬਖਸ਼ੀਏ ਨਾ ਤਾਂ ਪਾਹੀ ਪਾਹੇ ਮਹਲਾ ਪਹਿਲਾ ਨਾਨਕ ਬੋਲਣ ਚੱਕਣਾ ਦੁੱਖ ਛੱਡ ਮੰਗੀਏ ਸੁੱਖ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰ ਜਾਏ ਮਨੁੱਖ ਜਿੱਥੇ ਬੋਲਣ ਹਾਰੀਆ ਤਿੱਥੇ ਚੰਗੀ ਚੁੱਪ ਪੌੜੀ ਚਾਰੇ ਕੁੰਡਾ ਦੇਖ ਅੰਦਰ ਭਾਲਿਆ ਸੱਚੇ ਪੁਰਖ ਲੱਖ ਸਿਰਜ ਨਿਹਾਲਿਆ ਉਜੜ ਭੁੱਲੇ ਰਾਹ ਗੁਰ ਵੇਖਾਲਿਆ ਸਤਿਗੁਰ ਸੱਚੇ ਵਾਹੋ ਸੱਚ ਸੰਭਾਲਿਆ ਪਾਇਆ ਰਤਨ ਘਰਾਹੋ ਦੀਵਾ ਬਾਲਿਆ ਸੱਚੇ ਸ਼ਬਦ ਸਲਾਹੇ ਸੁਖੀਏ ਸੱਚ ਬਾਲਿਆ ਨਿਡਰਿਆ ਡਰ ਲੱਗ ਗਰਭ ਸੇ ਗਾਲਿਆ ਨਾਮ ਭੁੱਲਾ ਜਾਗ ਫਿਰੇ ਬੇਤਾਲਿਆ ਸਲੋਕ ਮਹਲਾ ਤੀਜਾ ਭੈ ਵਿੱਚ ਜੰਮੈ ਭੈ ਮਰੈ ਭੀਪ ਮਨ ਮਹਿ ਹੋਏ ਨਾਨਕ ਭੈ ਵਿੱਚ ਜੇ ਮਰੈ ਸਹਿਲਾ ਆਇਆ ਸੋਏ ਮਹਲਾ ਤੀਜਾ ਭੈ ਵਿੱਚ ਜੀਵੇ ਬਹੁਤ ਬਹੁਤ ਖੁਸ਼ੀ ਖੁਸ਼ੀ ਕਮਾਏ ਨਾਨਕ ਭੈ ਵੇੜੈ ਜੇ ਮਰੈ ਮੋਹ ਕਾਲੇ ਉੱਠ ਜਾਏ ਪੌੜੀ ਸਤਿਗੁਰੂ ਹੋਏ ਦਿਆਲ ਤਾਂ ਸਰਦਾ ਪੂਰੀਐ ਸਤਿਗੁਰੂ ਹੋਏ ਦਿਆਲ ਨਾ ਕਬਹੂੰ ਝੂਰੀਐ ਸਤਿਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਸਤਿਗੁਰੂ ਹੋਏ ਦਿਆਲ ਤਾਂ ਜੰਮ ਕਾ ਡਰ ਕੇ ਹਾ ਸਤਿਗੁਰੂ ਹੋਏ ਦਿਆਲ ਤਾਂ ਸਦ ਹੀ ਸੁੱਖ ਦੇ ਹਾ ਸਤਿਗੁਰੂ ਹੋਏ ਦਿਆਲ ਤਾਂ ਨਾਮ ਨਿਧ ਪਾਈਐ ਸਤਿਗੁਰੂ ਹੋਏ ਦਿਆਲ ਤਾਂ ਸੱਚ ਸਮਾਈਐ ਸਲੋਕ ਮਹੱਲਾ ਪਹਿਲਾ ਸਿਰ ਗੁਹਾਏ ਪੀਵੇ ਮਲ ਮਾਣੀ ਜੂਠਾ ਮੰਗ ਮੰਗ ਖਾਹੀ ਫੁਲਪ ਦੀਹਿਤ ਮੋਹ ਲੈਣ ਪੜਾਸਾ ਪਾਣੀ ਦੇਖ ਸਗਾਹੀ ਪੇਡਾਂ ਵਾਗੇ ਸਿਰ ਗੁਹਾਇਨ ਭਰੇ ਨ ਹੱਥ ਸਵਾਹੀ ਮਾਓ ਪੀਓ ਕਿਰਤ ਗਵਾਇਨ ਰੱਬਣ ਟੱਬਰ ਟੱਬਰ ਰੋਵਨ ਧਾਹੀ ਉਹਨਾਂ ਪਿੰਡ ਨਾ ਪੱਤਲ ਕਿਰਿਆ ਨਾ ਦੇਵਾ ਮੋਹ ਕਥਾਹੂ ਪਾਹੀ ਅੜਸਠ ਤੀਰਥ ਦੇਣ ਨਾ ਢੋਈ ਬ੍ਰਾਹਮਣ ਨਾ ਖਾਹੀ ਸਦਾ ਕੁਚੀਲ ਰਹੇ ਦਿਨ ਰਾਤੀ ਮੱਥੇ ਟਿੱਕੇ ਨਾਹੀ ਝੁੰਡੀ ਪਾਏ ਬਹਿਨ ਨਿਤ ਮਰਣੇ ਦਾੜ ਦੀਵਾਣ ਨਾ ਜਾਹੀ ਲੱਕੀ ਕਾਸੇ ਹਾਥੀ ਫੰਮਣ ਅੱਗੋ ਪਿੱਛੇ ਜਾਹੀ ਨਾ ਹੋਏ ਜੋਗੀ ਨਾ ਹੋਏ ਜੰਗਮ ਨਾ ਹੋਏ ਕਾਜੀ ਮੁੱਲਾ ਦਏ ਵਿਗੋਏ ਫਿਰੇ ਵਗੱਤਾ ਫਿੱਟਾ ਵੱਤੇ ਗੱਲਾਂ ਜੀਅ ਮਰਜ ਵਾਲੇ ਸੋਈ ਅਵਨ ਕੋਈ ਰੱਖੈ ਦਾਨੋ ਤੈਸ਼ਨਾ ਨੋ ਵੰਜੇ ਭਸ ਪਈ ਸਿਰ ਖੁੱਤੈ ਪਾਣੀ ਵਿੱਚੋਂ ਰਤਨੋ ਪੰਨੇ ਮੇਰ ਕੀਆ ਮਾਧਾਣੀ ਅੜਸੜ ਤੀਰਥ ਦੇਵੀ ਥਾਪੇ ਬਰਬੀ ਲੱਗੈ ਬਾਣੀ ਨਾਇ ਨਿਵਾਜਾ ਨਾਤੇ ਪੂਜਾ ਨਾਵਨ ਸਦਾ ਸੁਜਾਣੀ ਮੋਇਆ ਜੀਵਦਿਆਂ ਗੱਤ ਹੋਵੇ ਜਾਂ ਸਿਰ ਪਾਈਐ ਪਾਣੀ ਨਾਨਕ ਸਿਰ ਖੁੱਤੇ ਸੈਤਾਨੀ ਇਹਨਾਂ ਗੱਲ ਨਾ ਭਾਣੀ ਵੱਟੇ ਹੋਏ ਹੋਏ ਬਿਲਾਵਲ ਜੀਆਂ ਜੁਗਤ ਸਮਾਣੀ ਵੱਟੇ ਅਨਕ ਮਾਧ ਕਪਾਹਾ ਸਭਸੇ ਪੜਦਾ ਹੋਵੇ ਵੱਟੇ ਘਾਹ ਹੋ ਚਰਹੇ ਨਿਤ ਸੁਰਹੀ ਸਾ ਧਨ ਦਹੀ ਬਿਲੋਵੈ ਤਿਤ ਘੇ ਹੋਮ ਜਗ ਸਦ ਪੂਜਾ ਪਏ ਕਾਲ ਸੋਹੈ ਗੁਰੂ ਸਮੁੰਦ ਨਦੀ ਸਭ ਸਿੱਖੀ ਨਾਤੇ ਜਿਤ ਵਡਿਆਈ ਨਾਨਕ ਜੇ ਸਿਰ ਕੁੱਤੇ ਨਾਵਨ ਨਾਹੀ ਤਾਂ ਸੱਤ ਚੱਟੇ ਸਿਰ ਛਾਈ ਮਹੱਲਾ ਦੂਜਾ ਅੱਗੇ ਪਾਲਾ ਕੇ ਕਰੇ ਸੂਰਜ ਕੇ ਹੀ ਰਾਤ ਚੰਨ ਹਨੇਰਾ ਕੇ ਕਰੇ ਪੌਣ ਪਾਣੀ ਕਿਆ ਜਾਤ ਧਰਤੀ ਜੀ ਜੀ ਕੇ ਕਰੇ ਜਿਸ ਸਭ ਕਿਛ ਹੋਏ ਨਾਨਕ ਤਾ ਪਤ ਜਾੜੀਐ ਜਾ ਪਤ ਰੱਖੈ ਸੋਏ ਪੌੜੀ ਤੂੰ ਸੱਚੇ ਸੁਭਾਨ ਸਦਾ ਕਲਾਣਿਆ ਤੂੰ ਸੱਚਾ ਦੀਵਾਨ ਹੋ ਰਿਹਾ ਬਣ ਜਾਣਿਆ ਸੱਚ ਜੇ ਮੰਗੇ ਦਾਨ ਸੇ ਤੁਦੇ ਜੇ ਹਿਆ ਸੱਚ ਤੇਰਾ ਫਰਮਾਨ ਸਭ ਦੇ ਸੋਹਿਆ ਮੰਨੇ ਗਿਆਨ ਧਿਆਨ ਤੁਸੀਂ ਤੇ ਪਾਇਆ ਕਰਮ ਪਵੇ ਨਿਸ਼ਾਨ ਨਾ ਚੱਲੇ ਚਲਾਇਆ ਤੂੰ ਸੱਚਾ ਦਾ ਤਾਰ ਨਿਰਦੇ ਵਿੱਚ ਚੜੇ ਸਵਾਇਆ ਨਾਨਕ ਮੰਗੇ ਦਾਨ ਜੁਦ ਪਾਇਆ ਸਲੋਕ ਮਹਲਾ ਦੂਜਾ ਦੇਖਿਆ ਆਗ ਸੁਣਾ ਦੇਖਿਆ ਆਗ ਬੁਝਾਇਆ ਸਿਫਤੀ ਸੱਚ ਸਮੇਓ ਤਿੰਨ ਕੋ ਕਿਆ ਉਪਦੇਸੀਏ ਜਿਨ ਗੁਰੂ ਨਾਨਕ ਦੇਵ ਮਹਲਾ ਪਹਿਲਾ ਆਪ ਜਾਏ ਸੋਈ ਬੂਜੈ ਜਿਸ ਆਪ ਸੁਝਾਏ ਤੇ ਸਭ ਕਿਸੇ ਸੂਜੈ ਕਹਿ ਕੇ ਕਥਨਾ ਮਾਇਆ ਲੂਜੈ ਹੁਕਮ ਸਗਲ ਹੁਕਮੀ ਸਗਲ ਕਰੇ ਆਕਾਰ ਆਪੇ ਜਾਣੇ ਸਰਬ ਵਿਚਾਰ ਅੱਖਰ ਨਾਨਕ ਅਖਿਓ ਆਪ ਲੈ ਭਰਾਤ ਹੋਵੇ ਜਿਸ ਦਾਤ ਪੌੜੀ ਹੋ ਢਾਡੀ ਬੇਕਾਰ ਘਰ ਲਾਇਆ ਰਾਤ ਦਹਿ ਗਵਾਰ ਤੁਰੋ ਫਰਮਾਇਆ ਢਾਡੀ ਸੱਚੇ ਮਹਿਲ ਖਸਮ ਬੁਲਾਇਆ ਸੱਚੇ ਸਿਫਤ ਸਲਾਹ ਕੱਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ ਗੁਰਮਤੀ ਖਾਧਾ ਰਾਜ
तिन सुख पाया ढाडी करे बसाओ शब्द बजाया नानक सच लाहे पूरा पाया सुध राह गोड़ी गुवारे री महला पहला चुप दे दुप दे ओंकार सतनाम करता पुरख निरभौ निर्वैर अकाल मूर्त जूनी सह भंगुर प्रसाद पौ मुझ पारा वड्डा तोल मान मत हौली बोले बोल सिर तार चलिए सहीए पार नदरी करमी गुर बिचार पै बिन कोई न लंगस पार पै बो राख्या पाए सवार रहाओ पै तन अगन पक पै नाल पै पो घड़िए शब्द सवार पै बिन काड़त कच्चन कच अंधा सच्चा अंधी सट बुद्धि बाजी उपजे चाओ सह स्याण पवे ना ताओ

ਛੋੜੇ ਮਹੱਲਾ ਪਹਿਲਾ। ਮਾਤਾ ਮਤ ਪਿਤਾ ਸੰਤੋਖ, ਸਤ ਭਾਈ ਕਰ ਇਹੋ ਵਸੇਖ, ਕਹਿਣਾ ਹੈ ਕੁਛ ਕਹਿਣ ਨਾ ਜਾਏ, ਤੋ ਕੁਦਰਤ ਕੀਮਤ ਨਹੀਂ ਪਾਏ ਰਹਾਉ। ਸਰਮ ਸੁਰਤ ਦੋਇ ਸਸੁਰ ਭਾਏ, ਕਰਨੀ ਕਾਮਣ ਕਰ ਮਨ ਲਏ, ਸਾਹ ਸੰਜੋਗ ਵਿਆਹੋ ਵਿਜੋਗ ਸੱਚ।

ਬੁਜਰੇ ਗਿਆਨੀ ਇਹੋ ਵਿਚਾਰ ਕਸਦਾ ਭਗਤਾ ਸੁਨਤਾ ਸੋਈ ਆਪ ਵਿਚਾਰੇ ਸੋ ਗਿਆਨੀ ਹੋਈ ਰਹਾ ਉਦੇਹੀ ਮਾਟੀ ਬੋਲੇ ਪਾਉਣ ਬੁਜਰੇ ਗਿਆਨੀ ਮੁਆਹ ਕੌਣ ਮੋਹਿ ਸੁਰਤ ਬਾਦ ਅਹੰਕਾਰ ਉਹ ਨਾ ਮੁਆ ਜੋ ਦੇਖਣ ਹਾਰ ਜੈ ਕਾਰਣ ਤਾਟ ਤੀਰਥ ਜਾਹੀ ਰਤਨ ਪਦਾਰਥ ਕੜੀ ਮਾਹੀ ਪੜਵੜ ਪੰਡਤ ਬਾਦ ਵਖਾਣ ਪਿੱਤਰ ਦਿਵਸਥ ਨਾ ਜਾੜ ਹੋ ਨਾ ਮੁਆ ਮੇਰੀ ਮੋਹਿ ਬੁਲਾਏ ਉਹ ਨਾ ਮੁਆ ਜੋ

ਗੋੜੀ ਮਹੱਲਾ ਪਹਿਲਾ। ਜਾਂ ਤੂੰ ਜਾਏ ਕਹਾਂ ਤੇ ਆਵੇ, ਕਹਿ ਉਪਜੇ ਕਹਿ ਜਾਏ ਸਮਾਵੇ, ਕਿਉਂ ਬਾਧਿਓ ਹੋ ਕਿਉਂ ਮੁਕਤੀ ਪਾਵੇ, ਕਿਉਂ ਅਬਨਾਸੀ ਸਹਿਜ ਸਮਾਵੇ।

ਮਨ ਤੇ ਬਜੇ ਮਨ ਮਾਏ ਸਮਾਏ ਗੁਰਮੁਖ ਮੁਕਤੋ ਬੰਧ ਨਾ ਪਾਏ ਸ਼ਬਦ ਵਿਚਾਰੇ ਸੁੱਟੇ ਹਰ ਨਾਏ ਤਰਵਰ ਪੰਖੀ ਬਹੁ ਨਿਸਬਾਸ ਸੁਖ ਦੁਖੀਆ ਮਨ ਮੋਹ ਵਿਨਾਸ ਸਾਜ ਵਿਹਾਗ ਤਕੇ ਆਗਾਸ ਦਸ ਧਾਵੇ ਕਰਮ ਲਿਖਾਸ ਨਾਮ ਸੰਜੋਗੀ ਗੋਇਲ ਥਾਟ ਕਾਮ ਗ੍ਰੋਧ ਫੁੱਟ ਬਿਖ ਮਾਠ ਬਿਨ ਵਖਰ ਸੁਨੋ ਘਰ ਹਾਟ ਗੁਰਮਿਲ ਖੋਲੇ ਵਜਰ ਕਪਾਟ ਸਾਧ ਮਿਲੇ ਪੂਰਵ ਸੰਜੋਗ ਸਚ ਰਹੇ ਬੁਰੇ ਹਰ ਲੋਕ ਮਾਨ ਤਨ ਦੇ ਲੈ ਸਹਿਜ ਸੁਭਾਏ ਨਾਨਕ।

ਸਾਜੀ ਵਾਲੇ ਸੋਈ ਅਵਰ ਨਾ ਕੋਈ ਰੱਖੇ ਦਾਨੋ ਤੈ ਸਨਾਨੋ ਵੰਜੇ ਪਾਸ ਪਈ ਸਿਰ ਖੁੱਤੇ ਪਾਣੀ ਵਿੱਚੋਂ ਰਤਨੋ ਪੰਨੇ ਮੇਰ ਕੀਆ ਮਾਦਾਣੀ ਅੜਸੜ ਤੀਰਥ ਦੇਵੀ ਥਾਪੇ ਪੂਰਬੀ ਲੱਗੇ ਬਾਣੀ ਨਾਏ ਨਿਵਾਜਾ ਨਾਤੇ ਪੂਜਾ ਨਾਵਨ ਸਦਾ ਸੁਜਾਣੀ ਮੋਇਆ ਜੀਵਦਿਆ ਗਤ ਹੋਵੇ ਜਾਂ ਸਿਰ ਪਾਈਏ ਪਾਣੀ ਨਾਨਕ ਸਿਰ ਖੁੱਥੇ ਸਹਿਤਾਨੀ ਇੰਨਾ ਗੱਲ ਨਾ ਪਾਣੀ ਬੁੱਠੇ ਹੋਇਆ ਹੋਏ ਬਿਲਾਵਲ ਜੀਆਂ ਜੁਗਤ ਸਮਾਣੀ ਬੁੱਠੇ ਅਨ ਕਮਾਦ ਕਪਾਹ ਸਬਦੇ ਪੜਦਾ ਹੋਵੇ ਬੁੱਠੇ ਘਾਓ ਚਰੇ ਨਿਤ ਸੁਰਹੀ ਸਾ ਧਨ ਦਹੀਂ ਬਿਲੋਵੈ ਤਿਤ ਕੇ ਹੋਮ ਜਗ ਸਦ ਪੂਜਾ ਪੈਂ ਕਾਰਜ ਸੋਹੈ ਗੁਰ ਸਮੁੰਦ ਨਦੀ ਸਭ ਸਿੱਖੀ ਨਾਤੇ ਜਿਤ ਵੜਿਆਈ ਨਾਨਕ ਜੇ ਸੁਰਖੁੱਥੈ ਨਾਵਣ ਨਾਹੀ ਤਾਂ ਸਤ ਚੱਟੈ ਸਿਰ ਸ਼ਾਹੀ ਮਹੱਲਾ ਦੂਜਾ।

ਨਿੱਚੀ ਜੀ ਕੀ ਕਰੇ, ਜਿਸ ਵਿੱਚ ਸਭ ਕੁਛ ਹੋਏ, ਨਾਨਕ ਤਾਂ ਪਤ ਜਾਣੀਏ, ਜਾ ਪਤ ਰੱਖੇ ਸੋਈ ਪੌੜੀ, ਤੁਧ ਸੱਚੇ ਸੁਭਾਨ ਸਦਾ ਕਲਾਣਿਆ, ਤੂੰ ਸੱਚਾ ਦੀਵਾਨ, ਹੋਰ ਆਵਣ ਜਾਣਿਆ, ਸੱਚ ਜੇ ਮੰਗੇ ਦਾਨ ਸੇ ਤੁਧੇ ਜੇਹਾ, ਸੱਚ ਤੇਰਾ ਫੁਰਮਾਨ ਸਭ ਦੇ ਸੋਹਿਆ, ਮੰਨਿਆ ਗਿਆਨ ਧਿਆਨ ਤੁਧ ਤੇ ਪਾਇਆ, ਕਰਮ ਪਵੇ ਨਿਸ਼ਾਨ ਨਾ ਚੱਲੇ ਚਲਾਇਆ, ਤੂੰ ਸੱਚਾ ਦਾਤਾਰ ਨਿਤ ਦੇਵੈ ਚੜੈ ਸਵਾਇਆ, ਨਾਨਕ ਮੰਗੇ ਦਾਨ ਜੋ ਤੁਧ ਪਾਇਆ, ਸਲੋਕ ਮਹੱਲਾ ਦੂਜਾ, ਦੇਖਿਆ ਆਖ ਬੁਝਾਇਆ ਸਿਫਤੀ ਸੱਚ ਸਮੇਉ, ਤਿਨਕੋ ਕਿਆ ਉਪਦੇਸੀਐ, ਜਿਨ ਗੁਰ ਨਾਨਕ ਦਿਓ ਮਹੱਲਾ ਪਹਿਲਾ, ਆਪ ਬੁਝਾਏ ਸੋਈ ਬੂਝੈ, ਜਿਸ ਆਪ ਸੁਝਾਏ ਤਿਸ ਸਭ ਕਿਸ ਸੁਝੈ, ਕਹਿ ਕਹਿ ਕਥਨਾ ਮਾਇਆ ਲੂਜੈ, ਹੁਕਮੀ ਸਗਲ ਕਰੇ ਆਕਾਰ, ਆਪੇ ਜਾਣੇ ਸਰਬ ਵਿਚਾਰ, ਅੱਖਰ ਨਾਨਕ ਆਖਿਓ ਆਪ ਲਹੇ ਭਰਾਤ, ਹੋਵੇ ਜਿਸ ਦਾਤ ਪੌੜੀ, ਹੋਂ ਢਾਡੀ ਵੈਕਾਰ ਕਾਰੇ ਲਾਇਆ, ਰਾਤ ਦੇਹ ਕਹਿ ਵਾਰ ਧੁਰੋ ਫਰਮਾਇਆ, ਢਾਡੀ ਸੱਚੇ ਮਹਿਲ ਖਸਮ ਬੁਲਾਇਆ, ਸੱਚੀ ਸਿਫਤ ਸਲਾਹ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਧਾ ਰੱਜ ਤਿੰਨ ਸੁਖ ਪਾਇਆ, ਢਾਡੀ ਕਰੇ ਪਸਾਓ ਸਭ

ਆਖਿਆ ਭਾਈ ਸਵਾਰ ਰਹਾਓ ਪੈ ਤਨ ਅਗਨ ਪਖ ਹੈ ਪੈ ਨਾਲ ਪੈ ਪਉ ਕਰੀਏ ਸ਼ਬਦ ਸਵਾਰ ਪੈ ਬਿਨ ਘੜਤ ਕੱਚ ਨੇ ਕੱਚ ਅੰਧਾ ਸੱਚਾ ਅੰਧੀ ਸੱਟ ਬੁੱਧੀ ਬਾਜੀ ਉਪਜੇ ਚਿਆਓ ਸਹਿ ਸਿਆਣ ਪਵੇ ਨਤਾਓ ਨਾਨਕ ਮਨਮੁਖ ਬੋਲਣ ਵਾਓ ਅੰਧਾ ਅੱਖਰ ਵਾਓ ਦੁਆਓ ਗੌੜੀ ਮਹੱਲਾ ਪਹਿਲਾ ਡਰ ਕਰ ਕਰ ਡਰ ਡਰ ਡਰ ਜਾਏ ਸੋ ਡਰ ਕਿਹਾ ਜਿਤ ਡਰ ਡਰ ਪਾਏ ਤੁਧ ਬਿਨ ਦੂਜੀ ਨਾਹੀਂ ਜਾਏ ਜੋ ਕੁਛ ਵਰਤੇ ਸਭ ਤੇਰੀ ਰਜਾਏ ਡਰੀਏ ਜੇ ਡਰ ਹੋਵੇ ਹੋਰ ਡਰ ਡਰ ਡਰਨਾ ਮਨ ਕਾ ਸੂਰ ਰਹਾਓ ਨਾ ਜੀਉ ਮਰੇ ਨਾ ਡੁੱਬੈ ਤਰੇ ਜਿਨ ਕਿਛ ਕੀਆ ਸੋ ਕਿਛ ਕਰੇ ਹੁਕਮੇ ਆਵੇ ਹੁਕਮੇ ਜਾਏ ਆਗੇ ਪਾਛੇ ਹੁਕਮ ਸਮਾਏ ਹਾਂਸ ਹੇਤ ਆਸਾ ਅਸਮਾਨ ਤਿਸ ਵਿੱਚ ਭੂਖ ਬਹੁਤ ਨਹਿ ਸਾਨ ਪਾਉ ਖਾਣਾ ਪੀਣਾ ਆਧਾਰ ਬਿਨ ਖਾਦੇ ਮਰ ਹੋਏ ਗਵਾਰ ਜਿਸ ਕਾ ਕੋਏ ਕੋਈ ਕੋਏ ਕੋਏ ਸਭ ਕੋ ਤੇਰਾ ਤੂੰ ਸਭਨਾ ਕਾ ਸੋਏ ਜਾ ਕੇ ਜੀ ਜੰਤ ਤਨ ਮਾਰ ਨਾਨਕ ਆਖਣ ਬਿਖਮ ਵਿਚਾਰ ਗੌੜੀ ਮਹੱਲਾ ਪਹਿਲਾ ਮਾਤਾ ਮਤ ਪਿਤਾ ਸੰਤੋਖ ਸਤ ਭਾਈ ਕਰ ਇਹੋ ਵਿਸੇਖ ਕਹਿਣਾ ਹੈ ਕਿਛ ਕਹਿਣ ਨਾ ਜਾਏ ਤੋ ਕੁਦਰਤ ਕੀਮਤ ਨਹੀਂ ਪਾਏ ਰਹਾਓ ਸਰਮ ਸੁਰਤ ਦੋਏ ਸਸੁਰ ਭਏ ਕਰਨੀ ਕਾਮਣ ਕਰਮਨ ਲਏ ਸਾਹਾ ਸੰਯੋਗ ਵਿਆਹ ਵਿਯੋਗ ਸੱਚ ਸੰਤਤ ਕਹੋ ਨਾਨਕ ਯੋਗ ਗੌੜੀ ਮਹੱਲਾ ਪਹਿਲਾ ਪੌਣੇ ਪਾਣੀ ਅਗਨੀ ਕਾ ਮੇਲ ਚੰਚਲ ਚਪਲ ਬੁੱਧ ਕਾ ਖ

ਗੁਜਰੇ ਗਿਆਨੀ ਮੂਆ ਹੈ ਕੌਣ। ਮੋਈ ਸੁਰਤ ਬਾਦ ਅਹੰਕਾਰ ਉਹ ਨਾ ਮੂਆ ਜੋ ਦੇਖਣ ਹਾਰ। ਜੈ ਕਾਰਨ ਤੱਟ ਤੀਰਥ ਜਾਹੀ ਰਤਨ ਪਦਾਰਥ ਘੱਟ ਹੀ ਮਾਹੀ। ਪੜ ਪੜ ਪੰਡਿਤ ਬਾਦ ਵਖਾਣੈ ਪੀਤਰ ਹੁੰਦੀ ਵਾਸ ਨਾ ਜਾਣੈ। ਹੋ ਨਾ ਮੂਆ ਮੇਰੀ ਮੋਈ ਬੁਲਾਏ ਹੋ ਨਾ ਮੂਆ ਜੋ ਰਿਹਾ ਸਮਾਏ। ਕਹੋ ਨਾਨਕ ਗੁਰ ਬ੍ਰਹਮ ਦੇਖਾਇਆ ਮਰਤਾ ਜਾਤਾ ਨਦਰ ਨਾ ਆਇਆ। ਗੌੜੀ ਮਹੱਲਾ ਪਹਿਲਾ ਦੱਖਣੀ ਸੁਣ ਸੁਣ ਬੂਜੇ ਮਾਨੇ ਨਾ ਆਓ ਤਾਂ

ਮੈਂ ਝੂਠ ਨਾ ਵਿਸਾਰ ਚੱਲੇ ਮਨ ਖੋਟ ਸਾਚੇ ਗੁਰ ਕੀ ਸਾਚੀ ਸੀਖ ਤਨ ਮਨ ਸੀਤਲ ਸਾਚ ਪ੍ਰੀਖ ਜਲ ਪੁਰਾਇਣ ਰਸ ਕਮਲ ਪ੍ਰੀਖ ਸ਼ਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗੀ ਗੜ ਦਸ ਦੁਆਰ ਪੰਚ ਵਸੇ ਮਿਲ ਜੂਤ ਅਪਾਰ ਆਪ ਤੁਲੈ ਆਪੇ ਵਣਜਾਰ ਨਾਨਕ ਨਾਮ ਸਵਾਰਨ ਹਾਰ ਗੌੜੀ ਮਹੱਲਾ ਪਹਿਲਾ ਜਾਤੋ ਜਾਏ ਕਹਾਂ ਤੇ ਆਵੈ ਕਹਿ ਉਪਜੇ ਕਹਿ ਜਾਏ ਸਮਾਵੈ ਕਿਉਂ ਬਾਂਧਿਓ ਕਿਉਂ ਮੁਕਤੀ ਪਾਵੈ ਕਿਉਂ ਅਵਿਨਾਸੀ ਸਹਿਜ ਸਮਾਵੈ ਨਾਮ ਹਿਰਦੇ ਅੰਮ੍ਰਿਤ ਮੁਖ ਨਾਮ ਨਰਹਰ ਨਾਮ ਨਰਹਰ ਨਹਿ ਕਾਮ ਰਹਾਉ ਸਹਿਜੇ ਆਵੈ ਸਹਿਜੇ ਜਾਏ ਮਨ ਤੇ ਉਪਜੇ ਮਨ ਮਾਹੇ ਸਮਾਏ ਗੁਰਮੁਖ ਮੁਕਤੋ ਬੰਦ ਨਾ ਪਾਏ ਸ਼ਬਦ ਵਿਚਾਰ ਛੁਟੇ ਹਰ ਨਾਏ ਤਰਬਰ ਪੰਖੀ ਬਹੁ ਨਿਸਬਾਸ ਸੁਖ ਦੁਖੀਆ ਮਨ ਮੋਹ ਵਿਨਾਸ਼ ਸਾਜ ਬਿਹਾਗ ਤੱਕੇ ਆਗਾਸ ਦੈ ਦਿਸ ਧਾਵੈ ਕਰਮ ਲਿਖਿਆਸ ਨਾਮ ਸੰਜੋਗੀ ਗੋਇਲ ਥਾਟ ਕਾਮ ਕ੍ਰੋਧ ਫੂਟੇ ਬਿਖਮਾਟ ਬਿਨ ਬੱਖਰ ਸੁਨੋ ਕਰਹਾਟ ਗੁਰਮਿਲ ਖੋਲੇ ਬਜਰ ਕਪਾਟ ਸਾਧ ਮਿਲੇ ਪੂਰਬ ਸੰਜੋਗ ਸੱਚ ਰਹਿਸੇ ਪੂਰੇ ਹਰ ਲੋਕ ਮਨ ਧਨ ਦੀ ਲੈ ਸਹਿ ਸੁਭਾਏ ਨਾਨਕ ਤਿੰਨ ਕਹਿ ਲਾਗੋ ਪਾਏ ਗੌੜੀ ਮਹੱਲਾ ਪਹਿਲਾ ਕਾਮ ਕ੍ਰੋਧ ਮਾਇਆ ਮੈਂ ਚੀਤ ਝੂਠ ਵਿਕਾਰ ਜਾਗੇ ਹਿਤ ਚੀਤ ਪੂੰਜੀ ਪਾਪ ਲੋਭ ਕੀ ਕੀਤ ਤਰ ਤਾਰੀ ਮਨ ਨਾਮ ਸੁਚੀਤ ਵਾਹੋ ਵਾਹੋ ਸਾਚੇ ਮੈਂ ਤੇਰੀ ਟੇਕ ਹਉ ਪਾਪੀ ਤੂੰ ਨਿਰਮਲ ਏਕ ਰਹਾਉ ਅਗਨ ਪਾਣੀ ਬੋਲੇ ਪੜਵਾਓ ਜੀਬਾ ਇੰਦਰੀ ਏਕ ਸੁਆਓ ਦ੍ਰਿਸ਼ਟ ਵਿਕਾਰੀ ਨਾਹੀ ਭਾਉ ਪਾਓ ਆਪੇ ਮਾਰੇ ਤਾਂ ਪਾਏ ਨਾਓ ਸ਼ਬਦ ਰੇ ਫਿਰ ਮਰਨਾ ਹੋਏ ਬਿਨ ਮੂਏ ਕਿਉਂ ਪੂਰਾ ਹੋਏ ਪ੍ਰਪੰਚ ਵਿਆਪ ਰਿਹਾ ਮਨ ਦੋਏ ਥਿਰ ਨਾਰਾਇਣ ਕਰੇ ਸੋ ਹੋਏ ਬੋਥੇ ਚੜੋ ਜ ਆਵੈ ਵਾਰ

ਗੌੜੀ ਮਹੱਲਾ ਪਹਿਲਾ। ਉਲਟੇ ਕਮਲ ਬ੍ਰਹਮ ਵੀਹ ਚਾਰ ਅੰਮ੍ਰਿਤ ਧਾਰ ਗਗਨ ਦਸ ਦੁਆਰ। ਤ੍ਰਿਵਣ ਵੇਦਿਆ ਆਪ ਮੁਰਾਰ ਰੇ ਮਨ ਮੇਰੇ ਭਰਮ ਨਾ ਕੀਜੈ ਮਨ ਮਾਨਿਆ ਅੰਮ੍ਰਿਤ ਰਸ ਪੀਜੇ ਰਹਾਓ। ਜਨਮ ਜੀਤ ਮਰਨ ਮਨ ਮਾਨਿਆ ਆਪ ਮੂਆ ਮਨ ਮਨ ਤੇ ਜਾਣਿਆ ਨਜ਼ਰ ਪਈ ਕਰ ਘਰ ਤੇ ਜਾਣਿਆ। ਜਤ ਸਤ ਤੀਰਥ ਮੱਜਨ ਨਾਮ ਅਧਿਕ ਵਿਥਾਰ ਕਰੋ ਕਿਸ ਕਾਮ। ਨਰ ਨਾਰਾਇਣ ਅੰਤਰ ਜਾਮ ਆਨ ਮਨੋ ਤੋ ਪਰ ਕਰ ਜਾਓ। ਕਿਸ ਜਾਚੋ ਨਾਹੀ ਕੋ ਥਾਓ ਨਾਨਕ ਗੁਰਮਤ ਸਹਿਜ ਸਮਾਓ। ਗੌੜੀ ਮਹੱਲਾ ਪਹਿਲਾ। ਸਤਿਗੁਰ ਮਿਲੇ ਸੋ ਮਰਨ ਦਿਖਾਏ ਮਰਨ ਰਹਿਣ ਰਸ ਅੰਤਰ ਪਾਏ। ਗਰਭ ਨਿਵਾਰ ਗਗਨਪੁਰ ਪਾਏ ਮਰਨ ਲਿਖਾਏ ਆਏ ਨਹੀਂ ਰਹਿਣਾ। ਹਰ ਜਪ ਜਾਪ ਰਹਿਣ ਹਰ ਸਰਣਾ ਰਹਾਓ। ਸਤਿਗੁਰ ਮਿਲੇ ਤਾਂ ਦੁਬਦਾ ਪਾਗੈ ਕਮਲ ਵਿਗਾਸ ਮਨ ਹਰ ਪ੍ਰਭ ਲਾਗੈ ਜੀਵਿਤ ਮਰੇ ਮਹਾਰਸ ਆਗੈ। ਸਤਿਗੁਰ ਮਿਲਿਆ ਸੱਚ ਸੰਜਮ ਸੂਚਾ ਗੁਰ ਕੀ ਪੌੜੀ ਉੱਚੋ ਉੱਚਾ। ਕਰਮ ਮਿਲੇ ਜਮਕਾ ਪਾਉ ਮੂਚਾ ਗੁਰ ਮਿਲਿਆ ਮਿਲ ਅੰਕ ਸਮਾਇਆ ਕਰ ਕਿਰਪਾ ਕਰ ਮਹਿਲ ਦਿਖਾਇਆ। ਨਾਨਕ ਹਉਮੈ ਮਾਰ ਮਿਲਾਇਆ ਗੌੜੀ ਮਹੱਲਾ ਪਹਿਲਾ। ਕਿਰਤ ਪਿਆ ਨਾ ਮੇਟੇ ਕੋਏ ਕਿਆ ਜਾਣਾ ਕਿਆ ਅੱਗੇ ਹੋਏ।

ਤੋਟ ਨਾਹੀ ਤੁਧ ਭਗਤ ਭੰਡਾਰ ਕੀਆ ਗਰਵ ਨਾ ਆਵੈ ਰਾਸ ਜੀਓ ਪਿੰਡ ਸਭ ਤੇਰੇ ਪਾਸ ਤੂੰ ਮਾਰ ਜੀ ਵਾਲੇ ਬਾਕਸ ਮਿਲਾਏ ਜਿਉ ਭਾਵੀ ਤੂੰ ਨਾਮ ਜਪਾਏ ਤੂੰ ਦਾਨਾ ਬੀਨਾ ਸਾਚਾ ਸਿਰ ਮੇਰੈ ਗੁਰਮਤ ਦੇ ਭਰੋਸੈ ਤੇਰੈ ਤਨ ਮਨ ਮੈਲ ਨਾਹੀ ਮਨ ਰਾਤਾ ਗੁਰ ਬਚਨੀ ਸੱਚ ਸਬਦ ਪਛਾਤਾ ਤੇਰਾ ਤਾਣ ਨਾਮ ਕੀ ਵਡਿਆਈ ਨਾਨਕ ਰਹਿਣਾ ਭਗਤ ਸਰਣਾਈ ਗੌੜੀ ਮਹੱਲਾ ਪਹਿਲਾ ਜਿਨ ਅਕਥ ਕਹਾਇਆ ਅਪਿਉ ਪਿਆਇਆ ਅਨਪੈ ਵਿਸਰੇ ਨਾਮ ਸਮਾਇਆ ਕਿਆ ਡਰੀਏ ਡਰ ਡਰੈ ਸਮਾਨਾ ਪੂਰੇ ਗੁਰ ਕੇ ਸ਼ਬਦ ਪਛਾਨਾ ਰਹਾਓ ਜਿਸ ਨਰ ਰਾਮ ਹਿਰਦੇ ਹਰ ਰਾਸ ਸਹਿ ਸੁਭਾਏ ਮਿਲੇ ਸਾਹਵਾਸ ਜਾਹੇ ਸਵਾਰੇ ਸਾਜ ਬਿਆਲ ਹਿਤ ਉਤ ਮਨਮੁਖ ਬਾਧੈ ਕਾਲ ਐਨਿਸ ਰਾਮ ਹਿਰਦੇ ਸੇ ਪੂਰੇ ਨਾਨਕ ਰਾਮ ਮਿਲੇ ਭ੍ਰਮ ਦੂਰੇ ਗੌੜੀ ਮਹੱਲਾ ਪਹਿਲਾ

ਸਹਿ ਵਖਿਆਨ ਤੁਰਿਆਵਸਥਾ ਸਤਿਗੁਰ ਤੇ ਹਰ ਜਾਨ ਰਾਮ ਭਗਤ ਗੁਰ ਸੇਵਾ ਤਰਨਾ ਬਹੁੜ ਜਨਮ ਨਾ ਹੋਏ ਹੈ ਮਰਨਾ ਰਹਾਉ ਚਾਰ ਪਦਾਰਥ ਕਹੇ ਸਭ ਕੋਈ ਸਿਮਰਤ ਸ਼ਾਸਤਰ ਪੰਡਿਤ ਮੁਖ ਸੋਈ ਬਿਨ ਗੁਣ ਅਰਥ ਵਿਚਾਰ ਨਾ ਪਾਇਆ ਮੁਕਤ ਪਦਾਰਥ ਭਗਤ ਹਰ ਪਾਇਆ ਜਾਂ ਕਹਿ ਹਿਰਦੈ ਵਸਿਆ ਹਰ ਸੋਈ ਗੁਰਮੁਖ ਭਗਤ ਪ੍ਰਾਪਤ ਹੋਈ ਹਰ ਕੀ ਭਗਤ ਮੁਕਤ ਆਨੰਦ ਗੁਰਮਤ ਪਾਏ ਪਰਮਾਨੰਦ ਜਿਨ ਪਾਇਆ ਗੁਰਦੇਖ ਦਿਖਾਇਆ ਆਸਾ ਮਾਹਿ ਨਿਰਾਸ ਬੁਝਾਇਆ ਦੀਨਾਨਾਥ ਸਰਬ ਸੁਖਦਾਤਾ ਨਾਨਕ ਹਰ ਚਰਣੀ ਮਨ ਰਾਤਾ ਗੌੜੀ ਚੇਤੀ ਮਹੱਲਾ ਪਹਿਲਾ ਅੰਮ੍ਰਿਤ ਕਾਇਆ ਰਹੇ ਸੁਖਾਲੀ ਬਾਜੀ ਇਹੋ ਸੰਸਾਰੋ ਲਭ ਲੋਭ ਮੁੱਚ ਕੂੜ ਕਮਾਵੈ ਬਹੁਤ ਉਠਾਵੈ ਭਾਰੋ ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉਂ ਤਰ ਉਪਰ ਸ਼ਾਰੋ ਸੁਣ ਸਿੱਖ ਮਾਰੀ ਸੋ ਕ੍ਰਿਤ ਕੀਤਾ ਰਹਿਸੀ ਮੇਰੇ ਜੀੜੇ ਬਹੁੜ ਨ ਆਵੈ ਬਾਰੀ ਰਹਾਓ ਹਉ ਤੁਧ ਆਖਾ ਮੇਰੀ ਕਾਇਆ ਤੂੰ ਸੁਣ ਸਿੱਖ ਮਾਰੀ ਨਿੰਦਾ ਚਿੰਦਾ ਕਰੇ ਭਰਾਈ ਝੂਠੀ ਲਾਏ ਤਬਾਰੀ ਬੇਲ ਭਰਾਈ ਜੋ ਹੈ ਜੀੜੇ ਕਰੇ ਚੋਰੀ ਬੁਰਿਆਰੀ ਹੰਸ ਚੱਲਿਆ ਤੂੰ ਪਿੱਛੇ ਰਹੀ ਹੈ ਛੁੱਟੜ ਹੋਈ ਹੈ ਨਾਰੀ ਤੂੰ ਕਾਇਆ ਰਹਿਆ ਸੁਪਨੰਤਰ ਤੂੰ ਦਿਖਿਆ ਕਰਮ ਕਮਾਇਆ ਕਰ ਚੋਰੀ ਮੈਂ ਜਾ ਕਿਛ ਲੀਆ ਤਾਂ ਮਨ ਭਲਾ ਭਾਇਆ ਹਲਤ ਨ ਸੋਭਾ ਪਲਤ ਨ ਢੋਈ ਅਹਿਲਾ ਜਨਮ ਗਵਾਇਆ ਹਉ ਖਰੀ ਦੁਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨਾ ਪੁੱਛੇ ਕੋਈ ਰਹਾਓ ਤਾਜੀ ਤੁਰਕੀ ਸੋਇਨਾ ਰੂਪਾ ਕੱਪੜ ਕੀਰੇ ਭਾਰਾ ਕਿਸੇ ਹੀ ਨਾਲ ਨਾ ਚੱਲੇ।

ਦੇਵਾਲ ਉਸਾਰੀ ਪਸਮੰਦਰ ਕੀ ਢੇਰੀ ਸਾਂਚੇ ਸਾਂਚ ਨ ਦੇਈ ਕਿਸਹੀ ਆਂਧ ਜਾਣੇ ਸਭ ਮੇਰੀ ਸੋਇਨ ਲੰਕਾ ਸੋਇਨ ਮਾੜੀ ਸੰਪੈ ਕਿਸੇ ਨ ਕੇਰੀ ਸੁਣ ਮੂਰਖ ਮਨ ਅਜਾਣਾ ਹੋਗ ਤਿਸੇ ਕਾ ਭਾਣਾ ਰਹਾਓ ਸਾਹੁ ਹਮਾਰਾ ਠਾਕੁਰ ਭਾਰਾ ਹਮ ਤਿਸਕੇ ਬਣਜਾਰੇ ਜੀਓ ਪਿੰਡ ਸਭ ਰਾਸ ਤਿਸੇ ਕੀ ਮਾਰ ਆਪ ਜੀ ਵਾਲੇ ਗੌੜੀ ਚੇਤੀ ਮਹੱਲਾ ਪਹਿਲਾ ਅਵਰ ਪੰਚ ਹਮ ਏਕ ਜਨਾ ਕਿਉਂ ਰਾਖੋ ਕਰ ਬਾਰ ਮਨਾ ਮਾਰੇ ਲੁਟੇ ਨੀਤ ਨੀਤ ਕਿਸ ਆਗੇ ਕਰੀ ਪੁਕਾਰ ਜਨਾ ਸ੍ਰੀ ਰਾਮ ਨਾਮਾ ਉਚਰ ਮਨਾ ਆਗੈ ਜਮਦਲ ਬੇਖਮ ਘਨਾ ਰਹਾਓ ਉਸਾਰ ਮਰੋਲੀ ਰਾਖੇ ਦੁਆਰਾ ਭੀਤਰ ਬੈਠੀ ਸਾਤਨਾ ਅੰਮ੍ਰਿਤ ਕੇਲ ਕਰੇ ਨਿਤ ਕਾਮਣ ਅਵਰ ਲੁਟੇਰ ਸੁਪੰਚ ਜਨਾ ਢਾਏ ਮਰੋਲੀ ਲੂਟਿਆ ਦੇਹਰਾ ਸਾਤਨ ਪਕੜੀ ਏਕ ਜਨਾ ਜਮ ਡੰਡਾ ਗਲ ਸੰਗਲ ਪੜਿਆ ਭਾਗ ਗਏ ਸੇ ਪੰਚ ਜਨਾ ਕਾਮਨ ਲੋੜੇ ਸੋਇਨਾ ਰੂਪਾ ਮਿੱਤਰ ਲੁੜੈਨ ਸੋ ਖਾਦਾਤਾ ਨਾਨਕ ਪਾਪ ਕਰੇ ਤਿਨ ਕਾਰਨ ਜਾਸੀ ਜਮਪੁਰ ਬਾਦਾਤਾ ਗੌੜੀ ਚੇਤੀ ਮਹੱਲਾ ਪਹਿਲਾ ਮੁੰਦਰਾ ਤੇ ਕਟ ਪੀਤਰ ਮੁੰਦਰਾ ਕਾਇਆ ਕੀਜੇ ਖਿੰਥਾਤਾ ਪੰਚ ਚੇਲੇ ਵਸ ਕੀਜੇ ਰਾਵਲ ਇਹ ਮਨ ਕੀਜੇ ਡੰਡਾਤਾ ਯੋਗ ਜੁਗਤ ਇਵ ਪਾਵੇ।

ਭੰਡ ਉਚਾਈ ਰੇ। ਰਾਤ ਨੇਰੀ ਸੂਜਸ ਨਾਹੀ, ਲੱਜ ਟੂਕਸ ਮੂਸਾ ਭਾਈ ਰੇ। ਮਨਮੁਖ ਕਰੈ ਤੇਤਾ ਦੁਖ ਲਾਗੈ, ਗੁਰਮੁਖ ਮਿਲੇ ਵਡਾਈ ਰੇ। ਜੋ ਤਿਨ ਕੀਆ ਸੋਈ ਹੋਆ, ਕਿਰਤਨ ਮੇਟਿਆ ਜਾਈ ਰੇ। ਸੋ ਪਰ ਭਰੇ ਨਾ ਹੋਵੈ ਊਣੈ, ਜੋ ਰਾਤੇ ਰੰਗ ਲਾਈ ਰੇ। ਤਿਨ ਕੀ ਪੰਕ ਹੋਵੈ ਜੈ ਨਾਨਕ, ਤੋ ਮੂੜਾ ਕਿਛ ਪਾਈ ਰੇ। ਗੌੜੀ ਚੇਤੀ ਮਹੱਲਾ ਪਹਿਲਾ, ਕਤਕੀ ਮਾਈ ਬਾਪ ਕਤ ਕੇਰਾ, ਕਿਦੂ ਥਾਵੋ ਹਮ ਆਏ। ਆਗਨ ਬਿੰਬ ਜਲ ਪੀਤਰ ਨਿਭਜੇ, ਕਾਹੇ ਕੰਮ ਉਪਾਏ। ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ, ਕਹਿ ਨ ਜਾਣੀ ਔਗੁਣ ਮੇਰੇ ਰਹਾਉ। ਕੇਤੇ ਰੁੱਖ ਬਿਰਖ ਹਮ ਚੀਨੇ, ਕੇਤੇ ਪਸ਼ੂ ਉਪਾਏ। ਕੇਤੇ ਨਾਗ ਕੁੱਲੀ ਮਹਿ ਆਏ, ਕੇਤੇ ਪੰਖ ਉਡਾਏ। ਹੱਟ ਪੱਟਣ ਵਿੱਚ ਮੰਦਰ ਭੰਨੈ, ਕਰ ਚੋਰੀ ਕਰ ਆਵੈ। ਅੱਗੋਂ ਦੇਖੈ ਪਿੱਛੋਂ ਦੇਖੈ, ਤੁਝ ਤੇ ਕਹਾਂ ਛਿਪਾਵੈ। ਤਟ ਤੀਰਥ ਹਮ ਨਵਖੰਡ ਦੇਖੇ, ਹੱਟ ਪੱਟਣ ਬਾਜਾਰਾ। ਲੈ ਕੇ ਤਕੜੀ ਤੋਲਣ ਲਾਗਾ, ਘੱਟ ਹੀ ਮੈਂ ਵਣਜਾਰਾ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰਹੋ ਕਿਛ ਮਿਹਰ ਉਪਾਵਹੋ, ਡੁੱਬਦੇ ਪੱਥਰ ਤਾਰੇ।

ਅਨਤਕ ਚਾਹਨ ਜੋਗ ਆਏ ਸੇ ਆਏ ਅਨਤ ਗਵਾਏ। ਆਪਣ ਲੀਆ ਜੇ ਮਿਲੇ ਤਾਂ ਸਭ ਕੋ ਭਾਗਟ ਹੋਏ। ਕਰਮਾਂ ਉੱਪਰ ਨਿਬੜੈ ਜੇ ਲੋਚੈ ਸਭ ਕੋਏ। ਨਾਨਕ ਕਰਨਾ ਜਿਨ ਕੀਆ ਸੋਈ ਸਾਰ ਕਰੇ। ਹੁਕਮ ਨਾ ਜਾਪੀ ਖਸਮ ਕਾ

ਅੰਬ ਬਸਾਂ, ਸਹਿਜ ਸ਼ਬਦ ਵਿਚਾਰ, ਸਹਿਜ ਸੁਭਾਏ ਮੇਰਾ ਸੋਹ ਮਿਲੇ, ਦਰਸ਼ਨ ਰੂਪ ਅਪਾਰ, ਮਛਲੀ ਹੋਵਾਂ ਜਲ ਬਸਾਂ, ਜੀਵ ਜੰਤ ਸਭ ਸਾਰ, ਉਰਵਾਰ ਪਾਰ ਮੇਰਾ ਸੋਹ ਵਸੈ, ਹਉ ਮਿਲੋਗੀ ਬਾਹ ਪਸਾਰ, ਨਾਗਿਨ ਹੋਵਾ ਧਰਵਸਾ, ਸ਼ਬਦ ਵਸੇ ਪਉ ਜਾਏ, ਨਾਨਕ ਸਦਾ ਸੁਹਾਗਣੀ, ਜਿਨ ਜੋਤੀ ਜੋਤ ਸਮਾਏ, ਗੌੜੀ ਪੂਰਬੀ ਦੀਪਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰ ਹੋ ਸਿਰਜਣਹਾਰੋ, ਤੁਮ ਗਾਵੋ ਮੇਰੇ ਨਿਰਪਾਉ ਕਾ ਸੋਹਿਲਾ, ਹਉ ਵਾਰੀ ਜਾਓ ਜਿਤ ਸੁਹਲੈ ਸਦਾ ਸੁਖ ਹੋਏ ਰਹਾਉ, ਨਿਤ ਨਿਤ ਜੀੜੇ ਸੰਭਾਲੀਅਨ ਦੇਖੇਗਾ ਦੇਵਣਹਾਰ, ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੰਭਾਰ, ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦਿਹੋ ਸੱਜਣ ਅਸ ਈਸੜੀਆ ਜਿਉ ਹੋਵੈ ਸਾਹਿਬ ਸਿਉ ਮੇਲ,

ਹਰ ਸਤਿਗੁਰ ਪ੍ਰਸਾਦ, ਗੁਰ ਮਿਲਿਆ ਹਰ ਮੇਲਾ ਹੋਈ, ਆਪੇ ਮੇਲ ਮਿਲਾਵੈ ਸੋਈ, ਮੇਰਾ ਪ੍ਰਭ ਸਾਬਿਦ ਆਪੇ ਜਾਣੈ, ਹੁਕਮ ਮੇਲੇ ਸ਼ਬਦ ਪਛਾਣੇ,

ਸੁਭਾਏ ਮੇਰਾ ਪ੍ਰਭ ਭਾਰਾ ਕੀਮਤ ਨਹੀਂ ਪਾਏ ਸ਼ਬਦ ਸਲਾਹੇ ਅੰਤ ਨ ਪਾਰਾ ਵਾਰ ਮੇਰਾ ਪ੍ਰਭ ਬਖਸ਼ੇ ਬਖਸ਼ਣਹਾਰ ਗੁਰ ਮਿਲਿਆ ਸਭ ਮਤ ਬੁੱਧ ਹੋਏ ਮਨ ਨਿਰਮਲ ਵਸੇ ਸੱਚ ਸੋਏ ਸਾਚ ਵਸਿਆ ਸਾਚੀ ਸਭ ਕਾਰ ਉਤਮ ਕਰਨੀ ਸ਼ਬਦ ਵਿਚਾਰ ਗੁਰ ਤੇ ਸਾਚੀ ਸੇਵਾ ਹੋਏ ਗੁਰਮੁਖ ਨਾਮ ਪਛਾਣੇ ਕੋਏ

ਜਿਸ ਮਾਇ ਰਹਾ ਗੁਰ ਮਿਲਿਆ ਤ੍ਰਿਸ਼ਨਾ ਅਗਨ ਬੁਝਾਏ ਗੁਰ ਤੇ ਸ਼ਾਂਤ ਵਸੇ ਮਨ ਆਏ ਗੁਰ ਤੇ ਪਵਿੱਤ ਪਾਵਨ ਸੁਚ ਹੋਏ ਗੁਰ ਤੇ ਸ਼ਬਦ ਮਿਲਾਵਾ ਹੋਏ ਵਾਹਿਗੁਰੂ ਸਭ ਭਰਮ ਭੁਲਾਈ ਬਿਨ ਨਾਵੇਂ ਬਹੁਤਾ ਦੁੱਖ ਪਾਈ ਗੁਰਮੁਖ ਹੋਵੈ ਸੋ ਨਾਮ ਧਿਆਈ ਦਰਸ਼ਨ ਸੱਚੇ ਸੱਚੀ ਪਤ ਹੋਈ ਕਿਸ ਨੂੰ ਕਹੀਏ ਦਾਤਾ ਇੱਕ ਸੋਈ ਕਿਰਪਾ ਕਰੇ ਸ਼ਬਦ ਮਿਲਾਵਾ ਹੋਈ ਮਿਲ ਪ੍ਰੀਤਮ ਸਾਚੇ ਗੁਣ ਗਾਵਾ ਨਾਨਕ ਸਾਚੇ ਸਾਚ ਸਮਾਵਾ ਗੌੜੀ ਗੁਆਰੇਰੀ ਮਹੱਲਾ ਤੀਜਾ ਸੋ ਥਾਉ ਸੱਚ ਮਨ ਨਿਰਮਲ ਹੋਏ ਸੱਚ ਨਿਵਾਸ ਕਰੇ ਸੱਚ ਸੋਏ ਸੱਚੀ ਬਾਣੀ ਜੁਗ ਚਾਰੇ ਜਾਪੈ ਸਭ ਕਿਛ ਸਾਚਾ ਆਪੇ ਆਪੈ ਕਰਮ ਹੋਏ ਸਤ ਸੰਗ ਮਿਲਾਏ ਹਰ ਗੁਣ ਗਾਵੇ ਬਹਿ ਸੋ ਥਾਏ ਰਹਾਉ ਜਲੋ ਇਹ ਜੀਬਾ ਦੂਜੇ ਭਾਏ ਹਰ ਰਸ ਨ ਚਾਖੇ ਫੀਕਾ ਆ ਲਾਏ ਬਿਨ ਬੂਜੇ ਤਨ ਮਨ ਫੀਕਾ ਹੋਏ ਬਿਨ ਨਾਮੈ ਦੁਖਿਆ ਚੱਲਿਆ ਰੋਏ ਰਸਨਾ ਹਰ ਰਸ ਚਾਖਿਆ ਸਹਿ ਸੁਭਾਏ ਗੁਰ ਕਿਰਪਾ ਤੇ ਸੱਚ ਸਮਾਏ ਸਾਚੇ ਰਾਤੀ ਗੁਰ ਸ਼ਬਦ ਵਿਚਾਰ ਅੰਮ੍ਰਿਤ ਪੀਵੇ ਨਿਰਮਲ ਧਾਰ ਨਾਮ ਸਮਾਵੈ ਜੋ ਭਾਂਡਾ ਹੋਏ ਉਦੈ ਭਾਂਡੈ ਟਿਕੇ ਨਾ ਕੋਏ ਗੁਰਸ਼ਬਦੀ ਮਨ ਨਾਮ ਨਿਵਾਸ ਨਾਨਕ ਸੱਚ ਭਾਂਡਾ ਜਿਸ ਸ਼ਬਦ ਪਿਆਸ ਗੌੜੀ ਗੁਆਰੇਰੀ ਮਹੱਲਾ ਤੀਜਾ ਇੱਕ ਗਾਵਤ ਰਹੇ ਮਨ ਸਾਧ ਨ ਪਾਏ ਹੋਮੈ ਵਿੱਚ ਗਾਵੈ ਬਿਰਥਾ ਜਾਏ ਗਾਵਣ ਗਾਵੈ ਜਿਨ ਨਾਮ ਪਿਆਰ ਸਾਚੀ ਬਾਣੀ ਸ਼ਬਦ ਵਿਚਾਰ ਗਾਵਤ ਰਹੇ ਜੇ ਸਤਿਗੁਰੂ ਭਾਵੈ ਮਨ ਤਨ ਰਾਤਾ ਨਾਮ ਸੁਹਾਵੈ ਰਹਾਉ ਇੱਕ ਗਾਵੈ ਇੱਕ ਭਗਤ ਕਰੇਹ ਨਾਮ ਨਾ ਪਾਵੈ ਬਿਨ ਅਸਨੇਹ ਸੱਚੀ ਭਗਤ ਗੁਰ ਸ਼ਬਦ ਪਿਆਰ ਆਪਣਾ ਪਿਰ ਰਾਖਿਆ ਸਦਾ ਪੁਰਧਾਰ ਭਗਤ ਕਰੇ ਮੂਰਖ ਆਪ ਜਣਾਵੈ ਨੱਚ ਨੱਚ ਟੱਪੈ ਬਹੁਤ ਦੁੱਖ ਪਾਵੈ ਨੱਚਿਆਂ ਟੱਪਿਆਂ ਭਗਤ ਨਾ ਹੋਏ ਸ਼ਬਦ ਮਰੇ ਭਗਤ ਪਾਏ ਜਨ ਸੋਏ ਭਗਤ ਬਿਛਲ ਭਗਤ ਕਰਾਏ ਸੋਏ ਸੱਚੀ ਭਗਤ ਵਿੱਚੋਂ ਆਪ ਖੋਏ ਮੇਰਾ ਪ੍ਰਭ ਸਾਚਾ ਸਾਬਿਤ ਜਾਣੇ ਨਾਨਕ ਬਖਸ਼ੇ ਨਾਮ ਪਛਾਣੇ ਗੌੜੀ ਗੁਆਰੇਰੀ ਮਹੱਲਾ ਤੀਜਾ।

ਸਿਆਣਪ ਆਗਰ ਪਾਰਾ ਹਰ ਕੀ ਸੇਵਾ ਨਿਰਮਲੇਤ ਪ੍ਰਭ ਕੀ ਦਰਗੇ ਸੋਭਾ ਸੇਤ ਮਨ ਮੇਰੇ ਗੋ ਹਰ ਕਾ ਨਾਮ ਕਾ ਉੱਲਾ ਤੁਜਨ ਲਾਗੇ ਤਾਤਾ ਝੋਲਾ ਰਹੋ ਜਿਉਂ ਬਹੁਤ ਪੈਸਾ ਕਰਮ

ਅੰਮ੍ਰਿਤ ਨਾਮ ਜਪ ਨਿਰਮਲ ਨੀਮੀਤ ਨਾਮ ਔਖਦ ਸੋਈ ਜਨ ਪਾਵੈ ਕਰ ਕਿਰਪਾ ਜਿਸ ਆਪ ਦਿਵਾਵੈ ਹਰ ਹਰ ਨਾਮ ਜਾਂ ਕਹਿ ਹਿਰਦੈ ਵਸੈ ਦੁੱਖ ਦਰਦ ਤਿੰਨ ਨਾਨਕ ਨਸੈ ਗੌੜੀ ਗੁਏਰ ਰੇ ਮੱਲਾ ਪੰਜਵਾਂ ਬਹੁ ਦਰਬ ਕੀਆ ਮਨ ਅਗਾਨਾ ਅਨਕ ਰੂਪ ਦੇਖ ਨਹੀਂ ਪਤਿਆਨਾ ਪੁੱਤਰ ਕਲਿੱਤਰ ਉੜ ਜੋ ਜਨ ਮੇਰੀ ਉਹ ਬਿਨਸੈ ਉਹ ਭਸਮੈ ਢੇਰੀ ਬਿਨ ਹਰ ਭਜਨ ਵੇਖਿਓ ਬਲਲਾਤੇ ਗ੍ਰਹਿ ਤਨ ਗ੍ਰਹਿ ਧਨ ਮਾਇਆ ਸੰਗ ਰਾਤੇ ਰਹੋ।

ਸਾਰੇ ਤਾਂ ਸਵਾਰਥ ਕਾਜਾ ਜਿਉਂ ਰਾਖਾ ਖੇਤ ਉੱਪਰ ਪਰਾਏ ਖੇਤ ਖਸਮ ਕਾ ਰਾਖਾ ਉੱਠ ਜਾਏ ਉਸ ਖੇਤ ਕਾਰਨ ਰਾਖਾ ਕੜੇ ਤਿਸ ਕੈ ਪਿਛੈ ਜਿਸ ਤਿਸ ਕੈ ਪੱਲੇ ਕਛੂ ਨਾ ਪੜੇ ਜਿਸ ਕਾ ਰਾਜ ਤਿਸੇ ਕਾ ਸੁਪਨਾ ਜਿਸ ਮਾਇਆ ਦੀਨੀ ਤਿਸ ਲਾਈ ਤ੍ਰਿਸ਼ਨਾ ਆਪ ਨਵਾਬੇ ਆਪੇ ਕਰੇ ਆਸ ਨਾਨਕ ਪ੍ਰਭ ਅੱਗੇ ਅਰਦਾਸ ਗੌੜੀ ਕੁਏਰ ਰਿਮੱਲਾ ਪੰਜਵਾਂ ਬਹੁ ਰੰਗ ਮਾਇਆ ਬਹੁ ਬਿਦ ਭੇਖੀ ਕੰਵਲ ਕਾਗਦ ਸਿਆਣਪ ਲੇਖੀ ਮਾਹਰ ਮਲੂਕ ਹੋਵੇ ਅਧਿਕ ਖਾਨ ਨਾ ਤੇ ਨਾਹੀ ਮਨ ਤ੍ਰਿਪਤਾਨ ਸੋ ਸੁਖ ਮੋਹੋ ਸੰਤ ਬਤਾਵੋ ਤ੍ਰਿਸ਼ਨ ਬੂਝੇ ਮਨ ਤ੍ਰਿਪਤਾਵੋ ਰਹੋ ਆਸ ਪਾਵਨ ਆਸ ਅਸਵਾਰੀ ਜੋਆ ਚੰਦਨ ਸੇ ਸੁੰਦਰ ਨਾਰੀ ਨਟ ਨਾਟਕ ਅਖਾਰੇ ਗਾਇਆ ਤਾਂ ਮੈਂ ਮਨ ਸੰਤੋਖ ਨਾ ਪਾਇਆ ਤਾਕਤ ਸਭਾ ਮੰਡਲ ਤੋਲੀ ਚੈ ਸਗਲ ਮੇਵੈ ਸੁੰਦਰ ਬਾਗੀਚੈ ਆਖੇੜ ਵਾਰਤ ਰਾਜਨ ਕੀ ਲੀਲਾ ਮਨ ਸੁਹੇਲਾ ਪਰਪੰਚ ਹੀਲਾ ਕਰ ਕਿਰਪਾ ਸੰਤ ਸਚ ਕਹਿਆ ਸਰਬ ਸੁਖ ਆਨੰਦ ਲਹਿਆ ਸਾਧ ਸੰਗ ਹਰ ਕੀਰਤਨ ਗਾਈਐ ਕਹੋ ਨਾਨਕ ਵਡਭਾਗੀ ਪਾਈਐ ਜਾਂ ਕਹਿ ਹਰ ਸੋਈ ਸੁਹੇਲਾ ਪ੍ਰਭ ਕਿਰਪਾ ਤੇ ਸਾਧ ਸੰਗ ਮੇਲਾ ਰਹਾਉ ਗੌੜੀ ਭੇਰੀ ਮੱਲਾ ਪੰਜਵਾਂ ਪ੍ਰਾਣੀ ਜਾਣੇ ਹੇ ਤਨ ਮੇਰਾ ਬਹੁ ਬਹੁ ਹੋ ਲਪਟੇਰਾ ਪੁੱਤਰ ਕਲਿਤ ਗ੍ਰਿਸਤ ਕਾ ਫਾਸਾ ਹੋ ਨ ਪਾਈਏ ਰਾਮ ਕੇ ਦਾਸਾ ਕਵਨ ਸੁਮਿਤ ਜਤ ਰਾਮ ਗੁਣ ਗਾਏ ਕਵਨ ਸੁਮਿਤ ਜਤ ਤਰੇ ਹਰ ਮਾਏ ਰਾਮ ਜੋ ਭਲਾਈ ਸੋ ਬੁਰਾ ਜਾਣੇ ਸਾਚ ਕਹੇ ਸੋ ਪਿਖੇ ਸਮਾਨੇ ਜਾਣੇ ਨਹੀਂ ਜੀਤ ਔਰ ਹਾਰ ਹਾਰ ਇਹ ਬਲੇਵਾ ਸਖਤ ਸੰਸਾਰ ਸੋ ਹਲ ਹਲਾ ਸੋ ਜੀਵੇ ਬੌਰਾ ਅੰਮ੍ਰਿਤ ਨਾਮ ਜਾਣੇ ਕੌਰਾ ਸਾਧ ਸੰਗਤ ਕਹਿ ਨਾਹੀ ਹੇਰ ਲਗ ਚੁਰਾਸੀ ਭਿਰਮਤਾ ਫੇਰ ਏਕੇ ਜਾਲ ਫੁਰਾਹੇ ਫਾਂਸੀ ਏਕੇ ਜਾਲ ਫਸਾਏ ਪੰਖੀ ਰਸ ਰਸ ਚੋਗ ਕਰੇ ਬਹੁ ਰੰਗੀ ਕਹੋ ਨਾਨਕ ਜਸ ਪੈ ਕਿਰਪਾਲ ਗੁਰਪੂਰੇ ਤਾਂ ਕਹਿ ਕਾਟੇ ਜਾਲ ਗੌੜੀ ਮੱਲਾ ਪੰਜਵਾਂ ਤੋ ਕਿਰਪਾ ਤੇ ਮਾਰਗ ਪਾਈਐ ਪ੍ਰਭ ਕਿਰਪਾ ਤੇ ਨਾਮ ਧਿਆਈਐ ਪ੍ਰਭ ਕਿਰਪਾ ਤੇ ਬੰਧਨ ਛੁੱਟੈ ਤੋ ਕਿਰਪਾ ਤੇ ਹੁਮੈ ਤੂਟੈ ਤੋ ਲਾਵੈ ਤੋ ਲਾਗੈ ਸੇਵ ਹਾਮ ਤੇ ਕਛੂ ਨ ਹੋਵੈ ਦੇਵ ਰਹਾਉ ਤੁਧ ਭਾਵੇ ਤਾਂ ਗਾਵਾਂ ਬਾਣੀ ਤੁਧ ਭਾਵੇ ਤਾਂ ਸੱਚ ਸੱਚ ਬਖਾਣੀ ਤੁਧ ਪਾਵੇ ਤਾਂ ਸਤਿਗੁਰ ਮਾਇਆ ਸਰਬ ਸੁਖਾਂ ਪ੍ਰਭ ਤੇਰੀ ਦਇਆ ਜੋ ਤੁਧ ਭਾਵੈ ਸੋ ਨਿਰਮਲ ਕਰਮਾ ਜੋ ਤੁਧ ਭਾਵੈ ਸੋ ਸੱਚ ਧਰਮਾ ਸਰਬ ਨਿਧਾਨ ਗੁਣ ਤੁਨੁਤ ਤੁਮ ਹੀ ਪਾਸ ਤੂੰ ਸਾਹਿਬ ਸੇਵਕ ਅਰਦਾਸ ਮਨ ਤਨ ਨਿਰਮਲ ਹੋਏ ਹਰ ਰੰਗ ਸਰਬ ਸੁਖਾਂ ਪਾਵੋ ਸਤਸੰਗ ਨਾਮ ਤੇਰੇ ਰਹੇ ਮਨ ਰਾਤਾ ਏ ਕਲਿਆਣ ਨਾਨਕ ਕਰ ਜਾਤਾ ਘੋੜੀ ਗੋਰੀ ਮੱਲਾ ਪੰਜਵਾਂ ਆ ਰਸਾ ਜਿੱਤੇ ਐ ਚਾਖੈ ਨਿਮਖਣਾ ਤ੍ਰਿਸ਼ਨਾ ਤੇਰੀ ਲਾਤੈ ਹਰ ਰਸ ਤਾ ਹਰ ਰਸ ਕਾ ਤੂੰ ਹੂੰ ਚਾਖੈ ਸਾਧ ਚਾਗਤ ਹੋਏ ਰਹੋ ਬਸਮਾਦ ਅੰਮ੍ਰਿਤ ਰਸ ਨਾ ਪਿਓ ਪਿਆਰੀ ਏ ਰਸ ਰਾਤੀ ਹੋਏ ਤ੍ਰਿਪਤਾਰੀ ਰਾਉ ਏ ਜੇ ਬੈ ਤੂੰ ਰਾਮ ਗੁਣ ਗਾਵੋ ਨਿਮਖ ਨਿਮਖ ਹਰ ਹਰ ਧਿਆਵੋ ਆ ਨਾ ਸੁਣੀਏ ਕਤੁ ਜਾਈਏ ਸਾਧਸੰਗ ਵਡਭਾਗੀ ਪਾਈਐ ਆਠ ਪਾਹੈ ਆਠ ਪਹਿਰ ਜੈ ਬੈ ਆਰਾਧ ਪਾਰ ਬ੍ਰਹਮ ਠਾਕਰ ਆਗਾਧ ਇਆਂ ਸਦਾ ਸਹੇਲੀ ਹਰ ਗੁਣ ਕਾਵਤ ਰਸਨ ਮੋਲੀ ਬਨਾਸਪਤ ਮੋਲੀ ਫਲ ਫੁਲ ਪੇਡ ਹੇਰਾ ਰਾਤੀ ਬਹੁ ਨਾ ਛੋਡੈ ਆ ਰਸ ਰਸ ਲਵੇ ਨ ਲਾਈ ਕਹੋ ਨਾਨਕ ਗੁਰ ਪੈ ਸਾਈ ਗੋੜੀ ਗੁਏਰੀ ਮੱਲਾ ਪੰਜਵਾਂ ਮਨ ਮੰਦਰ ਤਨ ਸਾਜੀ ਬਾਰ ਇਸ ਹੀ ਮਤਹਿ ਵਸਤੇ ਅਪਾਰ ਇਸ ਹੀ ਭੀਤਰ ਸੁਨੀਅਤ ਸਾਹੋ ਕਬਨ ਵਪਾਰ

ਪ੍ਰਾਰਥਨਾ ਤ੍ਰਿਪਤਿਕ ਆਸਨ ਹਰ ਕੇ ਦਰਸ਼ਨ ਹਰ ਸੰਗਰਾਹ ਤੈ ਮਨ ਤਨ ਹਤਮ ਆਧਾਰ ਏਕ ਨਿਭਾਵ ਹੈ ਆਗਿਆਕਾਰ ਏਕੋ ਵਣਜੇ ਕੋ ਵਾਪਾਰੀ ਵਣਜ ਨ ਜਾਣੇ ਬਿਨ ਰੰਕਾਰੀ ਰੰਗ ਸੁਖ ਦੋਹਾਂ ਤੇ ਮੁਕਤ ਸਦਾ ਅਲਪਤ ਜੋਗ ਔਰ ਜੁਗਤ ਦਿਸੈ ਸਭ ਮੈਂ

ਕਿਰਪਾ ਕੀਤਾ। ਤੂੰ ਸੰਤਨ ਕੀ ਨਾਨਕ ਦੀਜੈ ਗੌੜੀ ਗੁਏਰੀ ਮਹਿਲਾ ਪੰਜਵਾਂ। ਤੂੰ ਮੇਰਾ ਸਖਾ, ਤੂੰ ਹੈ ਮੇਰਾ ਮੀਤ, ਤੂੰ ਮੇਰਾ ਪ੍ਰੀਤਮ, ਤੂੰ ਸੰਭੀਤ, ਤੂੰ ਮੇਰੀ ਪਤ, ਤੂੰ ਹੈ ਮੇਰਾ ਗਹਿਣਾ, ਤੁਧ ਬਿਨ ਨਿਮਕ ਨਾ ਜਾਈ ਰਹਿਣਾ। ਤੂੰ ਮੇਰੇ ਲਾਲ, ਤੂੰ ਮੇਰੇ ਪ੍ਰਾਣ, ਤੂੰ ਮੇਰਾ ਸਾਹਿਬ, ਤੂੰ ਮੇਰਾ ਖਾਨ ਰਹੋ। ਜਿਉ ਤੁਮ ਰਾਖੋ ਤੁਬ ਹੀ ਰਹਿਣਾ, ਜੋ ਤੁਮ ਕਹੋ ਸੋਈ ਮੋਹੇ ਕਰਨਾ। ਜੋ ਜਹ ਪੇਖੋ ਤਹ ਤੁਮ ਸਰਨਾ, ਨਿਰਭਉ ਨਾਮ ਜਪੋ ਤੇਰੀ ਸਰਨਾ। ਤੂੰ ਮੇਰੀ ਨਾਮ ਨਿਰ ਤੂੰ ਭੰਡਾਰ, ਰੰਗ ਰਸਾ ਤੂੰ ਮਾਨੇ ਆਧਾਰ। ਤੂੰ ਮੇਰੇ ਸੋਭਾ, ਤੂੰ ਸੰਗ ਰਸੀਆ, ਤੂੰ ਮੇਰੀ ਓਟ, ਤੂੰ ਹੈ ਮੇਰਾ ਤਕੀਆ। ਮਨ ਤਨ ਅੰਤਰ ਤੂੰ ਹੀ ਧਿਆਇਆ, ਮਰਮ ਤੁਮਾਰਾ ਗੁਰ ਤੇ ਪਾਇਆ। ਸਤਿਗੁਰ ਤੇ ਦੜਿਆ ਏਕ ਏਕ ਹੈ, ਨਾਨਕ ਦਾਸ ਹਰ ਹਰ ਹਾਰ ਟੇਕੈ। ਗੌੜੀ ਗੇਰੀ ਮਹਲਾ ਪੰਜਵਾਂ। ਵਿਆਪਤ ਹਰਗ ਸੋਗ ਵਿਸਤਾਰ, ਵਿਆਪਤ ਸਵਰਗ ਨਰਗ ਅਵਤਾਰ। ਵਿਆਪਤ ਨਰਤਨ ਪੇਖ ਸੋਭਾ, ਮੂਲ ਵਿਖਾਈ ਵਿਆਪਤ ਸਲੋਭਾ। ਮਾਇਆ ਵਿਆਪਤ ਬਹੁ ਪ੍ਰਕਾਰੀ, ਸੰਤ ਜੀ ਵੇ ਪ੍ਰਾਪ ਓਟ ਤੁਮਾਰੀ ਰਹਾਉ। ਵਿਆਪਤ ਹੈ ਵਧਕਾ ਮਾਤਾ, ਵਿਆਪਤ ਪੁੱਤਰ ਕਲਿੱਤਰ ਸੰਗਰਾਤਾ। ਵਿਆਪਤ ਹਸਤ ਘੋੜੇ ਔਰ ਵਸਤਾ, ਵਿਆਪਤ ਰੂਪ ਜੋਵਨ ਮਦ ਮਸਤਾ। ਵਿਆਪਤ ਭੂਮ ਰੰਗ ਔਰ ਰੰਗਾ, ਵਿਆਪਤ ਗੀਤ ਨਾਦ ਸੁਣ ਸੰਗਾ। ਵਿਆਪਤ ਸੇਜ ਸਗਲ ਸਿੰਗਾਰ, ਪੰਚ ਤੂਤ ਵਿਆਪਤ ਅੰਧਿਆਰ। ਵਿਆਪਤ ਕਰਮ ਕਰੇ ਹੋਂ ਫਾਸਾ, ਵਿਆਪਤ ਗ੍ਰਹਿਤ ਵਿਆਪਤ ਉਦਾਸਾ। ਆਚਾਰ ਵਿਹਾਰ ਵਿਆਪਤ ਇਹ ਜਾਤ, ਸਭ ਕੁਛ ਵਿਆਪਤ ਬਿਨ ਹਰ ਸੰਗਰਾਤ। ਸੰਤਨ ਕੇ ਬੰਧਨ ਕਾਟੇ ਹਰ ਰਾਏ, ਤਾਂ ਕੋ ਕਹਾਂ ਵਿਆਪੇ ਮਾਏ। ਕਹੋ ਨਾਨਕ ਜਿਨ ਧੁਰ ਸੰਤ ਪਾਈ, ਤਾਂ ਕਹਿ ਨਿਕਟ ਨਾ ਆਵੇ ਮਾਈ। ਗੌੜੀ ਗੁਰੀ ਮਹਲਾ ਪੰਜਵਾਂ।

ਸੰਗ ਨਾਨਕ ਨਾਮ ਲਾਇਆ ਗੋੜੀ ਗੁਏਰੀ ਮੇਲਾ ਪੰਜਵਾਂ ਸਾਧ ਸੰਗ ਜਪਿਓ ਭਗਵੰਤ ਕੇਵਲ ਨਾਮ ਦਿਓ ਗੁਰਮੰਤ ਤਾਜ ਬਿਮਾਨ ਪੈ ਨਿਰਵੈਰ ਆਠ ਪੈਰ ਪੂਜੋ ਗੁਰ ਪੈਰ ਆਪ ਮਤ ਬੈਸੀ ਦੁਸ਼ਟ ਬੇਗਾਨੀ ਜਬ ਤੇ ਸੁਣਿਆ ਹਰ ਜਸ ਕੰਨੀ ਰਹਾਉ ਸਹਿਜ ਸੁਖ ਆਨੰਦ ਨਿਧਾਨ ਰਾਖਣ ਹਾਰਾ ਰਾਖ ਲੈ ਉਹ ਨਿਧਾਨ ਦੁਖ ਦਾਲ

ਕਾਲ ਕੌੜੀ ਕੁਵੇਰੇ ਮੱਲਾ ਪੰਜਵਾਂ ਬੰਧਨ ਟੋਲੇ ਬੰਧਨ ਤੋੜੇ ਬੁਲਾਵੇ ਰਾਮ ਮਨ ਮੈ ਲਾਗੇ ਸੱਚ ਧਿਆਨ ਬੇਟੇ ਕਲੇ ਸੁਖ ਹੋਏ ਰਹੀਐ ਐਸਾ ਸਤਿਗੁਰ ਸਤਿਗੁਰ ਕਹੀਐ ਐਸਾ

ਹਰ ਕਿਰਪਾ ਪ੍ਰਭੰਤਰ ਜਾਮੀ ਸੁਖ ਨਿਦਾਨ ਹਰ ਅਲਖ ਸੁਆਮੀ ਜੀ ਜਾਂ ਤੇਰੀ ਸਰਨਾਈ ਨਾਨਕ ਨਾਮ ਮਿਲੇ ਵਡਿਆਈ ਗੌੜੀ ਗੁਰੀ ਮਿਲਾ ਪੰਜਵਾਂ ਜੀ ਜੁਗਤ ਜਾਂ ਕਹਿ ਹਾਥ ਸੋ ਸਿਮਰੈ ਅਨਾਥ ਕਹਿ ਨਾਥ ਪ੍ਰਭ ਚਿਤ ਆਵੈ ਸਭ ਦੁਖ ਜਾਏ ਭੈ ਸਭ ਬਿਨ ਸਹਿ ਹਰ ਕਹਿ ਨਾਏ ਬਿਨ ਹਰ ਜੀਉ ਕਾਹੇ ਏਕਾ ਮਨ ਹਰ ਬਿਸਰਤ ਕਾਹੇ ਸੁਖ ਜਾਣੇ ਰਹੋ ਜਿਨ ਧਾਰੇ ਬਹੁਤ ਹਰਨ ਆਗਾਸ ਤਾਂ ਕੀ ਜੋਤ ਜੀ ਪ੍ਰਗਾਸ ਜਾਂ ਕੀ ਬਖਸ ਨ ਮਿਟੇ ਕੋਏ ਸਿਮਰ ਸਿਮਰ ਪ੍ਰਭ ਨਿਰਭਉ ਹੋਏ ਆਠ ਪੈਰ ਸਿਮਰੁ ਪ੍ਰਭ ਨਾਮ ਆਨਕ

ਸਤ ਸਿਮਰਾਣੀ ਸਿਮਰ ਸਾਹ ਤੇਰੇ ਕੁਸਲ ਸਭ ਪਾਏ ਘਰ ਘਰ ਬਾਹਰ ਸੁਖ ਸਹਿ ਸਭਾਏ ਰਹਾਉ ਸੋਈ ਪਿਤਾ ਤਜ ਨੇ ਉਪਾਇਆ ਕਰ ਕਿਰਪਾ ਪ੍ਰਭਾਵ ਮਿਲਾਇਆ।

ਆਏ ਨਿਧਾਨ ਸੋਈ ਪੁਰਖ ਜਪੈ ਭਗਵਾਨ ਅੜ ਪੈਰ ਹਰ ਹਰ ਗੁਣ ਗਾਓ ਕਹੋ ਨਾਨਕ ਹੋ ਤਿਸ ਬਲ ਜਾਓ ਰਾਗ ਗੌੜੀ ਗੁਏਰੇ ਮੱਲਾ ਪੰਜਵਾਂ ਟੋਪ ਦੇ ਦੋ ਪਦੇ ਕਿਉਂ ਕਾਰ ਸਤਿਗੁਰ ਪ੍ਰਸਾਦ ਜੋ ਪਰਾਇਓ ਸੋਈ ਆਪਣਾ ਜੋ ਤਜ ਛੋਡਣ ਤਿਸਿਓ ਮਨ ਰਚਨਾ ਕਹੋ ਗੁਸਾਈ ਮਿਰੀਏ ਕਹੇ ਇਹ ਬਿਵਰਜਤ ਤਿਸਿਓ ਨਿਹਰਾਮ

ਦੇਖਾ ਦੇਖੀ ਮਨ ਹੱਠ ਜਲ ਜਾਈਐ ਫਿਰ ਸੰਗ ਨਾ ਪਾਵੈ ਬਹੁ ਜੂਨ ਪਵਾਈਐ ਤੀਰ ਸੰਜਨ ਫਿਰਾ ਗਿਆ ਮਨ ਤਿਸ ਨਾਰੀ ਕੋ ਦੁਖ ਨਾ ਜਮਾਨੈ ਕਹੋ ਨਾਨਕ ਜਿਨ ਪਿਓ ਪਰਮੇਸ਼ਰ ਕਰ ਜਾਣਿਆ ਧਨ ਸਤੀ ਦਰਗੈ ਪਰਵਾਨਿਆ ਘੋੜੀ ਗੁਏਰੀ ਮੇਲਾ ਪੰਜਵਾਂ ਹਮ ਤਨ ਵਹੰਤ ਭਾਗਟ ਸਚ ਨਾਏ ਹਰ ਗੁਣ ਗਾਵੈ ਸਹਿ ਸੁਭਾਏ ਰਾਉ ਤਿਉ ਦਾਦੇ ਕਾ ਖੋਲ ਡਿੱਟਾ ਖਜਾਨਾ ਤਾਂ ਮੇਰੇ ਮਨ ਭੈ ਨਿਧਾਨਾ ਲਾ ਰਤਨ ਲਾਲ ਜਾਂ ਕਹਿ ਕੁਛ ਮੋਲ ਭਰੇ ਭੰਡਾਰ ਅਖਟ ਅਖੋਟ ਤੋਲ ਖਾਵੋ ਖਰਚੋ ਰਲ ਮਿਲ ਭਾਈ ਤੋਟ ਨਾ ਆਵੈ ਵਾਧੋ ਜਾਈ ਕਹੋ ਨਾਨਕ ਜਿਸ ਮਾਤਕ ਲੇਖ ਲਿਖਾਏ ਸੋ ਏਤ ਖਜਾਨੇ ਲੈ ਰਲਾਏ ਕੌੜੀ ਗੁਰੇ ਮਿਲਾ ਪੰਜਵਾਂ ਡਰ ਡਰ ਮਰਤੈ ਜਬ ਡਰ ਡਰ ਡਰ ਮਰਤੈ ਜਬ ਜਾਣੇ ਦੂਰ ਡਰ ਚੁੱਕਾ ਵੇਖਿਆ ਭਰਪੂਰ ਸਤਿਗੁਰ ਆਪਣੇ ਕੋ ਬਲਿਹਾਰੇ ਛੋੜ ਨਾ ਜਾਈ ਸਰਬਰ ਤਾਰੇ ਰਹੋ

ਸਾਚੇ ਦਰਬਾਰ ਕੋਟ ਕੁਬੇਰ ਮੱਲਾ ਪੰਜਵਾਂ ਜਾਂ ਕਮੀ ਸਾਜਨ ਹੈ ਸਮੀਆਂ ਤਿਸ ਜਨ ਕੋ ਕੋ ਕੋ ਕੀ ਕਮੀਆਂ ਜਾਂ ਕੀ ਪ੍ਰੀਤ ਗੋਬਿੰਦ ਸਿਉ ਲਾਗੀ ਦੁੱਖ ਦਰਦ ਭਰਮ ਤਾਂ ਕਾ ਭਾਗੀ ਰਹੋ ਜਾਂ ਕੋ ਰਸ ਹਰ ਰਸ ਹੈ ਆਇਓ ਸੋ ਆਨ ਰਸ ਨਾਹੀ ਲਪਟਾਇਓ ਜਾਂ ਕਾ ਕਿਹਾ ਡਰ ਗਿਆ ਚੱਲੇ ਸੋ ਕਿਸ ਕਹੋ ਨਦਰ ਨਦਰ ਲੈ ਆਵੈ ਤੱਲੈ ਜਾਂ ਕਾ ਸਭ ਕੁਛ ਤਾਂ ਕਾ ਹੋਵੈ ਨਾਨਕ ਤਾਂ ਕੋ ਸਦਾ ਸੁਖ ਹੋਵੇ ਗੌੜੀ ਗੁਹੇਰੇ ਮਹਿਲਾ ਗੌੜੀ ਮਹਿਲਾ ਪੰਜਵਾਂ ਜਾਂ ਕੇ ਦੁੱਖ ਸੁਖ ਸਮ ਕਰ ਜਾਪੈ ਤਾਂ ਕੋ ਕਾੜਾ ਕਹਾਂ ਵਿਆਪੈ ਸਹਿਜ ਨੰਦ ਹਾਰ ਸਾਧੂ ਮਾਹੇ ਆਗਿਆਕਾਰੀ ਮੈਂ ਹਰਾ ਰਾਇ ਰਹੋ ਜਾਂ ਕੇ ਚਿਤ ਵਸੇ ਮਨ ਆਏ ਤਾਂ ਕੋ ਚਿੰਤਾ ਕਾਹੂ ਨਾਏ ਜਾਂ ਕੈ ਬਿਨਸੈ ਮਨ ਤੇ ਪਰਮਾ ਜਾਂ ਤੇ ਕਛੂ ਨਾਹੀ ਡਰ ਜਾਮਾ ਜਾਂ ਕੇ ਹਿਰਦੇ ਦਿਓ ਗੁਰਨਾਮਾ ਕਹੋ ਨਾਨਕ ਜਾਂ ਕੇ ਸਗਲ ਨਿਧਾਨਾ ਗੋੜੀ ਮਹਲਾ ਪੰਜਵਾਂ ਅਗਮ ਰੂਪ ਜਾਂ ਕੈ ਮਨ ਥਾਨਾ ਗੁਰਪ੍ਰਸਾਦ ਬਿਰਲੇ ਗੁਰਪ੍ਰਸਾਦ ਕਿਨ ਬਿਰਲੇ ਜਾਨਾ ਸਹਿਜ ਕਥਾ ਹੈ ਅੰਮ੍ਰਿਤ ਕੂੰਟਾ ਜਿਸੇ ਪ੍ਰਾਪਤ ਤਿਸ ਲੈ ਪਹੁੰਚਾ ਰਹੋ ਆਨੰਦ ਬਾਣੀ ਥਾ ਨਿਰਾਲਾ ਤਾਂ ਕੀ ਧੁਨ ਮੋਹੇ ਗੋਪਾਲਾ ਜੈ ਸਹਿਜ ਖਾਰੇ ਅਨੇਕ ਅਨੰਤਾ ਪਾਰ ਬ੍ਰਹਮ ਕੈ ਸੰਗੀ ਸੰਤਾ ਹਰ ਕਨੰਤ ਸੋਗ ਨੇ ਪੀਆ ਸੋਖ ਸੋਖ ਹਰ ਗੁਰੂ ਨਾਨਕ ਕੋ ਦੀਆ ਗੌੜੀ ਗੌੜੀ ਮਹਲਾ ਪੰਜਵਾਂ ਕਵਨ ਰੂਪ ਤੇਰਾ ਰਾਧੋ ਕਵਣ ਜੋ ਕਾਲ ਸਾਧੋ ਕਵਣ ਗੁਣ ਜੋ ਤੁਮ ਲੈ ਗਾਵੋ ਕਵਣ ਬੋਲ ਪਾਰ ਬ੍ਰਹਮ ਰਜਾਇਓ ਰਾਹੋ ਕਵਣ ਸੋ ਪੂਜਾ ਤੇਰੀ ਕਰੋ ਕਵਣ ਸੋ ਬਿਦ ਜਿਤ ਭਉ ਜਲ ਤਰੋ ਕਵਣ ਜਪ ਤਪ ਤਪੀਆ ਹੋਵੈ ਕਵਣ ਸੋ ਨਾਮ ਹੋਮੇ ਮਲ ਖੋਵੈ ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਕਾਲ ਜਿਸ ਕਰ ਕਿਰਪਾ ਸਤਿਗੁਰ ਮਿਲੇ ਦਿਆਲ ਤਿਸ ਹੀ ਗੁਣ ਤਿਨਹੀ ਪ੍ਰਭ ਜਾਤਾ ਜਿਸ ਕੀ ਮਨ ਲਹਿ ਸੁਖਦਾਤਾ ਰਹਾਓ ਦੂਜਾ ਗੌੜੀ ਗੌੜੀ ਮਹਲਾ ਪੰਜਵਾਂ ਆਪਣ ਤਨ ਨਹੀਂ ਜਾਂ ਕੋ ਬਿਰਤਾ ਆਪਣ ਤਨ ਨਾਹੀਂ ਜਾਂ ਕੋ ਗਰਬਾ ਰਾਜ ਮਿਲਖ ਨਹੀਂ ਆਪਣ ਗਰਬਾ ਆਪਣ ਨਹੀਂ ਕਾ ਕੋ ਲਪਟਾਇਓ ਆਪਣ ਨਾਮ ਸਤਿਗੁਰ ਤੇ ਪਾਇਓ ਰਹਾਓ ਸੁਧ ਬਿੰਤਾ ਆਪਣੇ ਭਾਈ ਇਸ ਮੀਤ ਆਪ ਆਪ ਨਮਾਈ ਸੋਨਾ ਰੂਪਾ ਫੋਨੇ ਧਾਮ ਹੈਵਰ ਗੈਵਰ ਆਪਣੇ ਕਾਮ ਕਹੋ ਨਾਨਕ ਜੋ ਪ੍ਰਭਖਸ਼ ਮਲਾਇਆ ਤਿਸ ਕਾ ਸਭ ਕੁਛ ਜਿਸ ਕਾ ਹਰ ਰਾਇਆ ਗੌੜੀ ਗੁਹੇਰੇ ਮਲ ਗੌੜੀ ਮਹੱਲਾ ਪੰਜਵਾਂ ਗੁਰ ਕੇ ਚਰਨ ਉੱਪਰ ਮੇਰੇ ਮੱਤ ਹੈ ਤਾਂ ਤੇ ਦੁੱਖ ਮੇਰੇ ਸਗਲੇ ਲੱਤ ਹੈ ਸਤਿਗੁਰ ਆਪਣੇ ਕਹੋ ਕੁਰਬਾਨੀ ਆਦਵ ਚੀਨ ਪਰਮ ਰੰਗ ਰੰਗ ਮਾਨੀ ਰਹੋ ਜਨ ਰੇਣ ਗੁਰ ਕੀ ਮੁਖ ਲਾਗੀ ਇਹ ਬੁੱਧ ਤਿੰਨ ਸਗਲ ਤਿਆਗੀ ਗੁਰ ਕਾ ਸ਼ਬ ਲਾਗੂ ਮਨ ਮੀਠਾ ਪਾਰ ਬ੍ਰਹਮ ਤਾਂ ਕਹਿ ਮੋਹੇ ਡੀਠਾ ਗੁਰ ਸੁਖਦਾਤਾ ਗੁਰ ਕਰਤਾਰ ਜੀ ਪ੍ਰਾਣ ਨਾਨਕ ਗੁਰ ਆਧਾਰ ਰਾਮ ਰੇ ਮਨ ਮੇਰੇ ਤੂੰ ਤਾਂ ਕਹੋ ਆਹੇ ਜਾਂ ਕਹਿ ਊਣਾ ਕਛੂ ਨਾਹੇ ਹਾਰ ਸਾਪ੍ਰੀਤ ਕਰ ਮਨ ਮੀਤ ਪ੍ਰਾਣ ਅਧਾਰਾ ਖੋ ਸਤਚੀਤ ਰਾਮ ਰੇ ਮਨ ਮੇਰੇ ਤੂੰ ਤਾਂ ਕਹੋ ਸੇਵ ਆਦ ਪੁਰਖ ਪਰੰਪਰ ਦੇਵ ਜਸੂ ਪਰਮਾਨ ਕਰ ਤੂੰ ਆਸਾ ਜੁਗਾਤਾਂ ਕਾ ਪ੍ਰਵਾਸਾ ਜਾਂ ਕਾ ਪ੍ਰੇ ਸਦਾ ਸੁਖ ਹੋਏ ਨਾਨਕ ਗਾਵੈ ਗੁਰਮਿਲ ਸੋਏ ਗੌੜੀ ਮਹਲਾ ਪੰਜਵਾਂ ਮੀਤ ਕਰੇ ਸੋਈ ਮਨ ਮਾਨਾ ਮੀਤ ਕੇ ਕਰਤਵ ਕੁਸਲ ਸਮਾਨਾ ਏਕਾ ਟੇਕ ਮੇਰੇ ਮਨ ਚੀਤ ਜਿਸ ਕੁਛ ਕਰਨਾ ਸੋ ਹਮਰਾ ਮੀਤ ਰਾਓ ਮੀਤ ਮਾਰਾ ਬੇਪਰਵਾਹ ਗੁਰ ਕਿਰਪਾ ਤੇ ਮੋਹੇ ਅਸਨਾਹਾ ਮੀਤ ਮਾਰਾ ਅੰਤਰਜਾਮੀ ਸਮਰਥ ਪੁਰਖ ਪਾਰ ਬ੍ਰਹਮ ਸੁਆਮੀ ਹਮਦਾਸ ਰਹਿ ਤੁਮ ਠਾਕਰ ਮੇਰੇ ਮਾਨ ਮਹਤ ਨਾਨਕ ਪ੍ਰਭ ਤੇਰੇ ਗੌੜੀ ਮਹੱਲਾ ਪੰਜਵਾਂ ਜਾਂ ਕਹ ਤੁਮ ਭੈ ਸਮਰਥ ਅੰਗਾ ਤਾਂ ਕੋ ਕੁਛ ਨਹੀਂ ਕਾਲੰਗਾ ਰਾਓ ਮਾਧੋ ਜਾਂ ਕੋ ਕਹਿ ਆਸ ਤੁਮਾਰੀ ਜਾਂ ਕੋ ਕੁਛ ਨਹੀਂ ਸੰਸਾਰੀ ਜਾਂ ਕੇ ਹਿਰਦੇ ਠਾਕਰ ਹੋਏ ਤਾਂ ਕੋ ਸੈਂਸਾ ਨਾਹੀਂ ਕੋਈ।

ਸੂਰ ਫਰਜ

Bye.

ਕੀਰਤਨ ਜਾਗੇ ਹਰ ਸੰਗ ਰਾਤਾ ਸਹਿਜ ਕਰ ਵਸੇ ਹਰ ਸੰਗ ਰਾਤੇ ਭਰਮ ਪਾ ਨਸੇ ਹਰ ਸੰਗ ਰਾਤੇ ਮਤ ਉਤਮ ਹੋਏ ਹਰ ਸੰਗ ਰਾਤੇ ਨਿਰਮਲ ਸੋਏ

ਮੋਹਿਦਰ ਗੁਣ ਮਤ ਦੋਰੀਆ ਤੂੰ ਸਦ ਹੀ ਦੀਨ ਦਿਆਲ ਕਿਆ ਸੁਖ ਤੇਰੇ ਸਮਲਾ ਕਮਨ ਵਿਧੀ ਵਿਚਾਰ ਸਰਨ ਸਮਾਈ ਦਾਸ ਉਚੇ ਅਗਮ ਅਵਾਰ ਸਗਲ ਪਦਾਰਥ ਅਟ ਸਦਾ ਨਾਮ ਮਹਾਰਸ ਮਾਹੇ ਸੋਬਰ ਸਨ ਪਏ ਕੇ ਸਵਾਸੀ ਜਨ ਹਰ ਗੁਣ ਗਾਏ ਮਹਾਤਮਤਾ ਸੁਤ ਬੰਧਵੋ ਤੂੰ ਮੇਰੋ ਪ੍ਰਾਨ ਆਧਾਰ ਸਾਧ ਸੰਗ ਨਾਨਕ ਵਜੇ ਬਿਕ ਤਰਿਆ ਸੰਸਾਰ

ਬਸਨ ਸੁਹੇਲਾ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪਿਆਏ ਅਰਸ ਕਤ ਕਥਾ ਦਿਨ ਜਾਨੀ ਜਾ ਕੋ ਆਏ ਸੋਈ ਵਿਹਾਜੋ ਹਰ ਗੁਰ ਤੇ ਮੰਨੇ ਬਸੇਰਾ।

ਚਮਕਾਦੀ ਏਕ ਗਰੀਬਾ ਰਾਖੋ ਰਾਖਨ ਹਾਰੇ ਖੇਤ ਘਰੇ ਔਰ ਬਹੁਤ ਸੰਤਾਵੇ ਆਇਓ ਸਰਨ ਤੁਹਾਰੇ ਘਰ ਘਰ ਹਾਰਿਓ ਅਨਕ ਭਵਾਂਤੀ ਛੋਟੇ ਕਤੋਂ ਨਾਹੀ ਏਕ ਬਾਤ ਸੁਨ ਤਾਂ ਕੀ ਓਟਾ ਸਾਧ ਸੰਗ ਮਿਟ ਜਾਹੀ ਕਰਕੇ ਬਾ ਸੰਤ ਮਿਲੇ ਮੋਹੇ ਤਿੰਨ ਤੇ ਤੀਰਜ ਪਾਇਆ ਸੰਤੀ ਮਤ ਦਿਓ ਮੋਹਿ ਨਿਰਭਉ ਗੁਰ ਕਾ ਸ਼ਬਦ ਕਮਾਇਆ ਜੀਤ ਲਇਓ ਮਹਾਮਖਾਦੀ ਸਹਿਜ ਸੁਹੇਲੀ ਬਾਣੀ ਕਹੋ ਨਾਨਕ ਮਨ ਭਇਆ ਵਰਗਾਸਾ।

ਏਕੇ ਓਹੀ ਸਹਿ ਸਿਵ ਕਰਦਾ ਸਗਲ ਕਰ ਜੋਰੇ ਸਰਵ ਮਾਇਆ ਟਾਕਰ ਤੇਰੀ ਦੋਹੀ ਪਤਤ ਪਾਵਨ ਟਾਕਰ ਨਾ ਦੋਹਰਾ ਸੁਖਦਾਈ ਨਿਰਮਲ ਸਿੱਧ ਲੋਹੀ।

ਤਿੰਨ ਪਾਰ ਬ੍ਰਹਮ ਰੰਗ ਰਾਤੇ ਸੋਕ ਸਹਿਜ ਆਨੰਦ ਤਨਾ ਸੰਗ ਉਨ ਸੰਸਰ ਯਵਨ ਦਾਤੇ ਜਗ ਦਾ ਧਾਰਨ ਸਹੀ ਆਏ ਜੋ ਜਨ ਦਰਸ ਵਿਆਸਾ ਉਨਕੇ ਸਰਨ ਵਰੇ ਸੋ ਧਰਿਆ ਸੰਤ ਸੰਗ ਬੁਰ ਨਿਆਸਾ।

ਗੁਰਤੇ ਮੋਕੋ ਸਤਿਗੁਰ ਸ਼ਬਦ ਵਜਾਇਓ ਰਹੋ ਨਾਉ ਖੰਡ ਪ੍ਰਿਥਵੀ ਸ ਧਨ ਮੇ ਰਵਿਆ ਨਿਮਕ ਨਿਮਕ ਨਮਸਕਾਰਾ ਦੇਖਿਆ ਗੁਰ ਕੀ ਮੁੰਦਰਾ ਕਾਨੀ ਦ੍ਰਿੜਿਓ ਏਕ ਨਿਰੰਕਾਰਾ ਪੰਚ ਚੇਲੇ ਮਿਲ ਪਏ ਗਿਦਰਾ ਏਕਸ ਕੇਵਲ ਕੀਏ ਦਸਮ ਰਾਗਣ ਆਗਿਆਕਾਰੀ ਤਵ ਨਿਰਮਲ ਜੋਗੀ ਸੀਏ ਭਰਮ ਜਰਾਏ ਚਰਾਏ ਬਿਮੋਤਾ ਪੰਥ ਏਕ ਕਰ ਵੇਖਿਆ ਸਹਿਜ ਸੋਖ ਸੋ ਕੀਨੀ ਬੋਤਾ ਸੋ ਠਾਕੁਰ ਮਸਤਕ ਲੇਖਿਆ ਜੈ ਪੋ ਨਾਹੀ ਤਾਂ ਆਸਨ ਵਾਦਿਓ ਸਿੰਘੀ ਅਨਸਮਾਨੀ ਸਤਿ ਵਿਚਾਰ ਡੰਡਾ ਕਰ ਰਾਖਿਓ ਜੁਗਤ ਨਾਮ ਮਨ ਬਾਣੀ

0: ਮਾਨਵਾ
1: ਹਰ ਤਾਂ ਕੋ ਨਾਮ ਜਪੀ ਜਰੇ ਰਹਾਉ ਮਨ ਕੀ ਮਤ ਤਿਆਗੋ ਹਰ ਜਨ ਹੁਕਮ ਬੋਝ ਸੁਖ ਪਾਈਏ ਰੇ ਜੋ ਪ੍ਰਭ ਕਰ ਸੋਈ ਪਲ ਮਨ ਸੁਖ ਦੁਖ ਓਹੀ ਧਿਆਈਏ ਰੇ ਕੋਟ ਪਤਤ ਉਧਾਰੇ ਕਰਤੇ ਬਾਰ ਨਾ ਲਾਗੇ ਰੇ ਦੀਨ ਦਰਦ ਦੁਖ ਭੰਜਨ ਸੁਆਮੀ ਜਿਸ ਭਾਵੇ ਤਿਸੈ ਨਿਵਾਜੇ ਰੇ ਸਭ ਕੋ ਮਾਤ ਪਿਤਾ ਪ੍ਰਿਤ ਪਾਲਕ ਜੀ ਪ੍ਰਾਣ ਸੁਖ ਸਾਗਰ ਰੇ ਦਿੰਦੇ ਟੁੱਟ ਨਾਹੀ ਤਿਸ ਕਰਤੇ ਪੂਰ ਰਹਿਓ ਰਤਨਾਗਰ ਰੇ ਜਾਚਕ ਜਾਚੇ ਨਾਮ ਤੇਰਾ ਸੁਆਮੀ ਘੱਟ ਘੱਟ ਅੰਤਰ

ਹਰ ਭਗਤ ਬਿਨਾ ਜੀਤ ਜਨਮ ਏ ਰਤਨਿਆ ਮੋਲਕ ਸਾਧ ਸੰਗਤ ਜਪ ਇੱਕ ਖਿਨਾ।

ਆਰਿਆ ਵਿਖ ਵਿਖਿਆ ਪਸਰੀ ਅਤ ਕਨ ਉਬਰੇ ਜਪ ਜਪ ਹਰ ਗੁਨੇ ਮਤਵਾਰੋ ਮਾਇਆ ਸੋਇਆ ਗੁਰਪਿਟ ਪ੍ਰੰਭਵ ਖੋਇਆ ਕਉ ਨਾਨਕ ਕਿਤੇ ਆਇਆ ਘਟ ਘਟ ਨਦੇ ਆਇਆ ਗੌੜੀ ਮਹੱਲਾ ਪੰਜਵਾਂ।

ਸਿੱਖਿਆ ਭੋਜਨ ਭਾਉ ਹੁਕਮ ਸੰਜੋਗੀ ਨਿਜ ਕਰ ਜਾਉ ਗਰਭਗਤੰ ਸੁਖਮਾ ਆਤਮ ਧਿਆਨਾ ਜੋਤ ਪੈ ਜੋਤੀ ਮਾਇ ਸਮਾਨਾ ਲਿਖਤ ਮਿਟੇ ਨੈ ਸ਼ਬਦ ਨਿਸ਼ਾਨਾ ਕਰਤਾ ਕਰਨਾ ਕਰਤਾ ਜਾਨਾ ਨੈ ਪੰਡਿਤ ਨੈ ਚਤੁਰ ਸਿਆਨਾ ਨੈ ਭੁੱਲੋ ਨੈ ਭਰਮ ਭੁਲਾਨਾ ਕਥਿਓ ਨਾ ਕਥਨੇ।

ਵਿਆਸ ਜਪਤ ਰਤਨ ਹਰ ਮਿਲੇ ਬਾਹਰ ਨਾ ਛੋਡੇ ਹਾਰ ਸੰਗ ਹਿਲੇ ਜਾ ਜਪਤ ਕਈ ਬੈਕੁੰਠ ਵਾਸ ਜਾ ਜਪਤ ਸੁਖ ਸਹਿਜ ਨਿਵਾਸ।

ਸਾਸ ਜਪਤ ਮੁਸ਼ਕਲ ਕਛੂ ਨਾ ਬਣੇ ਜਾ ਜਤ ਸੁਣਿਆ ਧੁਣੇ ਜਾ ਜਪਤ ਏ ਨਿਰਮਲ ਸੋਏ ਜਾ ਜਤ ਕਮਲ ਸਿੱਧਾ ਹੋਏ ਗੁਰ ਸਭ ਦਿਸ਼ਟ ਸਭ ਉੱਪਰ ਕਰੀ ਜਿਸਕੇ ਹਿਰਦੇ ਮੰਤ ਦੇ ਹਰੀ ਅਖੰਡ ਕੀਰਤਨ ਤਿੰਨ ਭੋਜਨ ਚੂਰਾ ਕਹੋ ਨਾਨਕ ਜੇ ਸਤਿਗੁਰ ਪੂਰਾ ਗੌੜੀ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਹਿਰਦੇ ਅੰਤਰ ਤਾਰੇ ਪੰਜ ਜਨਾ ਸੋ ਸੰਗ

ਜੋ ਸਮਾਰੇ ਸੋਈ ਸੂਰਾ, ਜੋ ਸਮਾਰੇ ਸੋਈ ਪੂਰਾ, ਜੋ ਸਮਾਰੇ ਤਿਸੇ ਵਡਿਆਈ, ਜੋ ਸਮਾਰੇ ਤਿਸਕਾ ਦੁੱਖ ਜਾਈ। ਐਸਾ ਕੋਈ ਨ ਦੁਬਦਾ ਮਾਰ ਗਵਾਵੇ, ਇਸੇ ਮਹਾਰਾਜ ਜੋ ਕਮਾਵੇ ਰਹਾਉ। ਜੋ ਸਮਾਰੇ ਤਿਸਕੋ ਪਹੋ ਨਾਹੀ, ਜੋ ਸਮਾਰੇ ਸੂ ਨਾਮ ਸਮਾਏ, ਜੋ ਸਮਾਰੇ ਤਿਸਕੀ ਤਿਸ਼ਨਾ ਬੂਝੇ, ਜੋ ਸਮਾਰੇ ਸੂ ਦਰਗੇ ਸਿਜੇ, ਜੋ ਸਮਾਰੇ ਸੋ ਤਨਵੰਤਾ, ਜੋ ਸਮਾਰੇ ਸੋ ਪਤਵੰਤਾ, ਜੋ ਸਮਾਰੇ ਸੋਈ ਜਤੀ, ਜੋ ਸਮਾਰੇ ਤਿਸ ਹੋਵੇ ਗਤੀ, ਜੋ ਸਮਾਰੇ ਤਿਸਕਾ ਆਇਆ ਗਣੀ, ਜੋ ਸਮਾਰੇ ਸੋ ਨਿਚੋਤਨੀ, ਜੋ ਸਮਾਰੇ ਸੋ ਵਡਭਾਗਾ, ਜੋ ਸਮਾਰੇ

ਰੇ ਮਨ ਮੇਰੇ ਤੂੰ ਹਰਸੋ ਜੋਰ, ਕਾਜ ਤੁਹਾਰੇ ਨਾਹੀਂ ਹੋਰ ਰਹਾਓ, ਵੱਡੇ ਵੱਡੇ ਜੋ ਦੁਨੀਆਦਾਰ

ਮੇਰੀ ਬਾਣੀ ਗੁਰ ਕੇ ਬਚਨ ਮਿਟਿਆ ਮੇਰਾ ਆਪ ਗੁਰ ਕੀ ਦਇਆ ਮੇਰਾ ਬੜ ਪ੍ਰਤਾਪ ਗੁਰ ਕੇ ਬਚਨ ਮਿਟਿਆ ਮੇਰਾ ਭਰਮ ਗੁਰ ਕੇ ਵਿਸ਼ਨ ਪੇਖੋ ਸਭ ਬ੍ਰਹਮ ਗੁਰ ਕੇ ਬਚਨ ਕਿਨੋ ਰਾਜ ਯੋਗ

ਨਾ ਬਿਨਾ ਤ੍ਰਿਗ ਤ੍ਰਿਗ ਸਨੇਹੋ ਰਹਾਉ ਨਾ ਬਿਨਾ ਜੋ ਪੈਰੇ ਖਾਏ ਜੋ ਕੁਕਰ ਜੂਠਣ ਮੈਂ ਪਾਏ ਨਾ ਬਿਨਾ ਜੇਤਾ ਵਿਵਹਾਰ ਜੋ ਮ੍ਰਿਤਕ ਮਿਥਿਆ ਸਿੰਗਾਰ ਨਾ ਵਿਸਾਰ ਕਰੇ ਰਸ ਭੋਗ